ਕਰਨੀ ਜੀ ਅਗਾਹ ਤੂੰ ਸੁਚੱਜੀ ਸੁਮੱਤ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਾਉਣਾ ਸਦੀਵ ਕਾਲ ਲਈ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ

ਸਾਧ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਵਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ।

ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤੁਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ

ਪਾਵਣ ਹਾਰੇ। ਗਾਵਣ ਤੁਦਨੋ ਪਵਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਨਣ, ਲਿਖ ਲਿਖ ਧਰਮ ਵੀਚਾਰੇ।

ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਤ

ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ।

ਭੂਖ ਉਤ ਭੂਖੈ ਖਾਇ ਚਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ

ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਨ ਹਾਰ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ

ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੰਦਰਾਂ ਸ਼ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨਿਆਨ ਵਧਾਈ ਦਈ ਧੰਨ ਧੰਨ ਲੋਗਣ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੋਹਿਲਿ ਹੋ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ।

ਹੈ ਬਚਾਵਹੁ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭੈ ਰਨਕਉ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ। ਆਪ ਹਾਸਦੈ ਮੁਜੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ। ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸਟਣ ਕੇ ਹੰਤਾ, ਤੁਮਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਵਿਸਨ ਪ੍ਰਕਾਸ਼।

ਪੈ ਬੈਠਾ ਕਹੂੰ ਸਿਮਟ ਭਇਓ ਸੰਕਰਿ ਕੈਠਾ। ਸਿਗਰੀ ਸ੍ਰੇਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸੁਯੰ ਭਵ। ਅਵ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਯੁਤ ਪਾਤਾ ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੈ ਮਰੇ। ਪੁਰਖ ਜਵਣ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਚੌਪਾਈ ਸੰਬਤ ਸਤਰਹ ਸਹਸ ਪਣਿਜੈ ਅਰਧ ਸਹਸ ਗੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ

ਕਹੋ ਭਈ ਮੈਂ ਨਾ ਗਨੇਸਾ ਪ੍ਰਿਥਮ ਮਨਾਉਂ ਕਿਸਨ ਬਿਸਨ ਕਬ ਹੂੰ ਨਹਿ ਧਿਆਉਂ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ

ਮੇਰਾ ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਵਡਭਾਗੇ ਹੋ, ਸਤਿਗੁਰਾਂ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ।

ਵਾਹਿਗੁਰੂ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ। ਸ਼ਬਦ ਕੀਰਤਨ ਸਰਵਣ ਕਰਾ ਰਹੇ ਹਨ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ, ਉਹਨਾਂ ਦਾ ਸਮੁੱਚਾ ਜਥਾ ਸੰਗਤਾਂ ਨੂੰ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਦੁਆਰਾ ਨਿਹਾਲ ਕਰੇਗਾ। ਆਓ ਸਤਿਗੁਰਾਂ ਦੀ ਇਲਾਹੀ ਰੱਬੀ ਗੁਰਬਾਣੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਸਤਿਰੀ ਸੇਵਾ ਪਰਿਵਾਰ ਕਰਨੀ ਹੁਣ ਸਾਡੇ ਸਤਿਕਾਰ ਜੋਗਾ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੇ ਰਸਮਾਂ ਦੁਆਰਾ ਕੁਛ ਸਮਾਂ ਗੁਰੂ ਕੇ ਸ਼ਬਦ ਦੀ ਵਿਚਾਰ ਸੁਣ ਕਰੀਏ ਜੀ। ਇਤਨੀ ਸੇਵਾ ਪ੍ਰਵਾਨ ਕਰਨੀ ਪਹੁੰਚ ਗਈ ਕਿਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਦਇਆ ਕਰਨੰ ਦੁੱਖ ਹਰਨੰ ਉਚਰਨੰ ਨਾਮ ਕੀਰਤਨੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ, ਸ਼ਬਦ ਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਸਦਕਾ ਆਪਾਂ ਸਾਰੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਆਪ ਜੀ ਹੁਣੇ ਸਤਿਕਾਰਯੋਗ ਕੀਰਤਨੀ ਸਿੰਘਾਂ ਪਾਸੋਂ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰ ਰਹੇ ਸੀ। ਸਮਾਂ ਹੈ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਨ ਦਾ। ਆਪ ਜੀ ਨੇ ਜੋ ਸ਼ਬਦ ਹੁਣੇ ਸਰਵਣ ਕੀਤਾ, ਜੈਤ ਸ੍ਰੀ ਰਾਗ ਦੀ ਵਾਰ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਗਈ, ਇਸ ਵਾਰ ਦੀ 18ਵੀਂ ਪੌੜੀ ਤੇ ਉਸ ਪੌੜੀ ਦੇ ਨਾਲ ਦਰਜ 2 ਸ਼ਲੋਕ। ਜਦੋਂ ਆਪਾਂ ਵਾਰਾਂ ਦਾ ਜ਼ਿਕਰ ਕਰਦੇ ਹਾਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੁੱਲ 22 ਵਾਰਾਂ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀਆਂ ਕੁੱਲ 6 ਵਾਰਾਂ ਨੇ ਤੇ ਇਹ ਵਾਰ ਉਹਨਾਂ ਵਾਰਾਂ ਵਿੱਚੋਂ ਇੱਕ ਹੈ। ਵਾਰਾਂ ਦੇ ਨਾਲ ਸ਼ਲੋਕ ਵੀ ਪੰਚਮ ਪਾਤਸ਼ਾਹ ਜੀ ਦੇ ਨੇ, ਇਸੇ ਲਈ ਸ਼ਲੋਕ ਦੇ ਉੱਪਰ ਕੋਈ ਵੱਖਰਾ, ਜਿਵੇਂ ਆਪਾਂ ਆਸਾ ਕੀ ਵਾਰ ਦਾ ਕੀਰਤਨ ਰੋਜ਼ਾਨਾ ਸਰਵਣ ਕਰਦੇ ਹਾਂ, ਵਾਰ ਕੇਵਲ ਪੌੜੀਆਂ ਦੀ ਹੁੰਦੀ ਹੈ। ਵਾਰ ਦਾ ਮੂਲ ਰੂਪ ਪੌੜੀਆਂ ਨੇ, ਬਾਅਦ ਵਿੱਚ ਪੰਚਮ ਪਾਤਸ਼ਾਹ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਸੰਪਾਦਨਾ ਕੀਤੀ, ਪਹਿਲਾ ਪ੍ਰਕਾਸ਼ ਜੋ ਆਪਾਂ ਅਗਲੇ ਹਫ਼ਤੇ ਮਨਾਉਣਾ ਹੈ, ਉਸ ਤੋਂ ਪਹਿਲੇ ਜਦੋਂ ਸੰਪਾਦਨਾ ਕੀਤੀ ਗਈ, ਭਾਈ ਗੁਰਦਾਸ ਜੀ ਕੋਲੋਂ ਆਦਿ ਬੀੜ ਲਿਖਵਾਈ ਗਈ, ਤਾਂ ਉਸ ਵਕਤ ਵਾਰਾਂ ਦੇ ਨਾਲ ਗੁਰੂ ਸਾਹਿਬਾਨ ਦੀਆਂ ਵਾਰਾਂ ਅਤੇ ਨਾਲ ਸ਼ਲੋਕ ਦਰਜ ਪੰਚਮ ਪਾਤਸ਼ਾਹ, ਜਿਵੇਂ ਆਸਾ ਕੀ ਵਾਰ ਦਾ ਆਪਾਂ ਰੋਜ਼ਾਨਾ ਕੀਰਤਨ ਸਰਵਣ ਕਰਦੇ ਹਾਂ। ਵਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੈ, ਪਰ ਸ਼ਲੋਕ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਮਿਲਦੇ ਨੇ, ਭਾਵ ਸ਼ਲੋਕ ਬਾਅਦ ਵਿੱਚ ਦਰਜ ਕੀਤੇ ਗਏ। ਇਹ ਵਾਰ ਜਿਹੜੀ ਹੈ ਇਹ ਪੰਚਮ ਪਾਤਸ਼ਾਹ ਦੀ ਹੈ ਅਤੇ ਇਸ ਦੇ ਸਾਰੇ ਸ਼ਲੋਕ ਵੀ ਪੰਚਮ ਪਾਤਸ਼ਾਹ, ਹਰੇਕ ਪੌੜੀ ਦੇ ਨਾਲ 2-2 ਸ਼ਲੋਕ ਨੇ। ਇਹ 18 ਨੰਬਰ ਪੌੜੀ ਹੈ, ਨਾਲ 2 ਸ਼ਲੋਕ ਨੇ। ਆਪਾਂ ਅੱਜ ਪਾਤਸ਼ਾਹ ਦੇ ਇਹਨਾਂ ਸ਼ਲੋਕਾਂ ਅਤੇ ਪੌੜੀ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ ਅਤੇ ਸਮਝਣ ਦਾ ਯਤਨ ਕਰਨਾ ਕਿ ਪਾਤਸ਼ਾਹ ਸਾਨੂੰ ਕੀ ਸੋਝੀ ਬਖਸ਼ ਰਹੇ। ਪਹਿਲਾ ਸ਼ਲੋਕ ਹੈ, ਸ਼ਲੋਕ ਦਇਆ ਕਰਨੰਗ ਦੁੱਖ ਹਰਨੰਗ ਉਚਰਨੰਗ ਨਾਮ ਕੀਰਤਨ ਹੈ, ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾਮ। ਉਹ ਪਰਮਾਤਮਾ ਦਇਆ ਕਰਨ ਵਾਲਾ ਹੈ। ਦਇਆ ਕੀ ਹੈ? ਦਇਆ ਇੱਕ ਗੁਣ ਹੈ। ਆਪਾਂ ਕਈ ਵਾਰੀ ਕਿਸੇ ਦੇ ਬਾਰੇ ਕਹਿ ਦਿੰਦੇ ਬੰਦਾ ਬਹੁਤ ਦਇਆਵਾਨ ਹੈ, ਕਿਸੇ ਦਾ ਦੁੱਖ ਇਹਦੇ ਕੋਲੋਂ ਦੇਖਿਆ ਨਹੀਂ ਜਾਂਦਾ। ਦਇਆ ਕਰਨਾ ਨੂੰ ਵੀ ਕਹਿ ਦਿੰਦੇ ਨੇ, ਦਇਆ ਤਰਸ ਨੂੰ ਵੀ ਕਹਿ ਦਿੰਦੇ ਨੇ ਵੀ ਇਹਨੇ ਮੇਰੇ 'ਤੇ ਬੜਾ ਤਰਸ ਕੀਤਾ, ਬੜੀ ਦਇਆ ਕੀਤੀ। ਇੱਕ ਬੜਾ ਵੱਡਾ ਗੁਣ ਹੈ। ਇੱਥੇ ਤੱਕ ਆਪਾਂ ਜਪਜੀ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਨੇ ਦਇਆ ਧਰਮ ਦਾ ਮੂਲ ਹੈ, ਜਿੱਥੇ ਦਇਆ ਹੈ ਧਰਮ ਉੱਥੇ ਹੀ ਪੈਦਾ ਹੋਇਆ। ਧੌਲ ਧਰਮ ਦਇਆ ਕਪ, ਧਰਮ ਦਇਆ ਦਾ ਪੁੱਤਰ ਹੈ। ਜਿਸ ਹਿਰਦੇ ਵਿੱਚ ਦਇਆ ਹੈ ਧਰਮ ਉੱਥੇ ਹੀ ਹੋਏਗਾ। ਦਇਆ ਤੋਂ ਬਿਨਾਂ ਧਰਮ ਨਹੀਂ ਹੋ ਸਕਦਾ। ਜੇ ਦਇਆ ਹੈ ਤਾਂ ਸਮਝ ਲਓ ਉਹਦੇ ਅੰਦਰ ਧਰਮ ਦੇ ਕੁਝ ਕਣ ਹੈਗੇ ਨੇ, ਉਹ ਧਰਮ ਦੇ ਰਾਹ 'ਤੇ ਚੱਲ ਰਿਹਾ। ਤੇ ਜੇ ਦਇਆ ਨਹੀਂ ਹੈ ਤਾਂ ਫਿਰ ਉਹ ਬਿਲਕੁਲ ਧਰਮ ਦੇ ਰਾਹ 'ਤੇ ਨਹੀਂ ਚੱਲ ਸਕਦਾ। ਧਰਮ ਦੇ ਰਾਹ 'ਤੇ ਚੱਲਣ ਲਈ ਸਭ ਤੋਂ ਪਹਿਲਾ ਗੁਣ ਅੰਦਰ ਦਇਆ ਮੌਜੂਦ ਹੋਣਾ ਚਾਹੀਦਾ। ਜਦੋਂ ਵੀ ਆਪਾਂ ਗੁਣਾਂ ਦਾ ਜ਼ਿਕਰ ਕਰਦੇ ਹਾਂ, ਸਭ ਤੋਂ ਪਹਿਲਾਂ ਜ਼ਿਕਰ ਦਇਆ ਦਾ ਮਿਲਦਾ, ਸੱਚ ਦਾ ਮਿਲਦਾ, ਸੰਤੋਖ ਦਾ ਮਿਲਦਾ ਹੈ। ਇਹ ਗੁਣਾਂ ਦਾ ਜ਼ਿਕਰ ਵਾਰ ਵਾਰ ਸਾਨੂੰ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ। ਤੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ
ਪਹਿਲੇ ਸਲੋਕ ਵਿੱਚ ਸਭ ਤੋਂ ਪਹਿਲਾਂ ਕਹਿ ਰਹੇ ਨੇ ਕਿ ਉਹ ਪਰਮਾਤਮਾ ਦਇਆ ਕਰਨ ਵਾਲਾ ਹੈ। ਦਇਆਲੂ ਵੀ ਆਪਾਂ ਪੜ੍ਹਦੇ ਹਾਂ, ਦਇਆਲ ਵੀ ਆਪਾਂ ਪੜ੍ਹਦੇ ਹਾਂ। ਦਇਆਲ ਦਇਆ ਦਾ ਘਰ, ਆਲਿਆ ਦੋ ਸ਼ਬਦਾਂ ਨੂੰ ਜੋੜ ਕੇ ਬਣਾਇਆ ਦਇਆਲ, ਆਲਿਆ ਆਲਣੇ ਨੂੰ ਕਹਿੰਦੇ। ਪੁਰਾਣੇ ਸਮਿਆਂ ਵਿੱਚ ਸ਼ਬਦ ਬੜੇ ਵਰਤੇ ਜਾਂਦੇ ਸੀ, ਭਾਵ ਜਿੱਥੇ ਦਇਆ ਹੈ, ਜਿਸ ਦੇ ਹਿਰਦੇ ਵਿੱਚ ਦਇਆ ਉਸ ਨੂੰ ਦਇਆਲੂ ਕਹਿ ਦਿੱਤਾ ਗਿਆ, ਦਿਆਲ ਕਹਿ ਦਿੱਤਾ ਗਿਆ। ਬੜਾ ਦਿਆਲ ਹੈ, ਬੜਾ ਦਿਆਲੂ ਹੈ, ਇਹ ਬੜੇ ਨਰਮ ਹਿਰਦੇ ਦਾ ਹੈ, ਇਹਦੇ ਹਿਰਦੇ ਵਿੱਚ ਦਇਆ ਹੈ। ਸੱਚਮੁੱਚ ਦਇਆ ਜਿੱਥੇ ਹੈ ਉੱਥੇ ਧਰਮ ਹੈ। ਆਪਾਂ ਜਦੋਂ ਸਿੱਖ ਇਤਿਹਾਸ ਪੜ੍ਹਦੇ ਹਾਂ ਨਾ ਸਤਸੰਗਤ ਜੀ, ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਕੀਰਤਪੁਰ ਸਾਹਿਬ ਦੀ ਧਰਤੀ 'ਤੇ ਹੀ ਪਾਤਸ਼ਾਹ ਜੋਤੀ ਜੋਤ ਸਮਾਏ ਨੇ। ਜ਼ਿਆਦਾ ਸਮਾਂ ਪਾਤਸ਼ਾਹ ਦਾ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਹੀ ਬਤੀਤ ਹੋਇਆ ਅਤੇ ਸੱਤਵੇਂ ਪਾਤਸ਼ਾਹ ਨੇ ਉਸ ਸਮੇਂ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਇੱਕ ਬਹੁਤ ਵੱਡਾ ਹਸਪਤਾਲ ਬਣਾਇਆ ਸੀ, ਜਿੱਥੇ ਬਿਨਾਂ ਕਿਸੇ ਭੇਦਭਾਵ ਤੋਂ ਸਭ ਦਾ ਇਲਾਜ ਹੁੰਦਾ ਸੀ। ਇਤਿਹਾਸਕਾਰ ਲਿਖਦੇ ਨੇ ਉਹਨਾਂ ਦਿਨਾਂ ਦੇ ਵਿੱਚ ਸ਼ਾਹਜਹਾਨ ਦਿੱਲੀ ਦਾ ਬਾਦਸ਼ਾਹ ਸੀ, ਜਹਾਂਗੀਰ ਦਾ ਪੁੱਤਰ, ਜਹਾਂਗੀਰ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣਿਆ। ਸ਼ਾਹਜਹਾਨ ਦੇ ਅੱਗੋਂ ਚਾਰ ਪੁੱਤਰ ਸਨ, ਸਭ ਤੋਂ ਵੱਡਾ ਪੁੱਤਰ ਸੀ ਦਾਰਾ ਸ਼ਿਕੋਹ। ਦਾਰਾ ਸ਼ਿਕੋਹ ਬਿਮਾਰ ਹੋ ਗਿਆ, ਹੁਣ ਸਰਕਾਰ ਹੈ ਆਪਣੀ ਹੈ, ਤਖ਼ਤ ਦਾ ਮਾਲਕ ਹੈ, ਬਾਦਸ਼ਾਹ ਹੈ, ਬੜੇ ਸਾਰੇ ਵੈਦ ਨੇ, ਬੜੀਆਂ ਦਵਾਈਆਂ ਦੇ ਭੰਡਾਰ ਨੇ, ਪਰ ਦਾਰਾ ਸ਼ਿਕੋਹ ਠੀਕ ਨਹੀਂ ਹੋ ਰਿਹਾ। ਵੈਦਾਂ ਨੇ ਕਿਹਾ ਵੀ ਇਹਦੀ ਜਿਹੜੀ ਦਵਾਈ ਹੈ ਨਾ, ਹਰੜ ਹੈ, ਲੌਂਗ ਹੈ, ਕਿਸੇ ਖਾਸ ਕਿਸਮ ਦਾ ਲੌਂਗ, ਖਾਸ ਕਿਸਮ ਦੀ ਹਰੜ, ਭਾਵ ਇੱਕ ਵੱਖਰੇ ਵਜਨ ਦੀ ਵੀ ਗੱਲ ਨਾਲ ਸੀ ਵੀ ਇਸ ਤਰ੍ਹਾਂ ਦਾ ਹਰੜ ਚਾਹੀਦਾ, ਜਦੋਂ ਜਿਹਦੇ ਕੋਲੋਂ ਮਿਲ ਜਾਏਗਾ ਤਾਂ ਦਾਰਾ ਸ਼ਿਕੋਹ ਠੀਕ ਹੋ ਜਾਏਗਾ। ਕਿਉਂਕਿ ਉਹਦੀ ਬਿਮਾਰੀ ਜਿਹੜੀ ਸੀ, ਉਸ ਦੇ ਖਾਣੇ ਦੇ ਵਿੱਚ ਕਿਸੇ ਨੇ ਸ਼ੇਰ ਦੀ ਮੁੱਛ ਦਾ ਵਾਲ ਮਿਲਾ ਦਿੱਤਾ ਸੀ ਅਤੇ ਉਹਦੇ ਅੰਦਰ ਚਲਾ ਗਿਆ। ਅਤੇ ਇਹ ਵੀ ਇਤਿਹਾਸਕਾਰ ਲਿਖਦੇ ਨੇ ਉਹਦੇ ਛੋਟੇ ਭਰਾ ਔਰੰਗਜ਼ੇਬ ਨੇ ਕੀਤਾ ਸੀ ਇਹ ਸਾਰਾ, ਕਿਉਂਕਿ ਔਰੰਗਜ਼ੇਬ ਬਾਦਸ਼ਾਹ ਬਣਨਾ ਚਾਹੁੰਦਾ ਸੀ ਅਤੇ ਬਣ ਵੀ ਗਿਆ ਬਾਅਦ ਵਿੱਚ। ਹੁਣ ਸ਼ਾਹਜਹਾਨ ਨੂੰ ਕਿਸੇ ਨੇ ਇਹ ਦੱਸ ਪਾਈ ਕਿ ਮਹਾਰਾਜ ਇਹ ਦਵਾਈਆਂ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਦਵਾਖਾਨੇ ਵਿੱਚੋਂ ਮਿਲ ਜਾਣਗੀਆਂ, ਉਹਨਾਂ ਦੇ ਹਸਪਤਾਲ ਵਿੱਚੋਂ ਮਿਲ ਜਾਣਗੀਆਂ। ਹੁਣ ਸ਼ਾਹਜਹਾਨ ਨੂੰ ਇੱਕ ਮਨ ਵਿੱਚ ਭੁਲੇਖਾ ਸੀ ਵੀ ਮੇਰੇ ਪਿਤਾ ਜਹਾਂਗੀਰ ਨੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਪਤਾ ਨਹੀਂ ਸ਼ਾਹਜਹਾਨ ਦੀ ਚਿੱਠੀ ਜਦੋਂ ਉੱਥੇ ਜਾਏਗੀ, ਮੇਰੀ ਚਿੱਠੀ ਜਦੋਂ ਉੱਥੇ ਜਾਏਗੀ ਤੇ ਗੁਰੂ ਸਾਹਿਬ ਦਵਾਈ ਦੇਣਗੇ ਕਿ ਨਹੀਂ ਦੇਣਗੇ। ਪਰ ਕਿਸੇ ਨੇ ਕਿਹਾ ਵੀ ਨਹੀਂ, ਤੁਸੀਂ ਉੱਥੇ ਚਿੱਠੀ ਭੇਜੋ ਉਹਨਾਂ ਨੂੰ, ਉੱਥੇ ਕੋਈ ਭੇਦਭਾਵ ਨਹੀਂ, ਉਹ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਦੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ। ਔਰ ਜਦੋਂ ਸ਼ਾਹਜਹਾਨ ਨੇ ਪੱਤਰ ਭੇਜਿਆ ਤਾਂ ਗੁਰੂ ਸਾਹਿਬ ਨੇ ਆਪ ਉਹ ਦਵਾਈਆਂ, ਜਿਹੜਾ ਬੰਦਾ ਪੱਤਰ ਲੈ ਕੇ ਆਇਆ, ਜਿਹੜਾ ਦੂਤ ਆਇਆ, ਉਹਦੇ ਹੱਥੋਂ ਦਵਾਈਆਂ ਭੇਜੀਆਂ। ਉਹ ਦਵਾਈਆਂ ਖਾ ਕੇ ਦਾਰਾ ਸ਼ਿਕੋਹ ਠੀਕ ਹੋ ਗਿਆ। ਤੇ ਇਤਿਹਾਸਕਾਰ ਜ਼ਿਕਰ ਕਰਦੇ ਨੇ ਬਾਅਦ ਵਿੱਚ ਦਾਰਾ ਸ਼ਿਕੋਹ ਗੁਰੂ ਸਾਹਿਬ ਨੂੰ ਮਿਲਦਾ ਵੀ ਰਿਹਾ, ਬੜੇ ਵਧੀਆ ਸੁਭਾਅ ਦਾ ਸੀ, ਮਿਲਦਾ ਵੀ ਰਿਹਾ। ਸੋ ਕਹਿਣ ਦਾ ਭਾਵ ਦਇਆ ਹੈ, ਜੇ ਧਰਮ ਹੈ ਤੇ ਦਇਆ ਹੈ, ਇਸ ਗੱਲ 'ਚ ਕੋਈ ਭੇਦਭਾਵ ਨਹੀਂ ਵੀ ਸਾਹਮਣੇ ਜ਼ਰੂਰਤ ਕਿਸ ਨੂੰ ਹੈ। ਹੁਣ ਕਈ ਵਾਰ ਆਪਾਂ ਜਾ ਰਹੇ ਹਾਂ ਸੜਕ 'ਤੇ, ਕਿਸੇ ਦਾ ਐਕਸੀਡੈਂਟ ਹੋ ਗਿਆ, ਜਿਹਦੇ ਅੰਦਰ ਦਇਆ, ਜਿਹੜਾ ਮਦਦ ਕਰਨ ਵਾਲਾ, ਉਹ ਇਹ ਥੋੜ੍ਹਾ ਵੇਖਦਾ ਵੀ ਇਹ ਕੌਣ ਹੈ ਅਤੇ ਕੌਣ ਨਹੀਂ ਹੈ, ਉਹ ਤਾਂ ਵੇਖਦਾ ਵੀ ਕੋਈ ਮਨੁੱਖ ਡਿੱਗਿਆ ਪਿਆ, ਇਹਨੂੰ ਲੋੜ ਹੈ, ਉਹ ਚੁੱਕ ਕੇ ਹਸਪਤਾਲ ਲੈ ਜਾਂਦੇ। ਇਹ ਗੱਲ ਅੰਦਰ ਗੁਣਾਂ ਦੀ, ਗੁਣ ਹੋਣਾ ਚਾਹੀਦਾ। ਹੁਣ ਆਪਾਂ ਸ਼ਾਹਜਹਾਨ ਦਾ ਜ਼ਿਕਰ ਕਰ ਰਹੇ ਸੀ, ਆਪਾਂ ਹੁਣੇ ਜ਼ਿਕਰ ਔਰੰਗਜ਼ੇਬ ਦਾ ਵੀ ਕੀਤਾ। ਔਰੰਗਜ਼ੇਬ ਬਾਅਦ ਵਿੱਚ ਬਾਦਸ਼ਾਹ ਬਣਿਆ, ਹਾਲਾਂਕਿ ਛੋਟਾ ਸੀ। ਜੇ
ਅਸੂਲ ਦੇ ਹਿਸਾਬ ਨਾਲ ਸੋਚਿਆ ਜਾਵੇ, ਦੇਖਿਆ ਜਾਵੇ ਤੇ ਔਰੰਗਜ਼ੇਬ ਗੱਦੀ ਦਾ ਦਾਅਵੇਦਾਰ ਨਹੀਂ ਸੀ, ਕਿਉਂਕਿ ਵੱਡਾ ਪੁੱਤਰ ਦਾਅਵੇਦਾਰ ਹੁੰਦਾ। ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਮਾਰ ਦਿੱਤਾ, ਆਪਣੇ ਪਿਓ ਦੇ ਜਿਉਂਦਿਆਂ ਹੀ ਪਿਓ ਨੂੰ ਕੈਦ ਕਰ ਲਿਆ, ਆਗਰੇ ਦੇ ਵਿੱਚ ਕੈਦ ਕਰ ਦਿੱਤਾ ਪਿਓ ਨੂੰ, ਤੇ ਉਸ ਨੂੰ ਖਾਣ ਪੀਣ ਵੀ ਬੜਾ ਥੋੜ੍ਹਾ ਜਿਹਾ ਭੇਜਦਾ ਸੀ, ਬਹੁਤ ਥੋੜ੍ਹਾ ਭੇਜਦਾ ਸੀ। ਕਹਿੰਦੇ ਇੱਕ ਵਾਰ ਸ਼ਾਹਜਹਾਨ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਚਿੱਠੀ ਲਿਖੀ ਵੀ ਭਾਈ ਗਰਮੀ ਦਾ ਸਮਾਂ ਹੈ, ਪਰ ਮੈਨੂੰ ਤਾਂ ਪਾਣੀ ਵੀ ਪੂਰਾ ਨਹੀਂ ਮਿਲਦਾ ਪੀਣ ਲਈ, ਅਤੇ ਆਪਣੇ ਅਹਿਲਕਾਰਾਂ ਨੂੰ ਕਹਿ ਕੇ ਮੇਰੇ ਪਾਣੀ ਦੀ ਮਾਤਰਾ ਘੱਟੋ ਘੱਟ ਵਧਾ ਦੇ, ਮੈਨੂੰ ਪਾਣੀ ਜ਼ਿਆਦਾ ਚਾਹੀਦਾ। ਅਤੇ ਅੱਗੋਂ ਉਸਨੇ ਜਵਾਬ ਲਿਖ ਕੇ ਭੇਜਿਆ ਕਿ ਮੇਰੇ ਹਿਸਾਬ ਨਾਲ ਤਾਂ ਤੇਰੇ ਕੋਲ ਪਾਣੀ ਜ਼ਿਆਦਾ ਹੈ, ਤਾਂ ਹੀ ਤਾਂ ਤੂੰ ਪਾਣੀ ਦੇ ਵਿੱਚ ਸ਼ਾਹੀ ਮਿਲਾ ਕੇ ਅਤੇ ਮੈਨੂੰ ਚਿੱਠੀ ਲਿਖਦਾ ਪਿਆ, ਤੇਰਾ ਤਾਂ ਪਾਣੀ ਘਟਾਉਣਾ ਚਾਹੀਦਾ। ਐਸਾ ਸੀ, ਅੰਦਰ ਕੋਈ ਦਇਆ ਨਹੀਂ, ਆਪਣੇ ਭਰਾਵਾਂ ਨੂੰ ਮਾਰਿਆ, ਆਪਣੇ ਪਿਓ ਨੂੰ ਕੈਦ ਕਰ ਲਿਆ, ਕੋਈ ਦਇਆ ਨਹੀਂ ਹੈ। ਪਰ ਦੁਨੀਆਂ ਵਿੱਚ ਦਿਖਾਵੇ ਦੇ ਤੌਰ 'ਤੇ ਬੜਾ ਧਰਮੀ ਸੀ ਕਿ ਮੈਂ ਸਰਕਾਰੀ ਖਜ਼ਾਨੇ ਵਿੱਚੋਂ ਕੋਈ ਖਰਚਾ ਨਹੀਂ ਲੈਣਾ, ਟੋਪੀਆਂ ਸੀ ਕੇ ਵੇਚਦਾ ਸੀ, ਉਹਦੇ 'ਤੇ ਆਪਣਾ ਗੁਜ਼ਾਰਾ ਕਰਦਾ ਸੀ, ਕੁਰਾਨ ਸ਼ਰੀਫ ਲਿਖਦਾ ਸੀ, ਪੰਜ ਸਮੇਂ ਦਾ ਨਮਾਜ਼ੀ ਵੀ ਸੀ, ਦੁਨੀਆਂ ਦੀਆਂ ਨਜ਼ਰਾਂ ਵਿੱਚ ਬੜਾ ਧਰਮੀ ਸੀ, ਪਰ ਅੰਦਰ ਧਰਮ ਵਾਲੇ ਗੁਣ ਬਿਲਕੁਲ ਨਹੀਂ ਸਨ। ਆਪਾਂ ਬਾਅਦ ਵਿੱਚ ਔਰੰਗਜ਼ੇਬ ਦਾ ਇਤਿਹਾਸ ਪੜ੍ਹਦੇ ਹਾਂ, ਉਹਨੇ ਬੜੇ ਜ਼ੁਲਮ ਕੀਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਆ, ਪਿਛਲੇ ਸਾਲ ਆਪਾਂ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ, ਔਰੰਗਜ਼ੇਬ ਦੇ ਹੁਕਮ ਕਰਕੇ ਹੋਈ। ਇਸਲਾਮ ਦੇ ਵੱਡੇ ਵੱਡੇ ਐਸੇ ਸਾਧੂ ਸੰਤ ਜਿਹੜੇ ਨੇ, ਜਿਹੜੇ ਧਰਮ ਦੇ ਵਿੱਚ ਨੇ, ਉਹਨਾਂ ਦਾ ਵੀ ਉਸਨੇ ਕੋਈ ਲਿਹਾਜ਼ ਨਹੀਂ, ਸਰਮਦਕ ਨਾਮ ਮਿਲਦਾ, ਉਹਨਾਂ ਨੂੰ ਵੀ ਉਸਨੇ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਇਆ। ਦਇਆ ਵਾਲਾ ਕੋਈ ਗੁਣ ਨਹੀਂ ਸੀ। ਇਸੇ ਕਰਕੇ ਜਦੋਂ ਵੀ ਕਿਤੇ ਜ਼ੁਲਮਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਹਦੇ ਵਿੱਚ ਔਰੰਗਜ਼ੇਬ ਦਾ ਜ਼ਿਕਰ ਜ਼ਰੂਰ ਹੁੰਦਾ। ਅਤੇ ਦੂਜੇ ਪਾਸੇ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਪ ਜੀ ਦਾ ਪ੍ਰਕਾਸ਼ ਹੋਇਆ, ਛੇਵੇਂ ਪਾਤਸ਼ਾਹ ਦੇ ਗ੍ਰਹਿ, ਜਿੱਥੇ ਗੁਰਦੁਆਰਾ ਗੁਰੂ ਕੇ ਮਹਿਲ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜ ਸਾਹਿਬਜ਼ਾਦੇ ਨੇ, ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਭ ਤੋਂ ਛੋਟੇ ਨੇ, ਸਭ ਤੋਂ ਵੱਡੇ ਨੇ ਬਾਬਾ ਗੁਰਦਿੱਤਾ ਜੀ। ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਕਿ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੈ, ਉਸ ਵਕਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਉਮਰ ਕੇਵਲ 5 ਸਾਲ, ਹੁਣ ਘਰ ਦੇ ਵਿੱਚ ਵੱਡੇ ਭਰਾਤਾ ਦਾ ਆਨੰਦ ਕਾਰਜ ਹੈ, ਅਤੇ ਵਧੀਆ ਕੱਪੜੇ ਪਾਏ ਨੇ ਮਾਤਾ ਨੇ, ਤਿਆਰ ਕੀਤਾ ਮਾਤਾ ਜੀ ਨੇ, ਅਤੇ ਬਾਹਰ ਗਏ ਨੇ, ਬਾਹਰ ਦੇਖਿਆ ਇੱਕ ਛੋਟਾ ਜਿਹਾ ਬੱਚਾ ਉਹਨਾਂ ਦੀ ਉਮਰ ਦਾ ਹੀ, ਉਹਦੇ ਤਨ 'ਤੇ ਕੋਈ ਕੱਪੜਾ ਨਹੀਂ ਹੈ, ਆਪਣੇ ਕੀਮਤੀ ਵਸਤਰ ਉਤਾਰ ਕੇ ਉਸ ਨੂੰ ਦੇ ਦਿੱਤੇ ਨੇ, ਦਇਆ ਹੈ ਇਹ 5 ਸਾਲ ਦੀ ਉਮਰ ਵਿੱਚ। ਅਤੇ ਜਦੋਂ ਮਾਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਗੱਲ ਕਹੀ ਕਿ ਦੇਖੋ ਆਪਣੇ ਵਸਤਰ ਵੀ ਉਤਾਰ ਕੇ ਦੇ ਆਏ ਨੇ, ਹੁਣ ਮੈਂ ਕਿਹੜੇ ਕੱਪੜੇ ਪਾਵਾਂ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਵੀ ਅੱਜ ਤੱਕ ਕੇਵਲ ਵਸਤਰ ਹੀ ਦਿੱਤੇ ਨੇ, ਆਉਣ ਵਾਲੇ ਸਮੇਂ ਵਿੱਚ ਆਪਣਾ ਸਰੀਰ ਵੀ ਦੇ ਦੇ, ਆਪਣਾ ਆਪ ਦੇ ਦੇ, ਇਹ ਧਰਮ ਹੈ, ਦਇਆ ਹੈ। ਇੱਥੇ ਪੰਚਮ ਪਾਤਸ਼ਾਹ ਦਇਆ ਦੇ ਗੁਣ ਦੀ ਗੱਲ ਕਰ ਰਹੇ ਨੇ, ਉਹ ਪਰਮਾਤਮਾ ਦਇਆ ਕਰਨ ਵਾਲਾ ਹੈ, ਦੁੱਖ ਹਰਨੰਗ, ਹਰਨ ਦਾ ਮਤਲਬ ਹੁੰਦਾ ਦੂਰ ਕਰਨ, ਦੁੱਖਾਂ ਨੂੰ ਦੂਰ ਕਰਨ ਵਾਲਾ। ਉਸ ਪਰਮਾਤਮਾ ਦੇ ਗੁਣ ਗਾਣੇ ਨੇ, ਉਹਦੀ ਸਿਫਤ ਸਲਾਹ ਕਰਨੀ ਆ, ਉਚਰਨੰਗ ਨਾਮ ਕੀਰਤਨ, ਕੀਰਤਨ ਕੀਰਤੀ ਸਿਫਤ ਸਲਾਹ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਹੜਾ ਪਰਮਾਤਮਾ ਦਇਆ ਕਰਨ ਵਾਲਾ ਹੈ, ਜਿਹੜਾ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ, ਉਹਦੇ ਨਾਮ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਹ ਸਾਡੇ 'ਤੇ ਦਇਆ ਹੀ ਕੀਤੀ ਨਾ ਪਾਤਸ਼ਾਹ ਨੇ, ਉਸ ਪਰਮਾਤਮਾ ਨੇ। ਆਪਾਂ ਦੇਖੀ, ਆਪਾਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ, 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਜੂਨ ਸਾਨੂੰ ਦਿੱਤੀ ਹੈ, ਸਭ ਤੋਂ ਉੱਤਮ ਜਨਮ ਸਾਨੂੰ ਮਿਲਿਆ। ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਇਹ ਉਸ ਪਰਮਾਤਮਾ ਦੀ ਦਇਆ ਸੀ ਕਿ ਇਹ ਬੜਾ ਉੱਤਮ ਜਨਮ ਮਿਲਿਆ। ਅਤੇ ਜਿਸ ਪਰਮਾਤਮਾ ਨੇ ਜਨਮ ਬਖਸ਼ਿਆ, ਕਿਰਪਾ ਕੀਤੀ ਹੈ,
ਉਹਦੇ ਨਾਮ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ। ਪਾਤਸ਼ਾਹ ਕਹਿੰਦੇ ਨੇ ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਅਤੇ ਜਦੋਂ ਪਰਮਾਤਮਾ ਦਇਆ ਕਰਦਾ ਹੈ, ਉਹ ਭਗਵਾਨ ਦਇਆ ਕਰਦਾ ਹੈ, ਤਾਂ ਫਿਰ ਮਨੁੱਖ ਮਾਇਆ ਦੇ ਵਿੱਚ ਲਿਪਤ ਨਹੀਂ ਰਹਿੰਦਾ। ਮਾਇਆ ਅੱਜ ਅਸੀਂ ਜਦੋਂ ਮਾਇਆ ਦਾ ਜ਼ਿਕਰ ਕਰਦੇ ਹਾਂ ਨਾ, ਅਸੀਂ ਕੇਵਲ ਪੈਸੇ ਨੂੰ ਮੰਨ ਲੈਂਦੇ ਹਾਂ, ਰੁਪਈਏ ਹੋ ਗਏ, ਡਾਲਰ ਹੋ ਗਏ, ਪਾਊਂਡ ਹੋ ਗਏ, ਅਸੀਂ ਉਹਦੇ ਨਾਲ ਹੀ ਜ਼ਿਕਰ ਕਰਦੇ ਮਾਇਆ ਹੈ। ਪਰ ਇਹ ਮਾਇਆ ਦਾ ਇੱਕ ਰੂਪ ਹੈ। ਮਾਇਆ ਭਾਵ ਹਰ ਉਹ ਵਸਤੂ ਜਿਹੜੀ ਸਾਨੂੰ ਪਰਮਾਤਮਾ ਤੋਂ ਦੂਰੋਂ ਲੈ ਕੇ ਜਾਂਦੀ। ਆਪਾਂ ਸਵੇਰੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਾਂ। ਪੰਜ ਪਿਆਰੇ ਸਾਹਿਬਾਨ ਨੇ ਜਦੋਂ ਖੰਡੇ ਬੱਟ ਦੀ ਪੋਲ ਦੀ ਬਖਸ਼ਿਸ਼ ਕੀਤੀ, ਇਹ ਹੁਕਮ ਕੀਤਾ ਕਿ ਸਵੇਰੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹਨੀਆਂ ਨੇ, ਜਪਜੀ ਸਾਹਿਬ, ਜਾਪ ਸਾਹਿਬ, ਤਾਂ ਪ੍ਰਸਾਦ ਸਵਈਏ, ਤਾਂ ਪ੍ਰਸਾਦ ਕਬਿਓ, ਬਾਚ ਬੇਨਤੀ ਚੌਪਈ ਅਤੇ ਆਨੰਦ ਸਾਹਿਬ। ਇਹ ਪੰਜ ਬਾਣੀਆਂ ਪੜ੍ਹਨੀਆਂ ਨੇ ਗੁਰਸਿੱਖ ਨੇ ਸਵੇਰੇ। ਇੱਕ ਬਾਣੀ ਸ਼ਾਮ ਨੂੰ ਪੜ੍ਹਨੀ ਹੈ, ਸੂਰਜ ਛਿਪੇ ਦੇ ਸਮੇਂ ਰਹਿ ਰਾਜ ਸਾਹਿਬ ਆਪਾਂ ਹੁਣੇ ਪੜ੍ਹੀਏ ਸਾਰੇ। ਰਾਤ ਨੂੰ ਸੌਣ ਵੇਲੇ ਸੋਹਿਲਾ ਸਾਹਿਬ ਦੀ ਬਾਣੀ, ਜਦੋਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਆਨੰਦ ਸਾਹਿਬ ਦੀ ਬਾਣੀ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਮਾਇਆ ਦੀ ਬੜੀ ਵਧੀਆ ਡੈਫੀਨੇਸ਼ਨ ਦਿੰਦੇ ਨੇ, ਸਮਝਾ ਰਹੇ ਨੇ ਮਾਇਆ ਕੀ ਹੈ। ਪਾਤਸ਼ਾਹ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇ। ਮਾਇਆ ਇਹ ਹੈ ਜਿਹਦੇ ਨਾਲ ਪਰਮਾਤਮਾ ਭੁੱਲ ਜਾਂਦਾ, ਵਿਸਰ ਜਾਂਦਾ। ਜਿੱਤ ਹਰ ਵਿਸਰੈ, ਮੋਹ ਉਪਜੈ, ਮੋਹ ਪੈਦਾ ਹੋ ਗਿਆ। ਇੱਕ ਪਿਆਰ ਹੁੰਦਾ, ਇੱਕ ਮੋਹ ਹੁੰਦਾ। ਪਿਆਰ ਸਾਰਿਆਂ ਦੇ ਨਾਲ ਇੱਕੋ ਜਿਹਾ ਹੁੰਦਾ, ਪਰ ਮੋਹ ਕੇਵਲ ਆਪਣਿਆਂ ਨਾਲ ਹੁੰਦਾ। ਮੋਹ ਸਿਰਫ ਆਪਣਿਆਂ ਬੱਚਿਆਂ ਨਾਲ ਹੁੰਦਾ, ਦੂਜਿਆਂ ਨਾਲ ਨਹੀਂ। ਪਿਆਰ ਸਾਰਿਆਂ ਨਾਲ ਇੱਕੋ ਜਿਹਾ ਹੁੰਦਾ। ਆਪਾਂ ਕਈ ਵਾਰੀ ਪੜ੍ਹਦੇ ਹਾਂ, ਜਦੋਂ ਮਹਾਂਭਾਰਤ ਦੀ ਗੱਲ ਪੜ੍ਹਦੇ ਹਾਂ ਕਿ ਮੋਹ ਦੇ ਕਾਰਨ, ਪੁੱਤਰ ਮੋਹ ਦੇ ਕਾਰਨ ਐਡਾ ਵੱਡਾ ਜੰਗ ਹੋ ਗਿਆ ਮਹਾਂਭਾਰਤ, ਪੁੱਤਰ ਮੋਹ ਦੇ ਕਾਰਨ, ਪੁੱਤਰ ਦਾ ਮੋਹ ਨਹੀਂ ਛੱਡ ਸਕਿਆ। ਇਹ ਪਾਤਸ਼ਾਹ ਕਹਿੰਦੇ ਨੇ ਮਾਇਆ ਇਹੀ ਹੈ ਜਿਹਦੇ ਨਾਲ ਪਰਮਾਤਮਾ ਭੁੱਲ ਜਾਂਦਾ ਹੈ ਅਤੇ ਮੋਹ ਪੈਦਾ ਹੋ ਜਾਂਦਾ। ਭਾਉ ਦੂਜਾ ਲਾਇਆ, ਦੂਜਾ ਭਾਵ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੀ ਚੀਜ਼ ਨਾਲ ਪਿਆਰ ਬਣ ਗਿਆ। ਭਾਉ ਦਾ ਮਤਲਬ ਪਿਆਰ, ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਵੀ ਚੀਜ਼ ਨਾਲ ਪਿਆਰ ਬਣ ਗਿਆ, ਉਹ ਮਾਇਆ ਹੈ। ਉਹ ਮਾਇਆ ਪੈਸਾ ਵੀ ਹੈ, ਉਹ ਮਾਇਆ ਕਾਰੋਬਾਰ ਵੀ ਹੈ। ਬੰਦਾ ਕਾਰੋਬਾਰ 'ਚ ਇੰਨਾ ਉਲਝ ਗਿਆ ਵੀ ਉਹਦੇ ਕੋਲ ਸਮਾਂ ਹੀ ਨਹੀਂ, ਉਹ ਨਿਕਲ ਹੀ ਨਹੀਂ ਪਾਉਂਦਾ, ਨਾ ਪਰਿਵਾਰ ਵਾਸਤੇ ਸਮਾਂ, ਨਾ ਗੁਰੂ ਵਾਸਤੇ ਸਮਾਂ, ਕਿਤੇ ਸਮਾਂ ਹੀ ਨਹੀਂ ਕੱਢਦਾ। ਪਰਿਵਾਰ ਵਿੱਚ ਬੰਦਾ ਇੰਨਾ ਉਲਝ ਗਿਆ ਵੀ ਕਿਸੇ ਹੋਰ ਪਾਸੇ ਵਾਸਤੇ ਸਮਾਂ ਹੀ ਨਹੀਂ, ਪਰਿਵਾਰ ਮਾਇਆ ਦਾ ਰੂਪ ਬਣ ਗਿਆ। ਹਰ ਉਹ ਵਸਤੂ ਜਿਹੜੀ ਸਾਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ, ਪਰਮਾਤਮਾ ਦੇ ਨਾਮ ਨੂੰ ਜਦੋਂ ਵਿਅਕਤੀ ਭੁੱਲ ਜਾਂਦਾ ਹੈ, ਉਹ ਮਾਇਆ ਦਾ ਰੂਪ ਹੈ। ਇੱਥੇ ਪਾਤਸ਼ਾਹ ਕਹਿੰਦੇ ਨੇ ਜਦੋਂ ਪਰਮਾਤਮਾ ਦਿਆਲ ਰੂਪ ਹੋ ਕੇ ਦਇਆ ਕਰਦਾ ਹੈ, ਤਾਂ ਫਿਰ ਮਨੁੱਖ ਮਾਇਆ ਦੇ ਵਿੱਚ ਲਿਪਤ ਨਹੀਂ ਰਹਿ ਜਾਂਦਾ, ਉਹਦੇ 'ਤੇ ਕਿਰਪਾ ਹੋ ਗਈ ਪਰਮਾਤਮਾ। ਫਿਰ ਜਿਹੜੀ ਮਾਇਆ ਦੇ ਵਿੱਚ ਲਿਪਟਿਆ ਹੋਇਆ, ਚਿੰਬੜਿਆ ਹੋਇਆ, ਉਹਨੂੰ ਛੱਡਦੇ ਨਹੀਂ, ਮਾਇਆ ਮਾਇਆ ਦੇ ਬੰਧਨਾਂ ਵਿੱਚ ਬੰਨਿਆ ਹੋਇਆ ਹੈ, ਅਤੇ ਜਦੋਂ ਕਿਰਪਾ ਹੋ ਗਈ, ਜਦੋਂ ਪਰਮਾਤਮਾ ਨੇ ਦਇਆ ਕਰ ਦਿੱਤੀ, ਭਗਵਾਨ ਨੇ ਦਇਆ ਕਰ ਦਿੱਤੀ, ਤਾਂ ਕਹਿੰਦੇ ਫਿਰ ਉਹ ਮਾਇਆ ਵਿੱਚ ਲਿਪਤ ਨਹੀਂ ਰਹਿ ਜਾਂਦਾ, ਮਾਇਆ ਤੋਂ ਛੁਟਕਾਰਾ ਹੋ ਜਾਂਦਾ। ਇਹ ਮਾਇਆ ਤੋਂ ਛੁਟਕਾਰਾ ਹੋਣਾ ਹੀ ਸਾਡੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਜਿੰਨੀ ਦੇਰ ਮਾਇਆ ਵਿੱਚ ਲਿਪਤ ਰਹਿੰਦਾ ਮਨੁੱਖ, ਉਨੀ ਦੇਰ ਪਰਮਾਤਮਾ ਵਾਲੇ ਪਾਸੇ, ਨਾਮ ਵਾਲੇ ਪਾਸੇ, ਗੁਰੂ ਵਾਲੇ ਪਾਸੇ ਨਹੀਂ ਚੱਲਦਾ, ਨਹੀਂ ਚੱਲਦਾ। ਜਦੋਂ ਮਾਇਆ ਤੋਂ ਛੁਟਕਾਰਾ ਹੋ ਗਿਆ, ਤਾਂ ਫਿਰ ਨਾਮ ਦੇ ਨਾਲ ਸਾਂਝ ਬਣ ਗਿਆ। ਅਗਲੇ ਸਲੋਕ 'ਚ ਪਾਤਸ਼ਾਹ ਕਹਿ ਰਹੇ ਨੇ ਪਾਹੇ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਪਾਹੇ ਅੱਗ ਨੂੰ ਕਹਿੰਦੇ, ਅੰਦਰ ਤ੍ਰਿਸ਼ਨਾ ਦੀ ਅੱਗ ਹੈ। ਵੈਸੇ ਗੁਰਬਾਣੀ ਨੂੰ ਪੜ੍ਹੀਏ ਤਾਂ ਚਾਰ ਤਰ੍ਹਾਂ ਦੀ ਅੱਗ ਦਾ ਜ਼ਿਕਰ ਮਿਲਦਾ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਕਹਿੰਦੇ ਅੱਗ ਦੀਆਂ ਚਾਰ ਨਦੀਆਂ ਅੰਦਰ ਵਗਦੀਆਂ ਪਈਆਂ। ਪਵਹਿ ਦਜੈ ਨਾਨਕਾ ਤਰੀਆ ਕਰਮੀ ਲੱਗ। ਕਹਿੰਦੇ ਇਹਦੇ ਵਿੱਚ ਮਨੁੱਖ ਸੜ ਜਾਂਦਾ ਹੈ, ਪਰ ਹਾਂ, ਜੇ ਕਿਤੇ ਪਰਮਾਤਮਾ ਬਖਸ਼ਿਸ਼ ਕਰ ਦੇਵੇ, ਉਹਦੇ ਕਰਮ ਹੋ ਜਾਣ, ਤਾਂ ਫਿਰ ਇਸ ਨਦੀ ਤੋਂ ਵੀ ਮਨੁੱਖ ਤਰ ਸਕਦਾ।
ਇਹ ਅੱਗ ਬੁੱਝ ਜਾ। ਪਾਹੇ ਬਲੰਦੜੀ ਬੁੱਝ ਗਈ, ਕਹਿੰਦੇ ਜਿਹੜੀ ਅੱਗ ਬਲਦੀ ਪਈ ਸੀ ਬੁੱਝ ਗਈ, ਤ੍ਰਿਸ਼ਨਾ ਦੀ ਅੱਗ ਬੁੱਝ ਗਈ। ਮਾਇਆ ਦੇ ਵਿੱਚ ਲਿਪਤ ਸੀ ਅਤੇ ਅੱਗ ਬਲਦੀ ਪਈ ਸੀ, ਤ੍ਰਿਸ਼ਨਾ ਸੀ। ਤ੍ਰਿਸ਼ਨਾ ਕੀ ਚੀਜ਼ ਹੈ? ਵੀ ਮੈਨੂੰ ਇਹ ਵੀ ਮਿਲ ਜਾਏ, ਮੈਨੂੰ ਇਹ ਵੀ ਮਿਲ ਜਾਏ। ਖਤਮ ਨਹੀਂ ਹੁੰਦੀ ਕਦੇ ਵੀ ਤ੍ਰਿਸ਼ਨਾ, ਕਦੇ ਖਤਮ ਨਹੀਂ। ਕਹਿੰਦੇ ਨਾ ਅੱਗ ਦੇ ਵਿੱਚ ਜਿੰਨੀਆਂ ਲੱਕੜਾਂ ਪਾਈ ਜਾਓ ਉਹਨਾਂ ਹੋਰ ਭੜਕੀ ਜਾਂਦੀ। ਤ੍ਰਿਸ਼ਨਾ ਦੀ ਅੱਗ ਵੀ ਇਸ ਤਰ੍ਹਾਂ ਦੀ ਹੈ। ਜਿੰਨਾ ਕੁਝ ਮਿਲੀ ਜਾਵੇ ਮਨੁੱਖ ਨੂੰ, ਆਪਾਂ ਬਾਰ ਬਾਰ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਮਨੁੱਖ ਨੂੰ ਜਿੰਨਾ ਕੁਝ ਮਿਲ ਜਾਏ ਉਹਦੀ ਭੁੱਖ ਹੋਰ ਵਧੀਆ, ਮੈਨੂੰ ਇਹ ਵੀ ਚਾਹੀਦਾ, ਮੈਨੂੰ ਇਹ ਵੀ ਚਾਹੀਦਾ। ਜਿੰਨੇ ਜ਼ਿਆਦਾ ਮਾਇਆ ਦੇ ਵਿੱਚ ਲਿਪਤ ਨੇ ਨਾ, ਜਿੰਨੀ ਜ਼ਿਆਦਾ ਮਾਇਆ ਕਮਾ ਲੈਂਦੇ ਨੇ, ਉਹਨਾਂ ਦੀ ਭੁੱਖ ਹੋਰ ਜ਼ਿਆਦਾ ਵੱਡੀ ਹੋ ਜਾਂਦੀ, ਹੋਰ ਜ਼ਿਆਦਾ ਲਿਪਤ ਹੋ ਜਾਂਦੇ, ਉਹਨਾਂ ਦੀ ਤ੍ਰਿਸ਼ਨਾ ਖਤਮ ਨਹੀਂ। ਅਤੇ ਤ੍ਰਿਸ਼ਨਾ ਖਤਮ ਕਿਵੇਂ ਹੁੰਦੀ ਹੈ? ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਨਾਮ ਜਦੋਂ ਮਨੁੱਖ ਨਾਮ ਨਾਲ ਜੁੜਦਾ, ਜਦੋਂ ਪਰਮਾਤਮਾ ਦਇਆ ਕਰੇ, ਜਦੋਂ ਮਾਇਆ ਤੋਂ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਏ, ਫਿਰ ਇਹ ਪਾਹੇ ਬਲੰਦੜੀ ਬੁੱਝ ਗਈ, ਇਹ ਤ੍ਰਿਸ਼ਨਾ ਦੀ ਅੱਗ ਜਿਹੜੀ ਅੰਦਰ ਚੱਲਦੀ ਪਈ ਹੈ ਇਹ ਠੰਡੀ ਹੋ ਗਈ ਹੈ, ਬੁੱਝ ਗਈ। ਕਿਵੇਂ ਬੁੱਝੀ ਹੈ? ਰਖੰਦੜੋ ਪ੍ਰਭ ਆਪ, ਕਿਉਂਕਿ ਰੱਖਣ ਵਾਲਾ, ਇਸ ਨੂੰ ਬੁਝਾਉਣ ਵਾਲਾ ਪਰਮਾਤਮਾ ਆਪ ਹੈ। ਪਰਮਾਤਮਾ ਨੇ ਆਪ ਕਿਰਪਾ ਕੀਤੀ, ਉਹਨੇ ਕਿਰਪਾ ਕੀਤੀ ਅਤੇ ਤ੍ਰਿਸ਼ਨਾ ਦੀ ਅੱਗ ਬੁੱਝੀ ਹੈ। ਮਨੁੱਖ ਦੇ ਮਨ ਵਿੱਚ ਸੰਤੋਖ ਵਾਲਾ ਗੁਣ ਪੈਦਾ ਹੋ ਗਿਆ। ਸੰਤੋਖ ਐਸਾ ਗੁਣ ਹੈ ਕਿ ਚਲੋ ਜੋ ਮਿਲ ਗਿਆ ਬਸ ਉਹਦੇ ਵਿੱਚ ਹੀ ਗੁਜ਼ਾਰ ਹੈ, ਉਹਦੇ ਵਿੱਚ ਹੀ ਗੁਜ਼ਾਰ। ਪਰ ਅੱਜ ਇਹ ਗੁਣ ਸਾਡੇ ਵਿੱਚ ਕਿਤੇ ਨਜ਼ਰ ਨਹੀਂ। ਅੱਜ ਤਾਂ ਮਨੁੱਖ ਭੱਜਦਾ ਪਿਆ, ਆਪਾਂ ਪਹਿਲਾਂ ਵੀ ਬਾਣੀ ਦਾ ਜ਼ਿਕਰ ਕਰਦੇ ਹਾਂ, ਸੁਖਮਣੀ ਸਾਹਿਬ ਦੀ ਬਾਣੀ ਆਪ ਜੀ ਪੜ੍ਹਦੇ ਹੋ। ਅੱਜ ਦੇ ਮਨੁੱਖ ਦੀ ਹਾਲਤ ਹੈ, ਪਾਤਸ਼ਾਹ ਨੇ 500 ਸਾਲ ਪਹਿਲੇ ਲਿਖਤਾ ਹੈ, ਸੈਸ ਖਟੇ ਲੱਖ ਭੋ ਉੱਠਤਾ, ਹਜ਼ਾਰ ਕਮਾ ਲਿਆ ਹੁਣ ਲੱਖਾਂ ਵਾਲੇ ਪਾਸੇ ਚੱਲ। ਅੱਜ ਵੀ ਇਹੀ ਖੇਡ ਬੜੀ। ਇਹ ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ, ਪਰ ਪਰਮਾਤਮਾ ਕਿਰਪਾ ਕਰੇ, ਨਾਮ ਨਾਲ ਸਾਂਝ ਬਣ ਜਾਏ, ਸੰਤੋਖ ਵਾਲਾ ਗੁਣ ਅੰਦਰ ਆ ਜਾਏ। ਕਿਉਂਕਿ ਇਹ ਵੀ ਗੱਲ ਆਪਾਂ ਸੁਖਮਣੀ ਸਾਹਿਬ 'ਚ ਪੜ੍ਹਦੇ ਹਾਂ, ਬਿਨਾਂ ਸੰਤੋਖ ਨਹੀਂ ਕੋਈ ਰੱਜ, ਇਹਦੇ ਤੋਂ ਬਿਨਾਂ ਕੋਈ ਨਹੀਂ ਰੱਜਦਾ। ਜਿੰਨਾ ਮਰਜ਼ੀ ਮਿਲ ਜਾਏ ਮਨੁੱਖ ਨਹੀਂ ਰੱਜਦਾ, ਕਹਿੰਦਾ ਬਸ ਮੈਨੂੰ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ, ਨਹੀਂ ਕੋਈ। ਇਹ ਮਾਇਆ ਇੰਨੀ ਜ਼ਿਆਦਾ ਜਦੋਂ ਪ੍ਰਭਾਵ ਪਾ ਲੈਂਦੀ ਹੈ ਨਾ, ਤੇ ਮਨੁੱਖ ਫਿਰ ਇਹਦੇ ਤੋਂ ਬਚਣ ਦੇ ਯਤਨ ਕਰਦਾ, ਉਹ ਯਤਨ ਕਰਦਾ ਜਦੋਂ ਉਹਦੇ ਮਨ ਵਿੱਚ ਆ ਜਾਂਦਾ ਵੀ ਮੈਂ ਇਹ ਕਿਸ ਪਾਸੇ ਕਿਸ ਚੱਕਰ 'ਚ ਪੈ ਗਿਆ। ਭਗਤ ਰਵਿਦਾਸ ਜੀ ਬਾਣੀ ਵਿੱਚ ਕਹਿੰਦੇ ਨੇ, ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹਾਥ ਬਿਕਾਨੋ। ਕਹਿੰਦੇ ਮੇਰਾ ਮਨ ਮਾਇਆ ਦੇ ਅੱਗੇ ਵਿਕ ਗਿਆ, ਮਾਇਆ ਵਿੱਚ ਲਿਪਤ ਹੋ ਗਿਆ, ਖਚਤ ਹੋ ਗਿਆ। ਇਹ ਕਿਰਪਾ ਕਰਨੀ ਆ ਤੁਸੀਂ, ਤੁਮ ਕਹੀਏ ਤੋ ਜਗਤ ਗੁਰ ਸਵਾਮੀ, ਹਮ ਕਹੀਏ ਤੇ ਕਲਯੁਗ ਕੇ ਕੰਮ। ਕਹਿੰਦੇ ਤੁਸੀਂ ਜਗਤ ਦੇ ਸਵਾਮੀ ਹੋ, ਮਾਲਕ ਹੋ, ਗੁਰੂ ਹੋ, ਪਰ ਅਸੀਂ ਕਾਮ ਵਾਸ਼ਨਾ ਵਿੱਚ ਉਲਝੇ, ਕਲਯੁਗ ਕੇ ਕੰਮ ਹੀ, ਅਸੀਂ ਵਿਕਾਰਾਂ ਵਿੱਚ ਫਸੇ ਹੋਏ, ਅਸੀਂ ਤ੍ਰਿਸ਼ਨਾ ਵਿੱਚ, ਇੱਛਾਵਾਂ ਵਿੱਚ ਫਸੇ ਹੋਏ। ਤੇ ਪਾਤਸ਼ਾਹ ਕਹਿੰਦੇ ਨੇ ਇਹ ਅੱਗ ਤ੍ਰਿਸ਼ਨਾ ਦੀ ਬੁੱਝ ਜਾਂਦੀ ਹੈ ਜਦੋਂ ਪਰਮਾਤਮਾ ਆਪ ਕਿਰਪਾ ਕਰਦਾ, ਦਇਆ। ਪਾਹੇ ਬਲੰਦੜੀ ਬੁੱਝ ਗਈ, ਰੱਖੰਦੜੋ ਪ੍ਰਭ ਆਪ, ਉਹ ਆਪ ਹੀ ਰੱਖਣ, ਉਹ ਆਪ ਹੀ ਕਿਰਪਾ ਕਰਦਾ। ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ, ਜਿਸ ਨੇ ਮੇਦਨੀ ਪਾਵੇ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਇਹ ਸਭ ਕੁਝ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੈ, ਤੇ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਵੀ ਪਰਮਾਤਮਾ ਆਪ ਹੀ ਹੈ। ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਪਾਤਸ਼ਾਹ ਕਹਿ ਰਹੇ ਨੇ ਹੇ ਭਾਈ, ਉਸ ਪ੍ਰਭੂ ਦੇ ਨਾਮ ਦਾ ਜਾਪ, ਉਹਦਾ ਨਾਮ ਜਾਪ, ਉਹਦੇ ਨਾਮ ਨਾਲ ਸਾਂਝ ਪਾ, ਉਚਰਨ ਨਾਮ ਕੀਰਤਨ ਹੈ, ਉਹਦੀ ਸਿਫਤ ਸਲਾਹ ਕਰ, ਉਹਦੇ ਨਾਮ ਨਾਲ ਸਾਂਝ ਪਾ, ਉਹਦੇ ਨਾਮ ਨੂੰ ਜਪ। ਕਿਉਂਕਿ ਇਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੈ,
ਉਸ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਵਾਂਗੇ ਤਾਂ ਜੀਵਨ ਸਫਲ ਹੋ ਜਾਏਗਾ, ਜੀਵਨ ਵਿੱਚ ਪ੍ਰਾਪਤੀ ਹੋ ਜਾਏਗੀ। ਅਸੀਂ ਜਿਹੜੀ ਪ੍ਰਾਪਤੀ ਕਰ ਰਹੇ ਹਾਂ, ਆਪਾਂ ਪਿਛਲੇ ਸ਼ਬਦ ਵਿੱਚ ਵੀ ਦੋ ਦਿਨ ਪਹਿਲੇ ਪੜ੍ਹਿਆ ਸੀ, ਅਸੀਂ ਜਿਹੜੇ ਧਨ ਦੇ ਪਿੱਛੇ ਪਏ ਹਾਂ ਉਹ ਧਨ ਆਉਣ ਜਾਣ ਵਾਲਾ ਹੈ, ਪਰ ਜਿਹੜਾ ਧਨ ਕਮਾਉਣ ਵਾਸਤੇ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਉਹ ਨਾਮ ਧਨ ਹੈ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨੇ ਆਵੇ ਜਾਏ। ਸਾਚਾ ਧਨ ਭਾਵ ਪਰਮਾਤਮਾ ਦਾ ਨਾਮ, ਇਹਦੇ ਨਾਲ ਸਾਂਝ ਪਾਉਣੀ, ਇਹਦੇ ਨਾਲ ਜੁੜਨਾ ਹੈ। ਤੇ ਪਾਤਸ਼ਾਹ ਇਹੀ ਗੱਲ ਇਹਨਾਂ ਦੋ ਸਲੋਕਾਂ ਵਿੱਚ ਸਾਨੂੰ ਸਮਝਾਉਂਦੇ ਨੇ। ਅੱਗੇ ਪੌੜੀ ਵਿੱਚ ਪਾਤਸ਼ਾਹ ਕਹਿੰਦੇ ਨੇ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਕਹਿੰਦੇ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ, ਦਇਆ ਕਰਦਾ ਹੈ, ਤਾਂ ਫਿਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਨਾ ਵਿਆਪੈ ਮਾਇਆ। ਮਾਇਆ ਦਾ ਪ੍ਰਭਾਵ ਤਾਂ ਹੀ ਖਤਮ ਹੋ ਸਕਦਾ ਜਦੋਂ ਪਰਮਾਤਮਾ ਦੀ ਮਿਹਰ ਦੇ ਪਾਤਰ ਬਣਾਏ। ਮਾਇਆ ਦੀ ਇਹ ਜਿਹੜੀ ਖੇਡ ਹੈ, ਇਹਦੇ ਤੋਂ ਤਾਂ ਹੀ ਕਿਤੇ ਛੁਟਕਾਰਾ ਹੋਣ ਦੀ ਗੱਲ ਬਣਦੀ ਹੈ। ਪੰਚਮ ਪਾਤਸ਼ਾਹ ਜਿਨ੍ਹਾਂ ਦੀ ਆਪਾਂ ਪੌੜੀ ਅਤੇ ਸਲੋਕਾਂ ਦੇ ਨਾਲ ਆਪਾਂ ਵਿਚਾਰ ਸਾਂਝਾ ਕਰ ਰਹੇ ਹਾਂ, ਪੰਚਮ ਪਾਤਸ਼ਾਹ ਕੋਲ ਕੁਝ ਗੁਰਸਿੱਖ ਗਏ। ਕਹਿੰਦੇ ਮਹਾਰਾਜ ਆਪ ਬ੍ਰਹਮ ਗਿਆਨੀ ਦਾ ਜ਼ਿਕਰ ਕਰਦੇ ਹੋ, ਗੁਰਸਿੱਖ ਦਾ ਜ਼ਿਕਰ ਕਰਦੇ ਹੋ, ਇਹ ਕਹਿੰਦੇ ਹੋ ਵੀ ਉਹਨਾਂ 'ਤੇ ਮਾਇਆ ਦਾ ਪ੍ਰਭਾਵ ਨਹੀਂ ਹੈ। ਕੋਈ ਐਸਾ ਗੁਰਸਿੱਖ ਹੈ? ਪਾਤਸ਼ਾਹ ਕਹਿੰਦੇ ਹਾਂ ਹੈਗਾ। ਕਹਿੰਦੇ ਲਾਹੌਰ ਦੀ ਧਰਤੀ 'ਤੇ ਜਾਓ, ਭਾਈ ਬੰਨੋ ਜੀ ਨੂੰ ਮਿਲੋ। ਉਹ ਗੁਰਸਿੱਖ ਚਲੇ ਗਏ ਭਾਈ ਬੰਨੋ ਜੀ ਦੇ ਕੋਲ। ਹੁਣ ਭਾਈ ਬੰਨੋ ਜੀ ਵਪਾਰੀ ਨੇ, ਕਾਰੋਬਾਰ ਕਰਦੇ। ਕਾਰੋਬਾਰ ਕੀ ਹੈ? ਦੇਸੀ ਘਿਓ ਦਾ। ਉਹਨਾਂ ਸਮੇਂ ਤਾਂ ਹੁੰਦਾ ਹੀ ਦੇਸੀ ਘਿਓ ਸੀ, ਅੱਜ ਕੱਲ੍ਹ ਬੜੇ ਤਰ੍ਹਾਂ ਦੇ ਬਣਾ ਲਏ ਘਿਓ ਆਪਾਂ। ਅਤੇ ਕਹਿੰਦੇ ਉਹ ਜਦੋਂ ਦੁਕਾਨ 'ਤੇ ਉੱਥੇ ਪਹੁੰਚਦੇ ਨੇ ਨਾ, ਅਤੇ ਉਹ ਕੀ ਦੇਖਦੇ ਨੇ? ਭਾਈ ਬੰਨੋ ਦੁਕਾਨ 'ਤੇ ਗ੍ਰਾਹਕਾਂ ਦੇ ਨਾਲ ਪੰਜ ਪੰਜ ਪੈਸੇ ਪਿੱਛੇ ਬੈਸਟ ਵੀ, ਭਾਈ ਮੈਨੂੰ ਇਹ ਪੈਸੇ ਚਾਹੀਦੇ, ਤੁਸੀਂ ਮੈਨੂੰ ਪੈਸੇ ਘੱਟ ਦੇ ਰਹੇ। ਉਹ ਬੜੇ ਹੈਰਾਨ ਹੁੰਦੇ ਨੇ ਵੀ ਕਮਾਲ ਹੈ। ਪਾਤਸ਼ਾਹ ਕਹਿੰਦੇ ਨੇ ਵੀ ਉਹ ਬੰਦੇ 'ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੈ, ਪਰ ਇਹ ਤਾਂ ਥੋੜ੍ਹੇ ਥੋੜ੍ਹੇ ਪੈਸਿਆਂ ਪਿੱਛੇ ਹੀ ਗ੍ਰਾਹਕਾਂ ਦੇ ਨਾਲ ਕਹਿੰਦਾ ਵੀ ਨਹੀਂ ਮੈਨੂੰ ਚਾਹੀਦੇ ਨੇ। ਖੜ੍ਹੇ ਵੇਖਦੇ ਨੇ ਵੀ ਜਦੋਂ ਗ੍ਰਾਹਕਾਂ ਤੋਂ ਫ੍ਰੀ ਹੋਣਗੇ ਤਾਂ ਗੱਲ ਕਰਾਂਗੇ। ਭਾਈ ਬੰਨੋ ਜਦੋਂ ਵੇਖਦੇ ਨੇ ਕਹਿੰਦੇ ਹਾਂਜੀ ਆਪ ਜੀ ਦੱਸੋ। ਕਹਿੰਦੇ ਸਾਨੂੰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਜੀ ਕੋਲ ਭੇਜਿਆ। ਪਾਤਸ਼ਾਹ ਦਾ ਨਾਮ ਸੁਣਦਿਆਂ ਹੀ ਭਾਈ ਬੰਨੋ ਕਹਿੰਦਾ ਚਲੋ ਘਰ ਚੱਲੀਏ, ਦੁਕਾਨ ਬੰਦ ਕਰਕੇ ਚਲੋ ਘਰ ਚੱਲੀਏ। ਕਹਿੰਦੇ ਤੁਸੀਂ ਦੁਕਾਨ ਗਾਹਕ? ਕਹਿੰਦੇ ਕੋਈ ਗੱਲ ਨਹੀਂ, ਤੁਹਾਨੂੰ ਗੁਰੂ ਸਾਹਿਬ ਨੇ ਭੇਜਿਆ, ਤੁਸੀਂ ਗੁਰੂ ਕੇ ਸਿੱਖ। ਉਹਨਾਂ ਦੇ ਚਰਨ ਸਪਰਸ਼ ਕਰਦੇ ਨੇ ਭਾਈ ਬੰਨੋ, ਤੁਸੀਂ ਗੁਰੂ ਕੋਲੋਂ ਆਏ, ਤੁਸੀਂ ਗੁਰੂ ਕੇ ਸਿੱਖ। ਕੋਈ ਗੱਲ ਨਹੀਂ, ਕੰਮ ਤਾਂ ਫਿਰ ਵੀ ਹੋ ਜਾਏਗਾ। ਉਹ ਫਿਰ ਹੈਰਾਨ ਹੁੰਦਾ ਵੀ ਕਮਾਲ, ਹੁਣੇ ਤਾਂ ਪੰਜ ਪੰਜ ਪੈਸੇ ਪਿੱਛੇ ਗਾਹਕਾਂ ਦੇ ਨਾਲ ਝਗੜਾ ਕਰਦੇ ਪਏ ਸਨ, ਅਤੇ ਹੁਣ ਦੁਕਾਨ ਵੀ ਬੰਦ ਕਰਦੇ ਪਏ। ਘਰ ਲੈ ਜਾਂਦੇ ਨੇ ਭਾਈ ਬੰਨੋ, ਘਰ ਜਾ ਕੇ ਕਹਿੰਦੇ ਤੁਸੀਂ ਥੱਕੇ ਆਏ, ਪਹਿਲਾਂ ਇਸ਼ਨਾਨ, ਮੈਂ ਤੁਹਾਡੇ ਇਸ਼ਨਾਨ ਦਾ ਇੰਤਜ਼ਾਮ ਕਰਦਾ, ਮੈਂ ਪਾਣੀ ਗਰਮ ਕਰਦਾ। ਅਤੇ ਉਹਨਾਂ ਵਿੱਚੋਂ ਇੱਕ ਗੁਰਸਿੱਖ ਕਹਿੰਦੇ ਵੀ ਇਹਨਾਂ ਦੀ ਨੇ ਇੱਥੇ ਪ੍ਰੀਖਿਆ ਲੈਣੀ ਹੈ। ਉਹ ਕਹਿੰਦੇ ਪਾਣੀ ਨਾਲ ਤਾਂ ਅਸੀਂ ਰੋਜ਼ ਹੀ ਨਹਾਉਂਦੇ ਹਾਂ, ਅਤੇ ਅੱਜ ਤਾਂ ਥਕਾਵਟ ਉਤਰੇਗੀ, ਜੇ ਘਿਓ ਗਰਮ ਕਰੋ, ਘਿਓ ਨਾਲ ਨਹਾ ਲਏ। ਭਾਈ ਬੰਨੋ ਜੀ ਕਹਿੰਦੇ ਠੀਕ ਹੈ, ਮੈਂ ਘਿਓ ਗਰਮ ਕਰ ਦਿੰਦਾ। ਉਹਨਾਂ ਨੇ ਘਿਓ ਦਾ ਪੀਪਾ ਕੱਢਿਆ, ਗਰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਆਪਾਂ ਸਾਰੇ ਜਾਣਦੇ ਹਾਂ ਜਦੋਂ ਘਿਓ ਗਰਮ ਹੋਏਗਾ ਤਾਂ ਪਿਘਲੇਗਾ। ਉਸੇ ਵੇਲੇ ਗੜਵੀ ਭਰ ਕੇ ਘਿਓ ਦੀ ਕੱਢੀ, ਅਤੇ ਜਿਹੜੀ ਚੌਂਕੀ 'ਤੇ ਬਹਿ ਕੇ ਨਹਾਉਣਾ ਸੀ ਨਾ, ਉਹ ਚੌਂਕੀ ਘਿਓ ਨਾਲ ਧੋਤੀ, ਦੋ ਗੜਵੀਆਂ ਪਾਤੀਆਂ। ਉਹ ਕਹਿੰਦੇ ਮਹਾਰਾਜ ਇਹ ਕੀ ਕਰਦੇ ਪਏ ਹੋ? ਕਹਿੰਦੇ ਤੁਸੀਂ ਗੁਰੂ ਕੇ ਸਿੱਖ, ਤੁਹਾਡੇ ਨਹਾਉਣ ਦਾ ਇੰਤਜ਼ਾਮ ਕਰਦੇ। ਕਹਿੰਦੇ ਇਵੇਂ ਘਿਓ ਤੁਸੀਂ ਉੱਥੇ ਤਾਂ ਗ੍ਰਾਹਕਾਂ ਦੇ ਨਾਲ ਪੰਜ ਪੰਜ ਪੈਸੇ ਪਿੱਛੇ ਝਗੜਾ ਕਰਦੇ ਪਏ ਸੀ? ਕਹਿੰਦੇ ਉਹ ਮੇਰਾ ਕਾਰੋਬਾਰ ਹੈ,
ਮੈਂ ਆਪਣਾ ਹੱਕ ਲੈਣਾ ਹੈ। ਮੈਂ ਕਿਸੇ ਕੋਲੋਂ 5 ਪੈਸੇ ਵੱਧ ਲੈਂਦਾ ਵੀ ਨਹੀਂ ਅਤੇ ਕਿਸੇ ਨੂੰ ਛੱਡਦਾ ਵੀ ਨਹੀਂ, ਉਹ ਮੇਰਾ ਕਾਰੋਬਾਰ। ਇੱਥੇ ਇਹ ਗੱਲ ਸਾਰੀ ਗੁਰੂ ਦੀ ਹੈ, ਤੁਸੀਂ ਗੁਰੂ ਕੇ ਸਿੱਖ ਹੋ ਅਤੇ ਘਿਓ ਕੀ ਚੀਜ਼ ਹੈ? ਕੁਝ ਵੀ ਨਹੀਂ। ਇੱਥੇ ਪਤਾ ਲੱਗਦਾ ਵੀ ਜਦੋਂ ਗੁਰੂ ਦਿਆਲ ਹੋ ਜਾਵੇ ਨਾ ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ, ਮਨੁੱਖ ਜੋ ਮਰਜ਼ੀ ਕਰ ਸਕਦਾ। ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਭਾਈ ਬੰਨੋ ਜੀ ਦਾ ਜੀਵਨ ਵੇਖ ਕੇ ਉਹ ਗੁਰਸਿੱਖ ਬੜੇ ਹੈਰਾਨ ਹੋਏ ਵੀ ਕਮਾਲ ਹੈ, ਐਸੇ ਗੁਰਸਿੱਖ ਵੀ ਹੈਗੇ। ਸੱਚਮੁੱਚ ਜਦੋਂ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਏ ਨਾ ਕੋਈ ਮਨੁੱਖ, ਜਦੋਂ ਗੁਰੂ ਦਇਆ ਕਰ ਦੇਵੇ, ਜਦੋਂ ਗੁਰੂ ਕਿਰਪਾ ਕਰ ਦੇਵੇ, ਜਦੋਂ ਮਨੁੱਖ ਗੁਰੂ ਦੀ ਮਿਹਰ ਦਾ ਪਾਤਰ ਬਣ ਜਾਏ, ਤਾਂ ਫਿਰ ਇਹ ਗੱਲਾਂ ਬੜੀਆਂ ਛੋਟੀਆਂ, ਪੈਸੇ ਵਾਲੀਆਂ ਗੱਲਾਂ ਬੜੀਆਂ ਛੋਟੀਆਂ ਹੋ ਜਾਂਦੀਆਂ। ਗੁਰੂ ਦੀ ਕਿਰਪਾ ਬਹੁਤ ਵੱਡੀ ਹੈ, ਮਾਇਆ ਦਾ ਪ੍ਰਭਾਵ ਖਤਮ ਕਰ ਦਿੰਦੀ ਹੈ। ਮਾਇਆ ਦੇ ਵਿੱਚ ਰਹਿ ਕੇ ਵੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣਾ, ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਪਾਤਸ਼ਾਹ ਨੇ ਕਦੇ ਇਹ ਗੱਲ ਨਹੀਂ ਕਹੀ ਕਿ ਮਾਇਆ ਨਹੀਂ ਕਮਾਉਣੀ, ਕਮਾਉਣੀ। ਪਰਿਵਾਰ ਵਾਲੇ ਗ੍ਰਸਤ ਜੀਵਨ ਬਤੀਤ ਕਰ ਰਹੇ ਹਾਂ, ਮਾਇਆ ਦੀ ਜ਼ਰੂਰਤ ਹੈ, ਗੁਜ਼ਾਰੇ ਦੀ ਜ਼ਰੂਰਤ ਹੈ। ਪਰ ਜਦੋਂ ਮਾਇਆ ਦਿਮਾਗ ਨੂੰ ਚੜ੍ਹ ਜਾਏ, ਸਿਰ ਨੂੰ ਚੜ੍ਹ ਜਾਏ, ਫਿਰ ਮਨੁੱਖ ਕਿਸੇ ਹੋਰ ਪਾਸੇ ਨਹੀਂ ਸੋਚਦਾ। ਅਤੇ ਇਹੀ ਗੱਲ ਇਸ ਬਾਣੀ ਵਿੱਚੋਂ ਸਾਨੂੰ ਮਿਲਦੀ ਹੈ ਕਿ ਪਾਤਸ਼ਾਹ ਇਸ ਜਦੋਂ ਗੁਣ ਕਿਰਪਾ ਕਰਦੇ ਨੇ, ਜਦੋਂ ਇਹ ਗੁਣ ਅੰਦਰ ਭਰ ਦਿੰਦੇ ਨੇ, ਫਿਰ ਮਾਇਆ ਦਿਮਾਗ ਨੂੰ ਨਹੀਂ ਚੜ੍ਹ, ਫਿਰ ਮਨੁੱਖ ਆਪਣੀ ਮਾਇਆ ਦੇ ਨਾਲ ਜਿੱਥੇ ਆਪਣੇ ਪਰਿਵਾਰ ਦਾ ਪਾਲਣਾ ਪੋਸ਼ਣਾ ਕਰ ਰਿਹਾ ਹੈ, ਉੱਥੇ ਲੋੜਵੰਦਾਂ ਦੀ ਮਦਦ ਵੀ ਕਰ। ਸਾਡੇ ਧਰਮ ਵਿੱਚ ਦਸਵੰਧ ਦੀ ਮਰਿਆਦਾ, ਦਸਵੰਧ ਦੀ ਪ੍ਰਥਾ ਗੁਰੂ ਸਾਹਿਬ ਨੇ ਆਰੰਭ ਕੀਤੀ ਕਿ ਭਾਈ ਤੁਸੀਂ ਕਮਾਈ ਕਰਨੀ, ਕਿਰਤ ਕਰਨੀ, ਜਿੰਨੇ ਪੈਸੇ ਕਮਾਉਂਦੇ ਹੋ ਉਹਦਾ 10ਵਾਂ ਹਿੱਸਾ ਕੱਢਣਾ ਗੁਰੂ ਦੇ ਲਈ, ਉਹ ਗੁਰੂ ਲਈ ਹੈ। ਇੱਕ ਹੁੰਦਾ ਦਾਨ, ਇੱਕ ਹੁੰਦਾ ਦਸਵੰਧ। ਦਾਨ ਦੇ ਕੇ ਨਾ ਬੰਦਾ ਕਿਸੇ ਤੋਂ ਜਦੋਂ ਹੈਲਪ ਕਰਦਾ ਤੇ ਮਨ ਵਿੱਚ ਕਈ ਵਾਰੀ ਹਉਮੈ ਆ ਜਾਂਦੀ ਹੈ, ਹੰਕਾਰ ਆ ਜਾਂਦਾ ਕਿ ਇਹਦੀ ਮੈਂ ਮਦਦ ਕਰਦੀ। ਪਰ ਜਦੋਂ ਦਸਵੰਧ ਕੱਢਦਾ, ਉਹ ਜਿਹੜੀ ਦਸਵੰਧ ਵਾਲੀ ਮਾਇਆ, ਉਹ ਤਾਂ ਮਨੁੱਖ ਦੀ ਆਪਣੀ ਹੈ ਨਹੀਂ, ਉਹ ਤਾਂ ਹੈ ਹੀ ਗੁਰੂ ਦੀ। ਤੇ ਜੇ ਉਹਦੇ ਵਿੱਚੋਂ ਕਿਸੇ ਦੀ ਮਦਦ ਕੀਤੀ ਤੇ ਉਹ ਗੁਰੂ ਨੇ ਕੀਤੀ, ਕੋਈ ਇਹ ਨਹੀਂ ਕਹੇਗਾ ਕਿ ਮੈਂ, ਫਿਰ ਹਉਮੈ ਨਹੀਂ। ਬਸ ਇਹੀ ਗੱਲ ਅਸੀਂ ਸਿੱਖਣੀ, ਇਹੀ ਗੱਲ ਸਮਝਣੀ। ਜਦੋਂ ਅਜਿਹੀ ਅਵਸਥਾ ਵਿੱਚ ਆ ਜਾਵੇ ਤੇ ਫਿਰ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ। ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ, ਫਿਰ ਮਾਇਆ ਦਾ ਪ੍ਰਭਾਵ ਨਹੀਂ ਹੈ। ਕੋਟ ਅਗਾਂ ਗਏ ਨਾਸ ਹਰ ਇੱਕ ਧਿਆਇਆ, ਕਹਿੰਦੇ ਉਸ ਇੱਕ ਪਰਮਾਤਮਾ ਨੂੰ ਜਦੋਂ ਆਪਾਂ ਧਿਆਉਂਦੇ ਹਾਂ ਨਾ, ਜਦੋਂ ਨਾਮ ਜਪਦੇ ਹਾਂ, ਤਾਂ ਫਿਰ ਕਰੋੜਾਂ ਸਾਡੇ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਉਹਨਾਂ ਦਾ ਨਾਸ। ਜਦੋਂ ਪਰਮਾਤਮਾ ਨੂੰ ਧਿਆ ਲਈਏ ਮਨ ਨਾਲ, ਧਿਆਉਂਦੇ ਤਾਂ ਆਪਾਂ ਰੋਜ਼ ਹੀ ਹਾਂ, ਮਨ ਨਾਲ, ਅੰਦਰੋਂ, ਹਿਰਦੇ ਨਾਲ। ਕੋਟ ਅਗਾਂ ਗਏ ਨਾਸ, ਬੜੀਆਂ ਰੁਕਾਵਟਾਂ ਹੁੰਦੀਆਂ ਨੇ, ਬੜੇ ਤਰ੍ਹਾਂ ਦੇ ਦੁੱਖ ਤਕਲੀਫਾਂ ਨੇ, ਕਹਿੰਦੇ ਕਰੋੜਾਂ ਹੀ ਜਿਹੜੇ ਅਜਿਹੇ ਦੁੱਖ ਨੇ, ਜਿਹੜੀਆਂ ਰੁਕਾਵਟਾਂ ਨੇ, ਉਹ ਖਤਮ ਹੋ ਜਾਂਦੀਆਂ ਨੇ ਜਦੋਂ ਉਸ ਇੱਕ ਪਰਮਾਤਮਾ ਨੂੰ ਧਿਆ ਲਈ, ਉਹਦੇ ਨਾਲ ਸਾਂਝ ਪਾ, ਉਹਦੇ ਨਾਲ ਜੁੜ ਜਾ। ਬਸ ਇਹੀ ਪਾਤਸ਼ਾਹ ਨੇ ਸਾਨੂੰ ਵਾਰ ਵਾਰ ਗੱਲ ਸਮਝਾਈ ਹੈ ਵੀ ਉਸ ਇੱਕ ਦੇ ਨਾਲ, ਇੱਕ ਤੋਂ ਬਿਨਾਂ ਹੋਰ ਕਿਤੇ ਨਹੀਂ ਕਿਸੇ ਨਾਲ ਸਾਂਝ ਨਹੀਂ, ਕਿਸੇ ਨਾਲ ਸਾਂਝ, ਇੱਕ ਨਾਲ ਹੀ ਜੁੜ, ਇੱਕ ਨੂੰ ਹੀ ਧਿਆਉਣਾ। ਆਪਾਂ ਹੁਣੇ ਜ਼ਿਕਰ ਕਰ ਰਹੇ ਸੀ ਮਹਾਰਾਜ ਕੋਲ ਜਦੋਂ ਗੁਰਸਿੱਖ ਗਏ, ਮਹਾਰਾਜ ਤੁਸੀਂ ਬ੍ਰਹਮ ਗਿਆਨੀ ਦੀ ਬੜੀ ਸਿਫਤ ਕਰਦੇ ਹੋ, ਕੋਈ ਹੈ ਐਸਾ ਪਾਤਸ਼ਾਹ ਨੇ ਭੇਜਿਆ? ਹੁਣ ਬ੍ਰਹਮ ਗਿਆਨੀ ਦੀ ਸਿਫਤ ਕੀ ਕਰਦੇ ਨੇ? ਪਾਤਸ਼ਾਹ ਆਪਾਂ ਸੁਖਮਨੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਮਨ ਸਾਚਾ ਮੁੱਖ ਸਾਚਾ, ਅਵਰ ਨਾ ਪੇਖਿਆ ਇੱਕ ਉਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਜਿਹਦੇ ਮਨ ਵਿੱਚ ਵੀ ਸੱਚ ਹੈ ਅਤੇ ਮੁੱਖ 'ਤੇ ਵੀ ਸੱਚ। ਅੱਜ ਬਹੁਤੇ ਆਪਾਂ ਇੱਦਾਂ ਦੇ ਹਾਂ ਕਿ ਮਨ ਵਿੱਚ ਕੋਈ ਗੱਲ ਹੋਰ ਹੁੰਦੀ ਹੈ

ਕੋਈ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਦੂਸਰੇ ਵੱਲੋਂ ਵੇਖਦਾ ਤੱਕ ਕੇਵਲ ਇੱਕ ਪਰਮਾਤਮਾ ਨਾਲ ਜੁੜੇ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਲੱਛਣ ਦਾ ਮਤਲਬ ਨਿਸ਼ਾਨੀ, ਕਹਿੰਦੇ ਇਹ ਨਿਸ਼ਾਨੀਆਂ ਨੇ ਬ੍ਰਹਮ ਗਿਆਨੀ ਦੀਆਂ ਕਿ ਉਹ ਇੱਕ ਤੋਂ ਬਿਨਾਂ ਹੋਰ ਕਿਸੇ ਨਾਲ ਸਾਂਝ ਨਹੀਂ ਪਾਉਂਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹੀਏ। ਪਾਤਸ਼ਾਹ ਖਾਲਸੇ ਦੀ ਜਦੋਂ ਪਰਿਭਾਸ਼ਾ ਦੱਸਦੇ ਨੇ, ਉੱਥੇ ਵੀ ਪਾਤਸ਼ਾਹ ਕਹਿੰਦੇ ਜਾਗਤ ਜੋਤ ਜਪੈ ਨਿਸ ਬਾਸਰ ਏਕ ਮਿਨਾ ਮਨ ਨੈਕ ਨਾ ਆਨਾ। ਉਹ ਕਹਿੰਦੇ ਨੇ ਜਿਹੜਾ ਖਾਲਸਾ ਹੈ ਉਹ ਦਿਨ ਰਾਤ ਉਸ ਜਗਦੀ ਜੋਤ ਭਾਵ ਪਰਮਾਤਮਾ ਦਾ ਨਾਮ ਜਪਦਾ, ਉਹਨੂੰ ਧਿਆਉਂਦਾ। ਇੱਕ ਤੋਂ ਬਿਨਾਂ ਉਹਦੇ ਮਨ ਵਿੱਚ ਕਿਸੇ ਦਾ ਨਿੱਕਾ ਜਿਹਾ ਧਿਆਨ ਵੀ ਨਹੀਂ। ਏਕ ਬਿਨਾਂ ਮਨ ਨੈਕ ਨਾ ਆਨਾ, ਇੱਕ ਤੋਂ ਬਿਨਾਂ ਕਿਸੇ ਦਾ ਹੋਰ ਧਿਆਨ ਨਹੀਂ ਆਉਂਦਾ। ਬ੍ਰਹਮ ਗਿਆਨੀ ਦੀ ਗੱਲ ਹੈ, ਉਹਦੇ ਵਿੱਚ ਵੀ ਜਦੋਂ ਪਾਤਸ਼ਾਹ ਗੁਣਾਂ ਦਾ ਜ਼ਿਕਰ ਕਰਦੇ ਨੇ ਕਦੇ ਅਵਰ ਨਾ ਪੇਖਾ ਇੱਕ ਇਸ ਬਿਨ ਕੋਈ, ਕਿਸੇ ਇੱਕ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਦੂਸਰੇ ਵੱਲ ਨਹੀਂ ਵੇਖਦਾ। ਉਹ ਭਾਵੇਂ ਖਾਲਸਾ ਭਾਵੇਂ ਬ੍ਰਹਮ ਗਿਆਨੀ ਆ ਭਾਵੇਂ ਗੁਰਮੁਖ ਹੈ, ਗੁਰਮੁਖ ਤਾਂ ਗੁਰਸਿੱਖ ਤਾਂ ਆਪਾਂ ਕਹਿੰਦੇ ਤਾਂ ਜਿਹਦਾ ਮੁੱਖ ਗੁਰੂ ਵੱਲ ਹੈ, ਉਹ ਹੋਰ ਕਿਸੇ ਨਾਲ ਨਹੀਂ ਜੁੜਦਾ। ਇੱਥੇ ਵੀ ਪਾਤਸ਼ਾਹ ਕਹਿ ਰਹੇ ਨੇ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ, ਜਿਹਨੇ ਇੱਕ ਨੂੰ ਧਿਆ ਲਿਆ ਇੱਕ ਨਾਲ ਜੁੜ ਗਿਆ ਜਿਹੜਾ, ਉਹਦੇ ਕਰੋੜਾਂ ਪਾਪ ਨਾਸ ਹੋ ਗਏ, ਕਰੋੜਾਂ ਦੁੱਖ ਖਤਮ ਹੋ ਗਏ। ਨਿਰਮਲ ਭਏ ਸਰੀਰ ਜਨ ਧੂਰੀ ਨਾ ਆਇਆ, ਉਹਦਾ ਸਰੀਰ ਨਿਰਮਲ ਮੈਲ ਤੋਂ ਰਹਿਤ ਹੋ ਗਿਆ। ਅੰਦਰ ਜਿਹੜੇ ਵਿਕਾਰ ਨੇ, ਜਿਹੜੀ ਮੈਲ ਹੈ ਵਿਕਾਰਾਂ ਦੀ, ਹਉਮੈ ਦੀ ਮੈਲ ਹੈ, ਉਹ ਖਤਮ ਹੋ ਗਈ। ਜਨ ਧੂਰੀ ਨਾ ਆਇਆ, ਚਰਨ ਧੂੜੀ ਭਾਵ ਨਿਮਰਤਾ ਵਿੱਚ ਆ ਗਿਆ। ਜਿਹੜਾ ਕੋਈ ਗੁਰਸਿੱਖ ਹੈ ਉਹਦੇ ਅੱਗੇ ਨਿਭ ਜਾਂਦਾ, ਹਉਮੈ ਖਤਮ ਹੋ ਗਈ, ਹਉਮੈ ਦੀ ਮੈਲ ਖਤਮ, ਨਿਰਮਲ ਬਣ ਗਿਆ ਸੀ, ਮੈਲ ਤੋਂ ਰਹਿਤ ਹੋ ਗਿਆ। ਨਿਰਮਲ ਭਏ ਸਰੀਰ ਜਨ ਧੂੜੀ ਨਾ ਆਇਆ, ਭਾਵ ਧੂੜੀ ਚਰਨ ਧੂੜ ਲੋਕਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਦੇ ਵਿੱਚ ਆ ਗਿਆ। ਉਹਨੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲਿਆ, ਨਿਮਰਤਾ ਵਿੱਚ ਆ ਗਿਆ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਉਹਦੇ ਮਨ ਵਿੱਚ ਉਹਦੇ ਤਨ ਵਿੱਚ ਸੰਤੋਖ ਰੂਪੀ ਗੁਣ, ਕਿਉਂਕਿ ਪੂਰਨ ਪਰਮਾਤਮਾ ਨੂੰ ਪਾ ਲਿਆ, ਪਰਮਾਤਮਾ ਨਾਲ ਸਾਂਝ ਬਣ ਗਈ। ਆਪਾਂ ਹੁਣੇ ਗੱਲ ਕਰ ਰਹੇ ਸੀ ਇਹ ਗੁਣ ਨੇ ਜਿਹੜੇ ਪਾਤਸ਼ਾਹ ਨੇ ਵਾਰ ਵਾਰ ਸਾਨੂੰ ਗੁਣਾਂ ਦਾ ਜ਼ਿਕਰ ਕੀਤਾ। ਇੱਥੇ ਦਇਆ ਦੀ ਗੱਲ ਆਪਾਂ ਕਰ ਰਹੇ ਸੀ, ਹੁਣ ਸੰਤੋਖ ਦੀ ਗੱਲ ਵੀ ਆ। ਹੁਣ ਪਾਤਸ਼ਾਹ ਗੁਣਾਂ ਦਾ ਜ਼ਿਕਰ ਕਰਦੇ ਵੀ ਗੁਣ ਧਾਰਨ ਕਰ, ਜੀਵਨ ਸਫਲ ਕਰਨਾ ਤੇ ਗੁਣ ਧਾਰਨ ਕਰਨੇ ਪੈਣੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕੇਵਲ 9 ਸਾਲ ਦੀ ਉਮਰ ਹੈ, ਪਰਿਵਾਰ ਨੇ ਆਪਣੇ ਪਰਿਵਾਰ ਦੇ ਰੀਤੀ ਰਸਮਾਂ ਦੇ ਅਨੁਸਾਰ ਪ੍ਰੋਗਰਾਮ ਉਲੀਕਿਆ ਵੀ ਹੁਣ ਨਾਨਕ ਨੂੰ ਜਨੇਊ ਪਾਉਣਾ। ਪਰਿਵਾਰ ਸਨਾਤਨ ਧਰਮ ਨੂੰ ਮੰਨਣ ਵਾਲਾ, ਸਨਾਤਨ ਧਰਮ ਦੇ ਰੀਤੀ ਰਿਵਾਜ਼ਾਂ ਵਿੱਚ ਉਹਨਾਂ ਦੀ ਮਰਿਆਦਾ ਵਿੱਚ ਜਨੇਊ ਪਾਉਣਾ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਨੂੰ ਵੀ ਜਨੇਊ ਪਾਉਣ ਦੀ ਤਿਆਰੀ, ਜਿਵੇਂ ਅੱਜ ਆਪਾਂ ਆਪਣੇ ਬੱਚੇ ਦੀ ਦਸਤਾਰਬੰਦੀ ਕਰਦੇ ਹਾਂ ਨਾ, ਪੱਗ ਬੰਨਣੀ ਹੈ, ਅਤੇ ਆਪਾਂ ਫੰਕਸ਼ਨ ਕਰਦੇ ਹਾਂ, ਰਿਸ਼ਤੇਦਾਰ ਬੁਲਾਉਂਦੇ ਹਾਂ, ਇੱਦਾਂ ਹੀ ਬੜਾ ਵੱਡਾ ਪ੍ਰੋਗਰਾਮ ਕੀਤਾ। ਮੈਂ ਤਾਂ ਕੱਲ੍ਹ ਰਿਸ਼ਤੇਦਾਰ ਆ, ਪਾਤਸ਼ਾਹ ਨੇ ਕੁਝ ਨਹੀਂ ਕਿਹਾ, ਹਾਲੇ ਕਿ ਸਭ ਨੂੰ ਸੀ ਵੀ ਪਤਾ ਨਹੀਂ ਪਾਤਸ਼ਾਹ ਕੀ ਕਰਨਗੇ, ਕਿਉਂਕਿ ਪਾਤਸ਼ਾਹ ਬਚਪਨ ਤੋਂ ਹੀ ਬੜੀ ਵਿਲੱਖਣ ਸ਼ਖਸੀਅਤ ਲੈ ਕੇ ਆਏ ਨੇ, ਪਰਮਾਤਮਾ ਕੋਲੋਂ ਗੁਣਾਂ ਦਾ ਖਜ਼ਾਨਾ ਲੈ ਕੇ ਆਏ। ਹੁਣ ਜਦੋਂ ਸਮਾਂ ਆ ਗਿਆ ਜਿਹੜਾ ਨਿਯਤ ਕੀਤਾ ਹੋਇਆ ਸੀ, ਸਾਰੇ ਰਿਸ਼ਤੇਦਾਰ ਬੈਠੇ ਨੇ, ਪੰਡਿਤ ਜੀ, ਇਤਿਹਾਸਕਾਰ ਨੇ ਨਾਮ ਲਿਖਿਆ ਪੰਡਿਤ ਹਰਦਿਆਲ ਜੀ, ਪੰਡਿਤ ਜੀ ਜਦੋਂ ਜਨੇਊ ਪਾਉਣ ਲੱਗੇ ਨਾ, ਤੇ ਪਾਤਸ਼ਾਹ ਪੁੱਛਦੇ ਨੇ ਪੰਡਿਤ ਜੀ ਇਹ ਕਿਉਂ ਪਾ ਰਹੇ, ਤੇ ਪੰਡਿਤ ਜੀ ਕਹਿੰਦੇ ਇਹ ਜਨੇਊ ਧਰਮ ਦੀ ਮਰਿਆਦਾ ਹੈ। ਇਸ ਜਨੇਊ ਦਾ ਜੋ ਭਾਵ ਹੁੰਦਾ ਨਾ, ਜਦੋਂ ਕੋਈ ਮਨੁੱਖ ਜਨੇਊ ਪਾ ਲਵੇ ਤੇ ਇੱਕ ਉਸ ਸਨਾਤਨ ਮਤ ਦੀ ਮਰਿਆਦਾ ਵਿੱਚ ਹੈ ਬਈ ਜਿਹਨੇ ਜਨੇਊ ਪਾ ਲਿਆ ਹੁਣ ਉਹਨੇ ਬ੍ਰਾਹਮਣ ਨੂੰ ਆਪਣਾ ਗੁਰੂ ਮੰਨ ਲਿਆ ਤੇ ਬ੍ਰਾਹਮਣ ਦੇ ਕਹੇ ਅਨੁਸਾਰ ਜੀਵਨ ਵਿੱਚ ਸਭ ਕੁਝ ਕਰਨਾ। ਤੇ ਪੰਡਿਤ ਜੀ ਕਹਿੰਦੇ ਵੀ ਇਹ ਜਨੇਊ ਪਾਉਣਾ ਹੈ ਤਾਂ ਪਾਉਣਾ ਕਿ ਇਹ ਜਨੇਊ ਲੋਕ ਪਰਲੋਕ ਵਿੱਚ ਤੁਹਾਡੀ ਰੱਖਿਆ ਕਰੇ। ਹੁਣ ਪਾਤਸ਼ਾਹ ਨੇ ਫਿਰ ਇੱਕ ਸਵਾਲ ਹੋਰ ਕਰ ਦਿੱਤਾ,

ਕਹਿੰਦੇ ਪੰਡਿਤ ਜੀ ਇਹ ਤਾਂ ਗੱਲ ਸਮਝ ਵਿੱਚ ਆ ਜਾਂਦੀ ਹੈ ਕਿ ਇਸ ਲੋਕ ਵਿੱਚ ਮੇਰੀ ਰੱਖਿਆ ਕਰ ਸਕਦਾ ਹੈ, ਪਰ ਜਦੋਂ ਮੌਤ ਹੋ ਜਾਏਗੀ ਸਰੀਰ ਦੀ, ਸਰੀਰ ਨੂੰ ਸਾੜ ਦਿੱਤਾ ਜਾਏਗਾ, ਸੰਸਕਾਰ ਕਰ ਦਿੱਤਾ ਜਾਏਗਾ, ਇਹ ਜਨੇਊ ਵੀ ਨਾਲ ਹੀ ਸੜ ਜਾਏਗਾ, ਫਿਰ ਇਹ ਪ੍ਰਲੋਕ ਵਿੱਚ ਮੇਰੀ ਰੱਖਿਆ ਕਿਵੇਂ ਕਰੇਗਾ? ਹੁਣ ਅੱਜ ਤੱਕ ਪੰਡਿਤ ਜੀ ਨੂੰ ਇਹ ਸਵਾਲ ਕਿਸੇ ਨੇ ਪੁੱਛਿਆ ਨਹੀਂ ਸੀ। ਅੱਜ ਜਦੋਂ ਪੁੱਛਿਆ ਤੇ ਪੰਡਿਤ ਜੀ ਕਹਿੰਦੇ ਜੀ ਮੈਨੂੰ ਨਹੀਂ ਪਤਾ, ਇਹ ਧਰਮ ਦੀ ਮਰਿਆਦਾ ਪਰੰਪਰਾ ਮੁੜ ਕਦੀਮਾਂ ਤੋਂ ਚੱਲਦੀ ਆ ਰਹੀ, ਤੁਸੀਂ ਦੱਸੋ ਤੁਹਾਨੂੰ ਬੜਾ ਪਤਾ, ਤੁਹਾਡੇ ਬਾਰੇ ਬਹੁਤ ਕੁਝ ਸੁਣਿਆ। ਕਹਿੰਦੇ ਪੰਡਿਤ ਜੀ ਕੋਈ ਐਸਾ ਜਨੇਊ ਪਾਓ ਮੈਨੂੰ ਜਿਹੜਾ ਸੱਚਮੁੱਚ ਇਸ ਲੋਕ ਤੋਂ ਬਾਅਦ ਵੀ ਮੇਰੇ ਨਾਲ ਜਾਵੇ। ਹੁਣ ਜਾਣਾ ਕਿੰਨੇ ਹੁੰਦਾ, ਸਰੀਰ ਤਾਂ ਇੱਥੇ ਹੀ ਰਹਿ ਜਾਂਦਾ, ਆਪਾਂ ਸੰਸਕਾਰ ਕਰ ਦਿੰਦੇ ਹਾਂ, ਕੋਈ ਜਲ ਪ੍ਰਵਾਹ ਕਰ ਦਿੰਦਾ, ਕੋਈ ਦਬਾ ਦਿੰਦਾ ਧਰਤੀ ਦੇ ਵਿੱਚ, ਜਾਣਾ ਕਿੰਨੇ, ਜੀਵਾਤਮਾ ਨੇ ਜਾਣਾ, ਜੀਵਾਤਮਾ ਨੇ ਸਰੀਰ ਨੂੰ ਛੱਡਣਾ ਤੇ ਮੌਤ ਮੰਨ ਲਿਆ ਜਾਂਦਾ ਕਿ ਮੌਤ ਹੋ ਗਈ, ਜੀਵਾਤਮਾ ਚਲੀ ਗਈ, ਤੇ ਜੀਵਾਤਮਾ ਨੇ ਜਿੱਥੇ ਜਾਣਾ ਆਪਣੇ ਕਰਮਾਂ ਦੇ ਹਿਸਾਬ ਨਾਲ, ਫਿਰ ਉਸਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਜਾਂ ਫਿਰ ਅਗਲਾ ਜਨਮ ਮਿਲ ਜਾਣਾ। ਕੋਈ ਐਸਾ ਜਨੇਊ ਪਾਓ ਜਿਹੜਾ ਸੱਚਮੁੱਚ ਨਾਲ ਜਾਵੇ, ਅਗਲੇ ਲੋਕ ਵਿੱਚ ਵੀ ਨਾਲ ਜਾਵੇ। ਪੰਡਿਤ ਜੀ ਕਹਿੰਦੇ ਮਹਾਰਾਜ ਮੇਰੇ ਕੋਲ ਤਾਂ ਇੱਦਾਂ ਦਾ ਕੋਈ ਜਨੇਊ ਨਹੀਂ। ਪਾਤਸ਼ਾਹ ਕਹਿੰਦੇ ਹੈਗਾ, ਆਪਾਂ ਆਸਾ ਕੀ ਵਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਲੋਕ ਰੋਜ਼ ਪੜ੍ਹਦੇ ਸੁਣਦੇ ਹਾਂ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਾ। ਹੁਣ ਆਪਾਂ ਨੂੰ ਪਤਾ ਹੈ ਜਿਹੜਾ ਜਨੇਊ ਉਹ ਧਾਗੇ ਦਾ ਬਣਦਾ, ਧਾਗਾ ਕਪਾਹ ਤੋਂ ਬਣਦਾ। ਕਹਿੰਦੇ ਕਪਾਹ ਲੈਣੀ ਹੈ ਨਾ, ਇਹ ਦਇਆ ਰੂਪੀ ਗੁਣ ਧਾਰਨ ਕਰ, ਆਪਾਂ ਦਇਆ ਦਾ ਜ਼ਿਕਰ ਕਰ ਰਹੇ, ਦਇਆ ਕਪਾਹ ਸੰਤੋਖ ਸੂਤ, ਆਪਾਂ ਸੰਤੋਖ ਦਾ ਜ਼ਿਕਰ ਕਰ ਰਹੇ ਹਾਂ। ਕਹਿੰਦੇ ਸੰਤੋਖ ਰੂਪੀ ਗੁਣ ਧਾਰਨ ਕਰ ਲਓ, ਇਹ ਧਾਗਾ ਬਣ ਜਾਏ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਜਤ ਪਾਵ, ਉੱਚਾ ਆਚਰਣ ਉੱਚੇ ਆਚਰਣ ਨੂੰ ਗੁਣ ਧਾਰਨ ਕਰ ਲਓ, ਉਹਦੀਆਂ ਗੰਢਾਂ ਦੇ ਦਿਓ। ਸੱਤ ਵੱਟ, ਸੱਤ ਭਾਵ ਸੱਚ, ਸੱਚ ਰੂਪੀ ਗੁਣ ਧਾਰ ਕਰ ਲਓ, ਉਹਨੂੰ ਇਹਦੇ ਨਾਲ ਵੱਟ ਲਓ। ਕਹਿੰਦੇ ਇਹ ਜਨੇਊ ਜੀ ਕਾ, ਇਹ ਜਨੇਊ ਤਿਆਰ ਹੋ ਗਿਆ। ਜਿਵੇਂ ਦੂਜਾ ਜਨੇਊ ਧਾਗੇ ਵਾਲਾ ਤਿਆਰ ਹੁੰਦਾ, ਸੇਮ ਉਹੀ ਪ੍ਰੋਸੈਸ ਪਾਤਸ਼ਾਹ ਨੇ ਸਾਰਾ ਦੱਸਿਆ। ਕਹਿੰਦੇ ਇਹ ਜਨੇਊ ਜੀ ਕਾ, ਇਹ ਜਿਹੜਾ ਜਨੇਊ ਹੈ ਨਾ ਪੰਡਿਤ ਜੀ, ਇਹ ਜੀਵਾਤਮਾ ਦੇ ਲਈ ਹੈ, ਸਰੀਰ ਲਈ ਨਹੀਂ ਹੈ। ਸਰੀਰ ਨੇ ਤਾਂ ਇੱਥੇ ਹੀ ਰਹਿ ਜਾਣਾ, ਜਾਣਾ ਤਾਂ ਅੱਗੇ ਜੀਵਾਤਮਾ ਨੇ ਹੈ। ਇਹ ਜਨੇਊ ਜੀ ਕਾ ਹੈ, ਜੇ ਹੈਗਾ ਜੇ, ਹੇ ਪੰਡਿਤ ਜੀ ਹੈ ਤਾਂ ਪਾਂਡੇ ਕੱਤ, ਹੇ ਪੰਡਿਤ ਜੀ ਜੇ ਇਹ ਵਾਲਾ ਜਨੇਊ ਹੈਗਾ ਤਾਂ ਮੈਨੂੰ ਪਾ ਦਿਓ, ਮੈਂ ਜਨੇਊ ਪਾਉਣ ਲਈ ਤਿਆਰ ਹਾਂ, ਮੈਂ ਜਨੇਊ ਤੋਂ ਮੁੱਕਰਦਾ ਨਹੀਂ ਹਾਂ, ਮੈਂ ਇਨਕਾਰ ਨਹੀਂ ਕਰਦਾ। ਪਰ ਐਸਾ ਜਨੇਊ ਬਾਹਰੋਂ ਨਜ਼ਰ ਨਹੀਂ ਜੇ ਆਉਂਦਾ, ਇਹ ਗੁਣ ਧਾਰਨ ਕਰ ਲੈਂਦਾ। ਇੱਥੇ ਵੀ ਪਾਤਸ਼ਾਹ ਕਹਿ ਰਹੇ ਮਨ ਤਨ ਭਏ ਸੰਤੋਖ, ਮਨ ਵਿੱਚ ਤਨ ਵਿੱਚ ਸੰਤੋਖ ਰੂਪੀ ਗੁਣ ਪੈ ਆ ਗਏ, ਪੂਰਨ ਪ੍ਰਭ ਪਾਇਆ, ਤੇ ਜਦੋਂ ਇਹ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਫਿਰ ਇਹ ਗੁਣ ਆ ਗਏ। ਆਖਰੀ ਪੰਕਤੀ ਚ ਪਾਤਸ਼ਾਹ ਕਹਿੰਦੇ ਨੇ ਤਰੇ ਕੁਟੰਬ ਸੰਗ ਲੋਕ ਕੁੱਲ ਸਵਾਇਆ, ਕੁਟੰਬ ਦਾ ਮਤਲਬ ਪਰਿਵਾਰ। ਕਹਿੰਦੇ ਫਿਰ ਪਰਿਵਾਰ ਸਮੇਤ ਬਾਕੀਆਂ ਸਭ ਦੇ ਨਾਲ, ਕੁੱਲਾਂ ਦੇ ਸਮੇਤ ਤਰ ਜਾਏਗਾ ਮਨੁੱਖ ਜਦੋਂ ਇਹ ਗੁਣ ਧਾਰਨ ਕਰ ਲਏਗਾ, ਜਦੋਂ ਪਰਮਾਤਮਾ ਦੇ ਨਾਲ ਸਾਂਝ ਬਣ ਜਾਏਗਾ, ਜਦੋਂ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਜਾਏਗਾ, ਤੇ ਫਿਰ ਪਰਿਵਾਰ ਸਮੇਤ ਕੁੱਲਾਂ ਸਮੇਤ ਤਰ ਜਾਏਗਾ, ਇਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਏਗਾ। ਅੱਜ ਦੇ ਦੋ ਸਲੋਕ, ਜੋ ਅੱਜ ਦਾ ਸਾਡਾ ਇੱਥੇ ਦਾ ਹੁਕਮਨਾਮਾ ਸੀ, ਤੇ ਨਾਲ ਦੀ ਪੌੜੀ ਆਪਾਂ ਕੋਸ਼ਿਸ਼ ਕੀਤੀ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰ ਸਕੀਏ। ਗੁਰੂ ਸਾਹਿਬ ਕਿਰਪਾ ਕਰਨ, ਅੱਜ ਦੇ ਇਸ ਵਿਚਾਰ ਵਿੱਚੋਂ ਜਿਹੜਾ ਉਪਦੇਸ਼ ਸਾਨੂੰ ਪ੍ਰਾਪਤ ਹੁੰਦਾ ਹੈ, ਅਸੀਂ ਉਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ, ਉਸ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣ ਦਾ ਯਤਨ ਕਰੀਏ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰੋ, ਸਾਡੇ 'ਤੇ ਵੀ ਦਇਆ ਕਰੋ, ਅਸੀਂ ਵੀ ਇਹਨਾਂ ਗੁਣਾਂ ਦੇ ਧਾਰਨੀ ਬਣ ਸਕੀਏ। ਸੱਚ ਜਾਣਿਓ ਜਦੋਂ ਇਹ ਅਰਦਾਸ ਬੇਨਤੀ ਜੋਦੜੀ ਕਬੂਲ ਹੋ ਗਈ, ਹੋ ਜਾਣਗੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਇਤਨੇ ਸ਼ਬਦ ਪ੍ਰਵਾਨ ਕਰਨਾ ਭੁੱਲ ਚੁੱਕ ਦੀ ਖਿਮਾ। ਆਓ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰੀਏ, ਉਪਰੰਤ ਅਰਦਾਸ 'ਤੇ ਸਮਾਪਤੀ ਹੈ ਜੀ।
राम कली महला तीजा आनंद एक ओंकार सतगुरु प्रसाद आनंद पाया मेरी माए सतगुरु मैं पाया सतगुरु ता पाया सहज सेती मन बजियां वधाइयां राग रतन परवार पर शब्द गावणे आई शब्दों ता गावो हरि केरा मन जनी वसाया कहे नानक आनंद होवा सतगुरु मैं पाया ए मन मेरिया तू सदा रहो हर नाल रहो तू मन मेरे दुख सब विसारना अंगीकार ओ करे ते कार सब सवार सवना गला समरथ स्वामी सो क्यों मनो विसारे कहे नानक मन मेरे सदा रहो हर नाले साचे साहिबा क्या नाही घर तेरा घर ता तेरा सब किछ है जिस देह सो पावे सदा सिफत सलाह तेरी नाम मन वसावे नाम जिन कै मन वसया वाजे शब्द कनेरे कहे नानक सच्चे साहिब क्या नहीं घर तेरा साचा नाम मेरा आधार साच नाम आधार मेरा जिन भुखा सब गवाइया कर शांत सुख मन आए बसया जिन इच्छा सब पुजाइया सदा कुर्बान कीता गुर विटो जिस दियां ए वड़ियाई कहे नानक सुनो संतो शब्द करो प्यार साचा नाम मेरा आधार वाजे पंच शब्द तित कर सभा कर सभागे शब्द वाजे कला जित करता रही पंच दूत तुद वस कीते काल कंटक मारिया तुर कर्म पाया तुद जिन कहो से नाम हर कह लागे कहे नानक तां सुखो तित कर अनहद वाजे अनद सुनो बडभागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुने सच्ची बाणी संत साजन भय सरसे पूरे गुरते जानी सुन ते पुनीत कहते पवित सतगुरु रहा पर पूरे बिनवंत नानक गुर चरण लागे वाजे अनहद तुरे सुन ते पुनीत कहते पवित सतगुरु रहा पर पूरे बिनवंत नानक गुर चरण लागे वाजे अनहद तुरे सलोक पवन गुरु पाणी पिता माता तरत महत दिवस रात दोए दाई दाय खेलै सगल जगत चंगियाईयां बुरियाईयां वाचै धर्म हदूर करमी आपो आपनी के नेड़े के दूर जिनी नाम ते आया

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਕਹੁ ਨਾਨਕ, ਸਭ ਤੇਰੀ ਵਡਿਆਈ। ਬੋਲਣਾ ਜੀ ਵਾਹਿਗੁਰੂ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਕਰਨ ਆਉਣ ਦਿਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਗਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਸਿੱਖੀ ਸਿਦਕ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਕਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਅਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਜੀ ਕਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਰਹਿਮਤ ਹੋਈ, ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ, ਸੋਦਾ ਰਹਿਰਾ ਸਾਹਿਬ, ਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ, ਗੁਰਸ਼ਬਦ ਦੀ ਵਿਚਾਰ ਹੋਈ, ਛੇ ਪੌੜੀਆਂ ਨੰਦ ਸਾਹਿਬ ਜੀ ਦੇ ਜਾਪ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣਾ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉੱਦਮ ਬਖਸ਼ਿਸ਼ ਕਰਨਾ, ਸਤਿਗੁਰੂ ਜੀ ਆਪ ਜੀ ਦੇ ਘਰ ਦੇ ਚਰਨ ਸੇਵਕ ਭਾਈ ਧਰਮਿੰਦਰ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀ ਪ੍ਰਸਾਦ, ਪਿਆਰੀ ਸਾਧ ਸੰਗਤ ਵਿੱਚ

ਇਹ ਲੇਖੇ ਵਿੱਚ ਲਾਉਣੀ ਸਰਦਾਰ ਧਰਮਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ। ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਸਹੀ ਪਿਆਰੇ ਮੇਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮਾ ਲਾਗਾ ਜਮ ਲੱਜਾ ਏ ਕਰ ਭਾਗਾ, ਪ੍ਰਭ ਜੀ

ਲਾ ਪੰਜਵਾਂ ਤਾਤੀ ਵਾਹ ਨਾ ਲੱਗੀ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ।

ਜੈ ਕਰ ਕਿਰਤਾਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਉ ਸੋਹਲਾ ਸਿਵਰੋ ਸਿਰਜਨਹਾਰੋ, ਤੁਮ ਗਾਵੋ ਮਿਰ ਨਿਰਭਉ ਕਾ ਸੋਹਲਾ, ਹੋਂ ਵਾਰੀ ਜਿਤ ਸੋਹਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵ ਨਹਾਰ, ਤੇਰੇ ਦਾਨ ਕੀਮਤ ਨ ਪਵੈ ਤਿਸਦਾ ਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਉ ਤੇਲ, ਦੇਹੋ ਸੱਜਣ ਅਸੀ ਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ।

ਬਾਬਾ ਜਾ ਕਰ ਕਰਦੇ ਕਿਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸ ਵਿੱਚ ਸਿਆ ਕੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਤੂਫ ਮਲਿਆਣ ਲੋ ਪਵਨ ਚਵਰੋ ਕਰੇ ਸਗ ਬਨਰਾਏ ਫਲੰਦ ਜੋਤੀ।

ਤੋਹੀ ਸਹਿਸ ਪਦ ਵਿਮਲਨ ਏਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮੁਕਰੰਦ ਲੋਭਤ ਮਨੋ ਅਣਦਿਨਾ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੇ ਤੇਰਾ ਨਾਇ ਵਾਸਾਰਾ ਕੌੜੀ ਪੁਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ।

ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ ਆਓਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ ਜਿਸ ਸਹਿਜ ਗਾਏ ਪਿਆ ਵਹਿ ਇਹੋ ਰਸੋ ਕਤ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ

ਜਾਤ ਐਸ ਦੇਹੀ ਕੋ ਬਹੁ ਸਾਧ ਨਾ ਕਰੇ ਮਨ ਤੇ ਕਬੂ ਨਾ ਵਿਖਿਆ ਠਰੈ ਜਲ ਧੋਵੈ ਬਹੁ ਦੇ ਅਨੀਤ ਸ਼ੁਧ ਗਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾ ਉਧਰੇ ਬਤਤ ਬਹੁ ਮੂਚ ਬਹੁਤ ਸਿਆਣਪ ਜਮ

ਰਮਈਆ ਕੇ ਗੁਣ ਚੇਤ ਪੁਰਾਣੀ ਕਵਣ ਮੂਲ ਦੇ ਕਵਣ ਦਿਸਤਾਨੀ ਜਿਨ ਤੂੰ ਸਾਹ ਸਵਾਰ ਸਿੰਗਾਰਿਆ ਗਰਬ ਗਨ ਮਹਿ ਜਿਨੇ ਉਬਾਰਿਆ ਬਾਲ ਬਿਸਤਾ ਤੁਝੇ ਪਿਆਰੇ ਦੂਧ ਭਰ ਜੋ ਮਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਦ ਸੈਨ ਮੁੱਕ ਪਿਆਉ ਬੈਠ ਕੋ ਦੈਨ ਇਹੋ ਨਿਰਗਣ ਕਨ ਕਛੂ ਨਾ ਬੂਝੇ ਬਖਸ਼ ਲਿਓ ਤੂੰ ਨਾਨਕ ਸੀਜੈ ਜੈ ਪ੍ਰਸਾਦ ਧਾਰੋ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗਤ ਸਹਿ

ਦੀ ਕਿਰਪਾ ਤਰੈ ਸੰਘ ਸਾਈ ਸੋ ਆਵੇ ਰਚੀਤ ਜੋ ਬੈ ਰਾਏ ਤਾਂ ਸੁਪ੍ਰੀਤ ਬਲੂ ਅਕੇ ਗਿਆ ਭਿੱਤ ਵਸੇ ਅਨੰਦ ਖੇਲ ਮਾਇਆ ਰੰਗ ਰਸੈ ਦੜ ਕਰ ਮਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ

ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਇ ਤੈ ਠਾਕੁਰ ਕੋ ਰੱਖ ਮਨ ਮਾਹੇ। ਜੈ ਪ੍ਰਸਾਦ ਸੁਗੰਧਿਤ ਤਨ ਲਾਵੈ ਤੈਸ ਕੋ ਸਿਮਰਤ ਪਨਗਤ ਪਾਵੈ। ਜੈ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਤੇ ਆਏ ਸਦਾ ਮਨ ਅੰਦਰ। ਜੈ ਪ੍ਰਸਾਦ

ਪ੍ਰਭੂ ਚੇ। ਜੈ ਪ੍ਰਸਾਦ ਪਾਏ ਦੁਲਾਭ ਦੇ, ਨਾਨਕ ਤਾਂ ਕੀ ਭਗਤ ਕਰੇ। ਜੈ ਪ੍ਰਸਾਦ ਭੁੱਖਨ ਪੈਰੀ, ਜੈ ਮਾਤ ਸਮਤ ਗਵਾਲਸ ਕੀ ਜੈ। ਜੈ ਪ੍ਰਸਾਦ ਅਸਮਤ ਸਵਾਰੀ, ਮੰਤ ਕੋ ਕਬੂ ਨਾ ਵਿਸਾਰੀ। ਜੈ ਪ੍ਰਸਾਦ ਬਾਗ ਮਹਿਲ ਤਨਹਾ ਰਾਖ, ਪ੍ਰੋਪਰ ਆਪਣੇ ਮਨਾ। ਜੈ ਤੇਰੀ ਮਨ ਬਣਤ ਬਣਾਏ, ਊਠ ਧਿਆਈ ਇਸੇ ਧਿਆਏ ਜੋ ਏਕ ਲਖੇ, ਇਹ ਹੁਆ ਨਾਨਕ ਤੇਰੀ ਰੱਖੈ। ਜੈ ਪ੍ਰਸਾਦ ਕਰੇ ਪੁਨ ਬੋਧਾਨ, ਮਨ ਆੜ ਪੈਰ ਕਰ ਤਿਸਕਾ ਧਿਆਨ। ਜੈ ਪ੍ਰਸਾਦ ਤੂੰ ਆਚਾਰ।

ਸਾਧਕੇ ਸੰਗ ਨਾ ਕਤੂ ਤਾਵੈ ਸਾਧ ਸੰਗ ਅਥ ਮਨ ਪਾਵੈ ਸਾਧਕੇ ਸੰਗ ਮਾਇਆ ਤੇ ਭੈਣ ਸਾਧ ਸੰਗ ਨਾ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪਨੀਤ ਸਾਧ ਸੰਗ ਸੁਨੇ ਵੈਰ ਸਾਧਕੇ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ।

ਸਾਧ ਕੇ ਸੰਘ ਨਾ ਕੁਛ ਘਾਲ ਦਰਸ਼ਨ ਪੇਟ ਤੋਤ ਨਿਹਾਲ ਸਾਧ ਕੇ ਸੰਘ ਕਲੋ ਪਤਰ ਹੈ ਸਾਧ ਕੇ ਸੰਘ ਨਾ ਪਰ ਹੈ ਸਾਧ ਕੇ ਸੰਘ ਹੀ ਹੈ ਹੂਆ ਸੇਲਾ ਸਾਧ ਸੰਘ ਬਿਛੜਾ ਤਾਦ ਮੇਲਾ ਜੋ ਇੱਛੇ ਸੋਈ ਫਲ ਪਾਵੇ।

ਅੜਤਿਆ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਕਰਨ ਸੁਨੇ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਸ ਬੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਤ ਨਾ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸ ਨੂੰ ਸੋਜੈ ਸੁਪਰ ਸੁਪਰ ਸਨ ਬਿਸਨ ਕੀ ਮਾਇਆ ਤੇ ਹੋਏ ਭੈਣ ਕਰਮ ਕਰਤ ਹੋਵੇ ਨੇ ਕਰਮ ਤੈਸ ਬੈਸ ਨੂੰ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੇ ਪਾਸੇ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ।

ਜੋ ਜੋ ਜਪੇ ਤੇ ਸਕੀਕਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰੋ ਧਾਰੇ ਪਸਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਰੋਕਾਇ ਔਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੋਗ ਕਿਤੇ ਨਾ ਪਾਈਏ ਧਰਮ ਨਾਨਕ ਤਸ ਮਿਲ ਜਿਸੇ ਲਿਖਿਆ ਧੁਰ ਕਰਮ ਜਿਸ ਕੇ ਮਨ ਪਾ

ਸਾਰੀ ਕਈ ਕੋਟ ਬੈ ਤੀਰਥਵਾਸੀ, ਕਈ ਕੋਟ ਬਨ ਭਾਨਵੇਂ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਵੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਵ ਕਾਵਿ ਵਿਚਾਰੈ, ਕਈ ਕੋਟ ਨਵ ਤਨ ਨਾਮ ਧਿਆਵੈ, ਨਾਨਕ ਕਰਤੇ ਗਾਇ ਅੰਤ ਨ ਪਾਵੈ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇਗਾ ਆਤਮ ਨਕੋਰ, ਕਈ ਕੋਟ ਪਰ ਦਰਬ ਕੋਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੋਟ ਮਾਇਆ ਸਰ ਮਾਹੇ, ਕਈ ਕੋਟ ਪਰਦੇਸ਼ ਪਰਮਾਏ, ਜਿਤ ਜਿਤ ਲਾਓ ਤਤ ਲਗਣਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਜਤੀ ਜੋਗੀ, ਕਈ ਕੋਟ ਰਾਜੇ ਭੋਗੀ, ਕਈ ਕੋਟ ਪੰਖੀ ਸਰ ਪਾਏ, ਕਈ ਕੋਟ ਪਾਤਰ ਬੈਠਣੇ ਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇ ਮੰਡਲ, ਕਈ ਕੋਟ ਸਸੀਆ ਸੂਰ ਨਕਤਰ, ਕਈ ਕੋਟ ਦੇਵਦਾਨ ਮਿੰਦਰ ਸਹਿ ਸਤਰ, ਸਗਲ ਸਮੱਗਰੀ ਆਪਣੇ ਸੂ ਧਾਰੈ, ਨਾਨਕ ਜੈਸ ਜੈਸ ਭਾਵੈ ਤੈਸ ਤੈ ਨਿਸਤਾਰੈ, ਕਈ ਕੋਟ ਰਾਜਤਾਮ ਸਾਧਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸਾਸਤ, ਕਈ ਕੋਟ ਕੀ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀ ਜੀਵੈ, ਕਈ ਕੋਟ ਕਿਹੜੀ ਮੇਰ ਸੰਬੰਧ ਤੀਵੈ, ਕਈ ਕੋਟ ਜਾ ਕੇ ਨੇ

ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਪ੍ਰਾਣ ਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਨਾਸ ਕਈ ਕੋਟ ਮੰਗੇ ਸਾ ਸੰਗ ਪਾਰ ਪ੍ਰਾਣ ਤਿੰਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀਆਂ ਰਖਾਣ।

ਰਾਸ਼ਟਰਪਤੀ ਕੰਨ ਕਰਾਵਣ ਕਰਨੇ ਯੋਗ ਜੋ ਤਿਸ ਭਾਵੇ ਸੋਈ ਹੋਗ ਕਹਿਣ ਮੈਂ ਥਾਵੇ ਥਾਪਣ ਹਾਰਾ ਅੰਤ ਨਹੀਂ ਕੁਛ ਪਾਰਾ ਵਾਰਾ ਹੁਕਮੇ ਧਾਰਾ ਧਾਰ ਹਾਵੈ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਬਿਹੋਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਏ ਪ੍ਰਭ ਭਾਵੇ ਮੰਗਤ ਪਾਵੇ ਪ੍ਰਭ ਭਾਵੇ ਤਾਂ ਪਾਤ ਤਰਾਵੇ ਪ੍ਰਭ ਭਾਵੇ ਮੈਂ ਸਾਥ ਰੱਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ।

ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ ਜੇ ਉਹਦੇ ਸੁਭਾਅ ਹੈ ਸੋਈ ਕਰੇ ਅਨ ਜਾਣ ਤੇ ਵਿਖਿਆ ਮੈਂ ਰਚੈ ਜੇ ਜਾਣ ਤੇ ਆਪਣਾ ਬਚੈ ਭਰਮੇ ਪੂਲਾ ਦੇ ਦਸਤਾਵੇ ਨਮਕ ਮਾਏ ਚਾਰ ਕੁੰਡ ਫਿਰਿਆ ਵੈ ਕਰ ਕਿਰਪਾ ਜਿਸੇ ਆਪਣੀ ਭਗਤ ਦੇ।

ਕਬੂ ਹੋਏ ਪੰਡਿਤ ਕਰੇ ਵਖਿਆਨ, ਕਬੂ ਮੋਹ ਤਾਰੀ ਲਾਵੇ ਧਿਆਨ, ਕਬੂ ਤਟ ਦੀ ਸਨਾਨ, ਕਬੂ ਸਹਿਤ ਸਾਧਕ ਮੁੱਖ ਗਿਆਨ, ਕਬੂ ਕੀਰਤ ਹੱਥ ਪਤੰਗ ਹੋਜੀਆ, ਅਣਕ ਜੋਨ ਭਰਮੇ ਭਰਮੇ ਆ, ਨਾਨਾ ਰੂਪ ਜਿਉਂ ਸਭਾ ਕੀ ਦਿਖਾਵੈ, ਜਿਉਂ ਪ੍ਰਭਾਵੈ ਤੇ ਵੇ ਨਚਾਵੈ, ਜੋ ਤੇ ਸੁਭਾਵੈ ਸੋਈ ਹੋਏ, ਨਾਨਕ ਦੂਜਾ ਆਵਰ ਨਾ ਕੋਏ, ਕਬੂ ਸਾਧ ਸੰਗ ਤੇ ਉਹ ਪਾਵੈ, ਉਸ ਤਾਂ ਦੇ ਬੋਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼।

ਕੋਟ ਕਰਮ ਕਰੇ ਹੋ ਧਾਰੇ ਸਰਮ ਪਵੇ ਸਗਲੇ ਵਸਤਾਰੇ ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰੇ ਆਤਮ ਦਵੇ ਹਰ ਦਰਗਹ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ।

ਛੁਟੈ ਸੈਠ ਸਕਟੈ ਲੱਖ ਕੋ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕਰੇ ਨੈ ਤੇ ਬਤਾਵੈ ਖਪਕਾ ਮਰੈ ਬਿਨਾਂ ਸੰਤੋਖ ਨਾਹੀ ਕੋ ਰਾਜੈ ਸੁਭਨ ਮਨੋਰਥ ਵਰਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ।

ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ। ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿੰਨੇ ਵਕਿਆ ਨੀ, ਸੱਚ ਸੱਚ ਸੱਚ ਸਭ ਕਿੰਨਾ ਕੋਟ ਮਤੇ ਕਿੰਨੇ ਵੇਲੇ।

ਸੋਏ ਤਿਸਕਾ ਨਾਮਰਾ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਲਾਗੇ ਕੋਏ। ਔਸਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪਿਓ, ਸਦਾ ਸੁਹੇਲਾ ਕਰ ਲੈ ਜਿਓ, ਨੈਣੋ ਉਪੇਖਤਾ ਕਰ ਕਰ ਰੰਗ, ਸਾਧ ਸੰਗ ਵੈਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ, ਮਿੱਟੇ ਪਾਪ ਜਪੀਏ ਅਰਬਿੰਦ, ਕਰ ਹਰ ਕਰਮ ਸਰਮ ਰਖਦਾ ਦਰਗੇ ਨਾਨਕ ਗੁਜਲ ਮਥਾ, ਬਟ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁੰਗਾਏ, ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਦ ਗਨੇ ਸੰਸਾਰ, ਮਨ ਤਨ ਮੁਖ ਬੁਲਿਆਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਣੇ, ਇਤ ਉਤਕੀ ਉਹ ਸੋਝੀ ਜਾਣੇ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣੇ ਆਪ ਸੁਜੇ ਤਿਸਕੀ ਜਾਨੋ ਤਿਸ ਨਾ ਬੁੱਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਆਂਦਨ ਕੀਰਤਨ ਕੇਵਲ ਬਖਿਆਨ, ਰਿਸ ਮੈਂ ਸੋਈ ਨਿਰਵਾਣ, ਹੇ ਕੁਪੜ ਜੀ ਜਨ ਕੀ ਆਸਾ, ਇਸ ਕੀ ਕਟੀਏ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਕਿਸੇ ਨਾ ਲਾਗੇ ਦੁੱਖ, ਜਿਸ ਕੋ ਹਰ ਪ੍ਰਭ ਮਚ

ਫਰਮਾਇਆ ਸੋਧਤ ਸੋਧਤ ਸੋਧਤ ਸੀ ਜਿਆ ਗੁਰ ਪ੍ਰਸਾਦ ਤਾਸਾ ਬੂਝਿਆ ਜਬ ਦੇਖੂੰ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇ ਸਤੂਲ ਨੈ ਕੁਛ ਜਨਮੇ ਨੈ ਕੁਛ ਮਰੇ ਆਪਣ ਚਲੇ ਤੇ ਆਪ ਕਰੇ ਆਪਣ ਜਾਪਣ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਿਆ ਅਨਕ ਜੁਗਤ ਥਾਪਿਓ ਥਾਪ ਅਵਨਾਸੀ ਨਾਹੀ ਕੁਛ ਗੰਢ ਧਾਰਨ ਧਾਰਿਓ ਬ੍ਰਹਿਮੰਡ ਅਲੱਖ ਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਸਾਰਨ ਆਪੇ ਮੇਲ ਹੈ ਕਿਰਪਾਲ ਗੁਰਕਾ ਸਭ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਟ ਭਾਗੈ ਨਾਮ ਜਾਤ ਪਾਵੈ ਬਸ ਰਾਮ ਨਾਨਕ ਤੇਰੇ ਪੁਰਖ ਕੋ ਉੱਤਮ ਕਰਮਾਨ ਜੋ ਕੁਛ ਕਰੇ ਸਭ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸਵਾਏ ਹੋਏ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਸ਼ਟਾਨਾ ਜਿਸ ਤੇ ਉਪਜੇ ਤੇ ਸਮਾਏ ਸਮਾਏ ਹੋ ਸੁਖ

ਕਰੇ ਗਵਾਰ। ਜੈਸ ਗੁਰ ਪ੍ਰਸਾਦ ਟੁੱਟੇ ਹੋ ਰੋਗ, ਨਾਮ ਸੋਜਾਂ ਸਦਾ ਰੋਗ। ਜਿਉਂ ਮੰਦਰ ਕੋ ਥਾ ਮੈਂ ਤਮਣ ਤਿਉਂ ਗੁਰ ਕਾ ਸ਼ਬਦ ਮੰਨੇ ਸਤਾ ਮਨ। ਜਿਉਂ ਪਖਾ ਨਾਪ ਚੜ੍ਹੇ ਪ੍ਰਾਣੀ ਗੁਰ ਚੰਨ ਲਗਤ ਨਿਸਤਰੈ। ਜਿਉਂ ਅੰਧਕਾਰ ਦੀ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ। ਜਿਉਂ ਮਹਾਂਧਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਸ਼ੋ ਧੂਰ, ਨਾਨਕ ਕੀ ਹਲ ਚਪੂਰ। ਮਨ ਮੂਰ ਕਹੇ ਵੈ ਲਾਈਏ ਪੂਰ, ਲਿਖੇਗਾ ਲਿਖਿਆ ਪਾਈਏ ਦੂਰ ਤੂ ਪ੍ਰਭ ਦੇਵਨ ਹਾਰ। ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕੁਛ ਕਰੇ ਸੋਈ ਸੁਮਾਨ ਪੂਲਾ।

ਆਦਿ ਖੇਲ ਸੰਤਾਂ ਸੰਗ ਚਾਲ ਵਰਤੇ ਆਗ ਵਿਖੇ ਜੰਜਾਲ ਧਨ ਧਨ ਕਹਿ ਸਭ ਕੋਈ ਮੁੱਖ ਉਜਲ ਦਰਗਾਹ ਸੋਏ ਇਹੋ ਵਪਾਰ ਬੈਲਾ ਵਪਾਰ ਹੈ ਨਾਨਕ ਤਾਂ ਕਹਿ ਸਤਿ ਲਿਆਰੇ ਚੰਨ ਸਾਧ ਕੇ ਧੋਏ ਧੋ ਪਿਓ ਅਰਪ ਸਾਧਕੋ ਆਪਣਾ ਜੀਓ ਸਾਧ ਕੀ ਧੂਰ ਕਰ ਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸਿਵਾ ਭਾਗੀ ਪਾਈਏ ਸਾਧ ਸੰਗਾਰ ਕੀਰਤਨ ਗਾਈਏ ਅਣਖ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਇ ਅੰਮ੍ਰਿਤ ਆਖੈ ਓਟ ਗਈ ਸੰਤ ਦਰਿਆ ਸਰਬ ਸੁਖ ਨਾਨਕ ਤੈ ਪਾਇਆ ਮਿਰਤ ਕੋ ਜੀਵਾ ਲਨਹਾਰ ਭੂਕੇ ਕੋ ਦੇਵਤ ਧਾਰ ਸਮਝਾਂ ਕੀ ਦ੍ਰਿਸ਼ਟੀ ਮਾਏ ਪੂ ਲਿਖੇ ਕਾ ਲੈਣਾ ਪਾਏ ਸਭ ਕੁਛ ਸਸਕਾਉ ਕਰਨੇ ਯੋਗ ਦਸਵੇਂ ਦੂਸਰ ਹੋ ਅਨੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰਕੇ

ਕੇ ਪਾਏ ਸਭ ਕਣ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕਾ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਅਗਾਸ ਪਤਾਲ ਨਾਮ ਕੇ ਧਾਰੇ ਸਗਲਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵਨ ਨਾਮ ਕੇ ਸੰਗ ਉਤਰੇ ਸੁਣ ਸਰਵਣ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਾ ਜਾ ਕੀ ਬਾਣੀ ਸਤ ਪੁਰਖ ਸਾ ਮਾਏ ਸਵਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਜਿਸੇ ਬੁਝਾਏ ਤੇ ਸਭ ਸਤ ਨਾਮ ਪ੍ਰਭ ਸੁਖਦਾਇ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧ ਉਪਦੇਸ਼

ਨਾਨਕ ਜੋਤਸ ਭਾਵੇ ਸੋ ਪ੍ਰਤੀਆ ਬਿਸਮਨ ਬਿਸਮ ਭੈ ਬਿਸਮਾਦ ਜੈਨ ਬੂਜਿਆ ਤੇ ਸਾਇਆ ਸਵਾਦ ਪ੍ਰਭ ਕੇ ਰੰਗ ਰਾਚ ਜਨ ਗੁਰ ਕੇ ਬਚਨ ਪਦਾਰਥ ਲਾਏ ਓਏ ਦਾਤੇ ਦੋ ਕਾਟਨ ਹਾਰ ਜਾ ਕੇ ਸੰਗਤ ਹਰੇ ਸੰਸਾਰ ਜਨ ਕਾ ਸੇਵਕ ਸੋਭਟ ਭਾਗੀ ਜਨ

ਸਤਿ ਸਤਿ ਸਤਿ ਪੇਕਣ ਹਾਰ ਨਾਮ ਸਤ ਸਤ ਤੇ ਹਵਨ ਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾ ਜਾ ਸੁਣਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਚਨ ਮਾਰਿਆ ਕਰਮ ਤਨ ਜਾ ਕੇ ਤੇ ਵਿਸ਼ਵਾਸ ਪ੍ਰਵਾਇਆ ਤਤ ਗਿਆ ਤਿਸ ਮਨ ਭੈ ਤੇ ਨਿਰਭਉ ਹੋਏ ਪਸਾਨਾ ਜਿਸ ਤੇ ਉਪਜਿਆ ਤੇ ਸਮਾਹ ਸਮਾਨਾ ਬਸਤ ਮਾਨ ਲਾ ਬਸਤ ਕਢਾਇਆ।

ਮਨ ਮੇਰੇ ਤਿੰਨ ਕੀ ਓਲੇ, ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਜਾਦਾ, ਸੋ ਜਨ ਸਰਬ ਧੋਖਾ ਦਾਤਾ, ਤਿਸ ਕੀ ਸਰਨ ਸਰਸ ਕਪਾਵੈ, ਤਿਸ ਕੇ ਤਸਾ ਪਾਪ ਮਿਟਾਵੈ, ਅਬਰ ਸਿਆਣ ਸਗਲੀ ਛਾੜ, ਤੇ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋ ਵੀ ਤੇਰਾ, ਨਾਨਕ ਤਿਸ ਜਨ ਕੈ

ਵਾਸਤੇ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕ ਗੁਰ ਸਦਾ ਦਿਆਲ ਸਿੱਖ ਕੀ ਗੁਰਦੁਰ ਮਤ ਮਲ ਰਹੇ ਗੁਰਬਚਨੀ ਹਰ ਨਾਮ ਚ ਰਹਿ ਸਤਿਗੁਰ ਸਿੱਖ ਕੇ ਬੰਧਨ ਕੱਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖ ਕੋ ਨਾਮ ਧਾਂਦੇ ਗੁਰ ਕਾ ਸਿੱਖ ਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਚੁ ਰਹੇ ਗੁਰ ਕੀ ਆਗਿਆ ਮਨ ਮੇ ਸਹਿ ਆਪ ਸੋ ਕਰ ਕਛੁ ਨਾ ਜਨਾਵੇ ਹਰਿਆ ਨਾਮ ਹਿਰਦੇ ਸਤਿ ਧਿਆਵੈ।

ਅੰਤ ਕੀਮਤ ਨਹੀਂ ਪਾਏ। ਨਾਨਕ ਜਿਸ ਭਾਵੈ ਤਿਸ ਲੈ ਮਿਲਾਏ, ਜਿਵਾ ਏ ਕੁਸਤ ਨੇਕ ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮੇ ਗੋਚਰ ਪਰਮ ਨਿਰਵਾਣੀ, ਨਿਰਾਹਾ ਨਿਬੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨ ਨਤ ਕਰ, ਚਰਨ ਕਮਲ ਹਿਰਦੇ ਸਿਮਰੈ, ਸਤ ਬਲਿਹਾਰੀ ਸਤਿਗੁਰ ਆਪਣੇ, ਨਾਨ ਦੇਸ ਪ੍ਰਸਾਦ ਐਸਾ ਪ੍ਰਭ ਜਪਣੇ, ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ।

ਕੇ ਮਿਟੇਂ ਦੇ ਸੇ ਸਾਧੂ ਕੇ ਪੂਰਨ ਉਪਦੇਸੈ ਔ ਚੁਕਾ ਨਿਰਭਵ ਸੇ ਸਕਲ ਵਿਆਦ ਮੰਤੇ ਕਹਿ ਨਸੈ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਤਹਿਤ ਪਾਈ ਚੂਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਾ ਸਰਵਣ ਨਿਰਗੁਣ ਆਪ ਸਰਗਣ ਵੀ ਉਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਿਰਤ ਪ੍ਰਵਿਆਹ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਹਿ ਦੂਜਾ ਨਾਹੀ ਕੋਏ ਸਰਬਣਾ ਤਰੀਕੋ ਸੋਏ

ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਨੂੰ ਰਤਮ ਜਨਮ ਕਾ ਹੋਏ ਆਧਾਰ ਹਰ ਸਿਮਰਤ ਨਾਨ ਆਧਾਰ ਅਨਕ ਪਾਵਨਾ ਛੂਟਨ ਆਰੇ ਸਿਮਰ ਸਾਧ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ।

ਰਾਜ ਰੰਗ ਮਾਇਆ ਵਿਸਤਾਰ ਨਿਣਤੇ ਕਹੋ ਕਮਣ ਛੁਟਕਾਰ ਅਸ ਬਸਤੀ ਰਸ ਸਵਾਰੀ ਝੂਠਾ ਡਾਮ ਝੂਠ ਪਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤ ਤੁਲੇ ਆਨੇ ਭਗਤ ਬਿਨਾਂ ਬਾ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਮਨ ਮਾਹੇ ਜਨਮ ਜਨਮ ਕੇ ਕਿਲਪ ਜਾਏ।

ਸਾਣ ਸਿਆਮ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੱਚ ਕਰੋ ਵਿਵਹਾਰੀ ਹਾਂ ਸੁਖ ਦਰ ਕਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਵੇ ਏਕ ਭਗਵੰਤ ਏਕੋ ਏਕੇ ਕਰ ਆਪ ਪੂਰਨ ਪੂਰੇ ਉਪਰ ਵਿਆਪ ਅਣਕ ਬਸਤਾਰ ਏਕ ਤੇ ਪੈ ਏਕ।

ਸੋ ਕਿਉਂ ਵਿਸਰੇ ਜੇ ਘਾਲ ਨਾ ਭਾਣੇ, ਸੋ ਕਿਉਂ ਵਿਸਰੇ ਜੇ ਕੀ ਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਰ ਮੈਂ ਰਾਖੇ ਗੁਰ ਪ੍ਰਸਾਦ ਕੋ ਪਹਿਲਾ ਰੱਖ ਹੈ, ਸੋ ਕਿਉਂ ਵਿਸਰੇ ਜੇ ਵਿਕਤ ਕਹਿਟਾ ਜਾ।

ਜੈ ਸਰੂਪ ਕੇਵਲ ਜਗਦੀਸ਼, ਤੈ ਛਲ ਸਿਧਰ ਲਗਤ ਕੋ ਕੀਸ, ਜਿਹੈ ਜੋਤ ਸਰੂਪੀ ਜੋਤ ਸੰਗ ਸਮਾਵੈ, ਤੈ ਕਿਸੇ ਭੂਖ ਕਵਣ ਤੇ ਬਤਾਵੈ, ਕੰਨ ਕਰਾਵਣ ਕਰਨੇ ਹਾਰ, ਨਾਨ ਕਰਤੇ ਕਾ ਨਾਹੀ ਸਮਾਰ, ਜਬ ਆਪਣੀ ਸੁਭਾ ਆਪਣ ਸੰਗ ਬਣਾਈ, ਤਬ ਕਵਣ ਮਾਏ ਬਾ ਮਿੱਤਰ ਸੁਤ ਭਾਈ,

ਕੇ ਚੇਰਾ ਬਿਸਮਨ ਬਿਸਮ ਰਹਿ ਬਿਸਮਾਦ ਨਾਨਕੇ ਆਪਣੀ ਕਤ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਉਹਾ ਕਿਸੇ ਵਿਆਪਤ ਮਾਇਆ ਆਪ ਸੁਖ ਆਪੇ ਆਦੇਸ ਤਿਉਂ ਗੁਣ ਕਾ ਨਾਹੀ ਪ੍ਰਵੇਸ਼ ਜਾਇ ਕਹਿ ਇੱਕ ਇੱਕ ਭਾਂਤਾ ਤੇ ਕੌਣ ਚਿੰਤ ਕਿਸੇ ਲਾਗੇ ਚਿੰਤਾ

ਕਥਿਆ ਸੁਣੇ ਹਾਰਿਆ ਭੇਕ ਅਵਸਥਾਰ ਜਾਂ ਭਾਵਿਤ ਸਹਿਸਤ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਦੇ ਭਿੰਨ ਨਹੀਂ ਕੁਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਉਹ ਆਬ ਜਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਧਰ ਸੀ ਤਤ ਕਵੇਤਾ ਨਾਨਕ ਸਚੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਬਿਸਾਰੇ।

ਵਰਗੇ ਨੇ ਵੇਖੇ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁ ਨਾਵੇ ਜਾਏ ਐਸੇ ਦੂਰ ਕਹਾਂ ਕੋ ਜਾਏ ਉਭਰੇ ਰੱਖਣ ਆਰ ਧਿਆਏ ਨਿਰਭਉ ਜਪੈ ਸਗਲ ਪੋ ਮਿਟੇ ਪ੍ਰਕਿਰਪਾ ਤੇ ਪ੍ਰਾਣੀ ਛੁੱਟੈ ਜਿਸ

ਮਿਠਾ ਸਗਲ ਸਮਿਗਰੀ ਏਕ ਸਿਖਟ ਮਾਹੇ ਅਨਕ ਰੰਗ ਨਾਨਾ ਦਿਸਾਏ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਿਖਾ ਬਿਸਰਾਮ ਸੁਨ ਸਮਾਧ ਅਨਾਥ ਨਾਦ ਕਹਿਣ ਨ ਜਾਈ ਆਚਾਰਜ ਸਮਾਧ ਤੈਨ ਦੇਖਿਆ ਜਿਸ ਆਪ ਦਿਖਾਏ ਨਾਨਕ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਨੰਤ ਘਟ ਘਟ ਪਿਆ ਪਰਿਆ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪ੍ਰਿੰਸਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸ ਅੰਤਰ ਮਾਹੇ ਚਾਰ ਕੁੰਟ ਦੇ ਦਿਸੇ ਸਮਾਏ ਤੈਸ

ਸੰਤ ਜਿਨਾ ਸੁਨੇ ਸੋ ਬਚਨ, ਸਰਬਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋ ਇਸ ਕਮਾਨੇ, ਕਰਨ ਕਰਾਵਣ ਹਰ ਪ੍ਰਭ ਜਾਣੇ। ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਤ ਸਤ, ਤਿਸ ਪ੍ਰਭ ਦੇ ਸਗਲੇ ਤਪਤ। ਇਸ ਭਾਵੇ ਤਾਂ ਕਰੇ ਵਿਸਤਾਰ।

ਸਭ ਕਹਿ ਮਤਲੋ ਪਤਰਾ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਮ ਜਾਂ ਭਾਵ ਹੈ ਤਾਂ ਲੈ ਸਮਾਏ ਐਸਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿ ਨੇ ਕੁਛ ਕਰਾ ਆਪ ਭਲਾ ਕਰ ਤੂ ਤੇ ਅਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ।

ਹਰ ਤਨਕਾਰ ਚਲੇ ਜਾਣ ਸੋਏ, ਨਾਨਕ ਜਿਸੇ ਪ੍ਰਾਪਤ ਹੋਏ। ਖੇਮ ਸ਼ਾਂਤ ਰਿਤ ਨਾਮ ਨਿਤ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸਰੀਰ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪਾ ਸਭ ਕਹਿ ਮਦ ਸਕਲ ਦੇ ਉਦਾਸ, ਸੁੰਦਰ ਚਤੁਰ ਤਤਕਾ ਬੇਤਾ ਸਮਤ ਅਸ਼ਟੀਕ ਦਿਸ਼ਦਾ, ਇਹ ਫਲ ਤਿਸ ਜਨ ਕੇ ਮੁਖ ਭੰਨੇ।

ਤੇ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਹਿਲ ਪੁਰੀਏ ਪੁੰਡਰਕ ਵਨਾ

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾ ਲਖ ਹੋਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੈ ਜੁਗਾ ਜੁਗੰਤਰ ਖਾਹੀ ਖਾਹੈ ਹੁਕਮੇ

ਫੇਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੁਹਾਂ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਆਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜਿਹੋ ਜਾਣਾ ਆਖਾ ਨਾਹੀ ਕਹਨਾ ਕਥਨ ਨਾ ਜਾਈ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕਹਿ ਨਾਇ ਕਰੀ, ਜੇਤੀ ਸੇਠ ਉਪਾਈ ਵੇਖਾਂ ਵਿਣ ਕਰਮਾ ਕਹਿ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ,

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜ ਸੜ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਣ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੇ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸਰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।

ਨਿਰੰਜਣ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ।

ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਖੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਪੂਤ। ਕੀਤਾ ਪਸਾਓ ਏਕੋ ਖਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਬਨ ਰਹਿ ਹੈ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੌਨ ਲਿਵ ਲਾਏ ਤਾਰ, ਕੁਦਰਤ

ਹਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੈ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੈ ਅਸੰਖ ਪਾਪੀ ਪਾਪ ਕਰ ਜਾਹੈ ਅਸੰਖ ਕੂੜਿਆਰ ਕੂੜੇ ਫਿਰਾਹੈ ਅਸੰਖ ਮਲੇਸ਼ ਮਲ ਭਖ ਖਾਹੈ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ।

ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕਪੜ ਹੋਏ ਦੇਸਾ ਪੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਪ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬ੍ਰਹਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁ ਵੇਲਾ ਵਖਤ ਕਵਣ ਕਵਣ

ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ।

ਓੜਕ ਓੜਕ ਭਾਲ ਥੱਕੇ ਵੇਦ ਕਹਣਕ ਵਾਤ, ਸਹਸ ਅਠਾਰਹਿ ਕਹਣਕ ਤੇ ਬਾ ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ। ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਹੋਣਾ ਵੀਸਰਹਿ, ਅੰਤ ਨਾ ਸਿਫਤੀ ਕਹਨ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ

ਅਮੁਲ ਵਾਪਾਰੀਏ ਅਮੁਲ ਭੰਡਾਰ ਅਮੁਲ ਆਵ ਹੈ ਅਮੁਲ ਲੈ ਜਾਹੇ ਅਮੁਲ ਭਾਏ ਮੁੱਲਾ ਸਮਾਹੇ ਅਮੁਲ ਧਰਮ ਅਮੁਲ ਦੀਪਾਣ ਅਮੁਲ ਤੁਲ ਅਮੁਲ ਪਰਵਾਣ ਅਮੁਲ ਬਖਸੀਸ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫੁਰਮਾਣ ਅਮੁਲੋ ਅਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ

ਆਖਣ ਪਾਹੈ, ਕਿਤੇ ਕਹਿ ਕਹਿ ਉੱਠ ਉੱਠ ਜਾਹੈ। ਕਿਤੇ ਕੀਤੇ ਹੋਰ ਕਰੇਹ, ਤਾਂ ਆਖ ਨਾ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਪੈ ਸਰਬ ਸੰਭਾਲੇ, ਵਾਜੇ ਨਾਂ ਦੇ ਅਨੇਕ ਅਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਭਰੀ ਸਿਉ ਕਹੀਅਨ, ਕਿਤੇ ਗਾਵਣ ਹਾਰੇ। ਗਾ ਵਹਿ ਤੁਹਨ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾ ਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾ ਵਹਿ ਈਸਰ ਵਰਮਾ ਦੇਵੀ, ਸੋਹਣ ਸਦਾ ਸੁਵਾਰੇ, ਗਾ ਵਹਿ ਇੰਦਿਨ ਦਾਸਨ ਬੈਠੇ, ਦੇਵਤਿਆਂ ਦਰ ਨਾਲੇ, ਗਾ ਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮਛ ਪਿਆਲੇ। ਗਾਵਣ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਣ, ਸੇ ਮੈਂ ਚੇਤਨਾ ਆਵਣ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਾ ਝੋਲੀ, ਧਿਆਨ ਕੀ ਕਰੇ ਬਿਪੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦੇ ਅਨੀਲ ਅਨਾਦੇ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਜਹਿ ਨਾਦ। ਆਪ ਨਾਥ ਨਾਥੀ ਸਭ ਜਾ ਕੀ ਰਿਹਾ।

ਹੈ ਲਖ ਵੀਸ, ਲਖ ਲਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ। ਏਤ ਰਾਹੈ ਪਦ ਪੌੜੀਆਂ, ਚੜੀਐ ਹੋਏ ਇੱਕੀਸ। ਸੁਣ ਗੱਲਾ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ

ਪਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾਟ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ

ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਇੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕੱਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ।

ਵਸੈ ਮਨ ਮਾਹੈ। ਤਿੱਥੈ ਭਗਤ ਵਸਹਿ ਕੇ ਲੋ ਕਰਹਿ ਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿੱਥੈ ਲੋ ਅਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਾਹਾਰਾ ਧੀਰਜ ਸੁਣਿਆਰ, ਆਹਰਣ ਮਤ ਵੇਦ ਹਥਿਆਰ, ਭਉ ਖਲਾ ਗਣ ਤਪਤਾਓ, ਭਾਂਡਾ ਭਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸਚੀ ਟਕਸਾਲ, ਜਿਨ ਕੋ ਨਦਰ ਕਰਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਹਿਣ ਅਰ ਵਰਨ ਜਾਤ ਅਰ ਪਾਤ ਨਹਿੰਜਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਅਚਲ ਮੂਰਤ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ, ਸਾਹੈ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਤ, ਤਵਾ ਸਰਬ ਨਾਮ ਕਥੈ ਕਵਣ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੁ ਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਸਤ ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਬੇ, ਆਦੇਸੰਗ ਅਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ

ਨਾਰਾਗ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ। ਨਾਮ ਕਾਮ ਵੀ ਹੀਨ ਪੇਖਤ ਧਾਮ ਹੂੰ ਨਹਿ ਜਾਹੈ, ਸਰਬਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੈ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਦੇਵ ਭੇਵ ਨਾ ਜਾਣਹੀ ਜਿਹ ਵੇਦ ਔਰ ਕਤੇਬ, ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਹਿ ਜੇਬ, ਤਾਤ ਮਾਤ ਨਾ ਜਾਤ ਜਾ ਕਰ, ਜਨਮ ਮਰਨ ਵੀ ਹੀਨ, ਚੱਕਰ ਬੱਕਰ ਫਿਰੈ ਚਤਰ ਚੱਕ, ਮਾਨ ਹੀ ਪੁਰਤੀਨ। ਲੋਕ ਚੌਦਹਿ ਕੇ ਵਿਖੈ ਜਗ ਜਾਪਈ ਜਹ ਜਾਪ, ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਹ ਥਾਪ, ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ। ਸਰਬ ਵਿਸਵ ਰਚਿਓ ਸਿਯਮ ਭਵ ਗੜਨ ਭੰਜਨ ਹਾਰ, ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ, ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲੱਖ।

ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਅਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗਣਤਾ ਸਰਬ ਹਣਤਾ ਸਰਬ ਤੇ ਅਣਭੇਖ ਸਰਬ ਸ਼ਾਸਤ੍ਰ ਨਾ ਜਾਣਹੀ ਜਹ ਰੂਪ ਰੰਗ ਅਰ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਖਤ ਨਿਤ ਕੋ

ਅਨੰਗ ਅਨਭਉ ਪ੍ਰਕਾਸ਼ ਨਿਸਦਿਨ ਅਨਾਸ ਆ ਜਾਣ ਬਾਹੂ ਸਾਹਾਨ ਸਾਹੂ ਰਾਜਾਨ ਰਾਜ ਭਾਣਾਨ ਭਾਣ ਦੇਵਾਨ ਦੇਵ ਉਪਮਾ ਮਹਾਨ ਇੰਦਰਾਣ ਇੰਦਰ ਬਾਲਾਣ ਬਾਲ ਰੰਕਾਣ ਰੰਕ ਕਾਲਾਣ ਕਾਲ ਅਣਭੂਤ ਅੰਗ ਆਪਾ ਭੰਗ ਗਤਮਿਤ ਅਪਾਰ ਗੁਣਗਣ ਉਦਾਰ ਮੁਣਗਣ ਪ੍ਰਣਾਮ ਨਿਰਭੈਨ ਕਾਮ ਅਤਦੁਤ ਪ੍ਰਚੰਡ ਮਿਤਗਤ ਅਖੰਡ ਆਲਿਸਯ ਕਰਮ ਆਦ੍ਰਿਸਯ ਧਰਮ ਸਰਬਾ ਪਰਨਾਡੈ ਅੰਡੰਡ ਬਾਡੈ ਚਾਚਰੀ ਛੰਦ ਤਵਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਿਥੀਸੈ ਅਧੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਰਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਭੂਤ ਵਰਨੈ ਕਹਿ ਵਿਭੂਤ ਕਰਨੈ ਕਹਿ ਰਾਜੰਗ ਪ੍ਰਭਾ ਹੈ ਕਹਿ ਧਰਮੰਗ ਤੁਜਾ ਹੈ ਕਿਆ ਸੋਕ ਵਰਨੈ ਕਹਿ ਸਰਬਾ ਆਭਰਨੈ ਕਹਿ ਜਗਤੰਗ ਕ੍ਰਿਤੀ ਹੈ ਕਹਿ ਸ਼ਤਰੰਗ ਛਤਰੀ ਹੈ ਕਹਿ ਬ੍ਰਹਮੰਗ ਸਰੂਪ ਹੈ ਕਹਿ ਅਨੁਭਵ ਅਨੂਪ ਹੈ ਕਹਿ ਆਦ ਅਦੇਵ ਹੈ ਕਹਿ ਆਪ ਅਭੇਵ ਹੈ ਕਿ ਚਿਤਰੰਗ ਬਹੀਨ ਹੈ ਕਿ ਏਕ ਹੈ ਅਧੀਨ ਹੈ ਕਿ ਰੋਜੀ ਰਜਾਕੈ ਰਹੀਮੇ ਰਿਹਾਕੈ ਕਹਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਣਾ ਹੈ ਕਹਿ ਸਾਹਣ ਸਾਹ ਹੈ ਕਿ ਕਾਰਨ ਕੁਣਿੰਦ ਹੈ ਕਿ ਰੋਜੀ ਦਿਹਾਂਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕੇਸਰਵਤਰ ਮਾਨਿਆ ਕੇਸਰਵਤਰ ਦਾਨਿਆ ਕੇਸਰਵਤਰ ਗਾਉਣੈ ਕੇਸਰਵਤਰ ਭਾਉਣੈ ਕੇਸਰਵਤਰ ਦੇਸੈ ਕੇਸਰਵਤਰ ਭੇਸੈ ਕੇਸਰਵਤਰ ਰਾਜੈ ਕੇਸਰਵਤਰ ਸਾਜੈ ਕੇਸਰਵਤਰ ਦੀਨੈ ਕੇਸਰਵਤਰ ਲੀਨੈ ਕੇਸਰਵਤਰ ਜਾ ਹੋ ਕੇਸਰਵਤਰ ਭਾ ਹੋ ਕੇਸਰਵਤਰ ਦੇਸੈ ਕੇਸਰਵਤਰ ਭੇਸੈ ਕੇਸਰਵਤਰ ਕਾਲੈ ਕੇਸਰਵਤਰ ਪਾਲੈ ਕੇਸਰਵਤਰ ਹੰਤਾ ਕੇਸਰਵਤਰ ਗੰਤਾ ਕੇਸਰਵਤਰ ਭੇਖੀ ਕੇਸਰਵਤਰ ਪੇਖੀ ਕੇਸਰਵਤਰ ਕਾਜੈ ਕੇਸਰਵਤਰ ਰਾਜੈ ਕੇਸਰਵਤਰ ਸੋਖੈ ਕੇਸਰਵਤਰ ਪੋਖੈ ਕੇਸਰਵਤਰ ਤ੍ਰਾਣੇ ਕੇਸਰਵਤਰ ਪ੍ਰਾਣੇ ਕੇਸਰਵਤਰ ਦੇਸੈ ਕੇਸਰਵਤਰ ਭੇਸੈ ਕੇਸਰਵਤਰ ਮਾਨਿਆ ਸਦੈਵੰਗ ਪ੍ਰਧਾਨਿਆ ਕੇਸਰਵਤਰ ਜਾਪਿਆ ਕੇਸਰਵਤਰ ਥਾਪਿਆ ਕੇਸਰਵਤਰ ਭਾਨੈ ਕੇਸਰਵਤਰ ਮਾਨੈ ਕੇਸਰਵਤਰ ਇੰਦ੍ਰੈ ਕੇਸਰਵਤਰ ਚੰਦ੍ਰੈ ਕਹਿ ਸਰਬੰਗ ਕਲੀਮੈ ਕਿ ਪਰਮੰਖ ਹੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬੇਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਗਤ ਸਰੂਪ ਹੈ ਤ੍ਰਿਮੁਗਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸੁਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸਰਬਭਾਗੇ ਸੁਸਰਬਾਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਿਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਗਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਗਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨਉਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ

ਆਜ਼ਾਦ ਹੈ। ਚਰਪੜ ਛੰਦ ਤੁਆ ਪ੍ਰਸਾਦ, ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣੰਗ ਸਰਬੰਤ੍ਰਾਣੰਗ ਸਰਬੰਕਰਮੰਗ ਸਰਬੰਧਰਮੰਗ ਸਰਬੰਯੁਗਤਾ ਸਰਬੰਮੁਕਤਾ। ਰਸਾਵਲ ਛੰਦ ਤੁਆ ਪ੍ਰਸਾਦ, ਨਮੋ ਨਰਕਨਾਸੇ ਸਦੈਵੰਗ ਪ੍ਰਕਾਸੇ ਅਨੰਗੰਗ ਸਰੂਪੇ ਅਭੰਗੰਗ ਵਿਭੂਤੇ ਪ੍ਰਮਾਥੰਗ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸ੍ਰਭੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ

ਬਾਦ ਕਹਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸਲਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦਿਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕੰਨ ਹੈ ਹਿਰਾਸਲ ਫਿਕੰਨ ਹੈ ਕਲੰਕੰਗ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜਬਾਹ ਹੈ ਕਿ ਸਾਹਿਬ ਕੇ ਰਾਹ ਹੈ ਕਿ ਨਰਕੰਗ ਪ੍ਰਣਾਸ ਹੈ ਬੇਹਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ਼ ਹੈ ਪਰੰਗ ਪਰਮੀਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਲੇਖ ਹੈ ਹਮੇਸੁਲ ਅਭੇਖ ਹੈ ਜੀ ਮੀਨੁਲ ਜਮਾਹ ਹੈ ਅਮੀਕੁਲ ਇਮਾਹ ਹੈ ਕਰੀਮੁਲ ਕਮਾਲ ਹੈ ਕਿ ਜੁਰਅਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਧੁਭਾਰ ਛੰਦ ਤੁਹ ਪ੍ਰਸਾਦ ਮੁਣ ਮਣ ਪ੍ਰਣਾਮ ਗੁਣਗਣ ਮਦਾਮ ਹਰ ਪਰ ਅਗੰਜ ਹਰ ਨਰ ਪ੍ਰਭੰਜ ਅਣਗਣ ਪ੍ਰਣਾਮ ਮੁਣ ਮਣ ਸਲਾਮ ਹਰ ਨਰ ਅਖੰਡ ਪਰ ਨਰ ਅਮੰਡ ਅਨੁਭਵ ਅਨਾਸ ਮੁਣ ਮਣ ਪ੍ਰਕਾਸ਼ ਗੁਣਗਣ ਪ੍ਰਣਾਮ ਜਲ ਥਲ ਮਦਾਮ ਅਣਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਣਭਵ ਅਨਾਸ ਧ੍ਰਿਤ ਧਰ ਧਰਾਸ ਆ ਜਾਣ ਬਾਹੋ ਏਕੈ ਸਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਪਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛਿਜਗਾਤ ਅਜਜਨਾ ਬਾਤ ਅਣਝਾਂਜਗਾਤ ਅਨਰੰਜਬਾਤ ਅਣਟੁੱਟ ਭੰਡਾਰ ਅਣਠੱਟ ਅਪਾਰ ਅਢੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰੀ ਬੋਲ ਮਨਾ ਛੰਦ ਤੁਹ ਪ੍ਰਸਾਦ ਕਰੁਣਾਲਯ ਹੈ ਅਰਘਾਲਯ ਹੈ ਖਲਖੰਡਣ ਹੈ ਮਹਿਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬਵਾਰਣ ਹੈ ਧ੍ਰਿਤ ਕੇ ਧਰਨ ਹੈ ਜਾ ਕੇ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ ਸਰਬੰ ਭਰ ਹੈ ਸਰਬੰਕਰ ਹੈ ਸਰਬਪਾਸਯ ਹੈ ਸਰਬਨਾਸਯ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਪਾਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਣਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਵਭੰਜਨ ਹੈ ਅਰਗੰਜਨ ਹੈ ਰਿਪਤਾਪਣ ਹੈ ਜਪ ਜਾਪਣ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਸ ਹੈ ਜਾਸ ਕੇ ਜਸ ਹੈ ਭਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜਸੰਗ ਤਾਮਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਣ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ

ਅਕਾਸ ਗੰਜ ਅਭੰਜ ਲੱਖ ਅਭਖ ਅਕਾਲ ਦਿਆਲ ਲੇਖ ਅਭੇਖ ਨਾਮ ਅਕਾਮ ਗਾਹ ਅਟਾਹ ਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਭਰਮੰਗ ਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਤ੍ਰਿਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸੱਚ ਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਣੀਮੇ ਹਰਿਅੰਗ ਕਰਿਅੰਗ ਕਰੀਮੁਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੁਯੰ ਭਵ ਸੁਭੰਗ ਸਰਬਦਾ ਸਰਬ

ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸਰਾਰਦਨ ਸੁੱਧ ਸਿਧਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕਉ ਨ ਦੇਖੀਅਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪੌਣ ਕੇ ਗੁਣ ਕੋ ਜਾਤ ਨਿਵਾਰੇ ਭਾਰੀ ਭੁਜਾਣ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਣ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਂਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਣ ਕੇ ਵੇਖੈ ਪੌਣ ਆਹਾਰ ਜਤੀ ਜਦ ਧਾਰ ਸਪੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁੱਧ ਸਿਪਾਹ ਦੁਰੰਤ ਦੁਬਾਹ ਸਾਜ ਸਨਾਹ ਦੁਰਜਾਂਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਣ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਣ ਕੇ ਮਾਨ ਮਲਿਆ ਗਾੜੇ ਗੜਾਣ ਕੇ ਤੋੜਨਹਾਰ ਸੋ ਬਾਤਨ ਹੀ ਚਕਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਿਕ ਅਨੇਕ ਸੋ ਏਕ ਦਵਿਆ ਦਾਨਵ ਦੇਵ ਨਿਧਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਣ ਬਾੜ ਜੈਤ ਧੁਨ ਪਾਪਣ ਕੇਵ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਧਪ ਜੌਨ ਤ੍ਰਲੋਕ ਰਾਜ ਕਰੈਂਗੇ ਕੋਟ ਸਨਾਨ ਗਜਾਦ ਗਦਾਨ ਅਨੇਕ ਸੁ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇਜਮ ਫਾਸ ਪਰੈਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਭਇਓ ਜੋ ਦਉ ਲੋਚਨ ਮੂੰਦ ਕਹਿ ਬੈਠ ਰਹਿਓ ਬਗ ਧਿਆਨ ਲਗਾਇਓ ਨਹਾਤ ਫਿਰਿਓ ਲੀ ਅਸਾ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਿਛਾਹ ਕੋ ਸੀਸ ਨਿਵਾਇਓ ਕਉ ਬਤਾਨ ਕੋ ਪੂਜਤ ਹੈ ਪਸ ਕਉ ਮ੍ਰਿਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ

ਕੂਰ ਕਿਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ। ਹਮਰੀ ਕਰੋ ਹਾਥ ਲੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਫਾਦੈ ਮੋਹਿ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋ ਰੱਛਾ ਨਿਜ ਕਰਦੈ ਕਰਿਐ, ਸਭੈ ਰਨ ਕਉ ਆਜ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਪਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ, ਆਪ ਹਾਦੈ ਮੁਜੈ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਧੁਜ ਜੂ ਕਰੇ ਹੋ ਰੱਛਾ। ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸਿਵ ਜੂ ਅਵਤਾਰਾ, ਕਾਲ ਪਾਏ ਕਰ ਵਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦਿ ਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਵਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾ ਵੀ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇ ਤੇ ਬਦਨ ਸੇ

ਤਾ ਮੂੜੀ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾ ਕਉ ਕਰ ਪਾਹਣ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡ ਜਿਰ ਸੇ ਤਜਕੀਨੀ ਉਤ ਭੁਜ ਖਾਣ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹੈ ਬੈਠਾ ਕਹੋਂ ਸਿਮਟ ਭਇਓ ਸੰਕਰ ਕੈਠਾ ਸਿਖਰੀ ਸਿਰਿਟ ਦਿਖਾਏ ਅਚੰਭ ਭਵ ਆ ਜੁਗਾਤ ਸਰੂਪ ਸਯੰ ਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਅਸਿੱਖ ਸੰਗਰੋ ਦੁਠ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤੁਈ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸਤੇ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੈ ਨਿਹਰ ਹੋ ਤਾਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ ਏਕ ਵਾਰ ਜਿਨ ਤੁ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਸ਼ੈ ਕਰਤਾ ਸ੍ਰੀ ਅਸਤੁਜ ਜਬ ਭਇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੂਖ ਨਾ ਦਿਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਯਾਹੈ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੂਖ ਦਰਦ ਭਾਉ ਨਿਕਣਾ ਤਿਨ ਨਰ ਕੇ ਰਹੈ ਹੋ ਜੋ ਯਾਕੀ ਏਕ ਬਾਰ ਚਉ ਪਈ ਕੋ ਕਹੈ ਚਉ ਪਈ ਸੰਬਤ ਸਤਰਹ ਸਹਿਸ ਭਣੀਜੈ ਅਰਧ ਸਹਿਸ ਗੁਣ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੈ ਵਖਾਨਿਓ ਦੁਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸਬਦੋਤਾ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਦਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਣ ਵਾਰੀਆ, ਏਸ ਨੋ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਿਨ ਸਾਰਿਆ, ਅੰਦਰੋਂ ਜਿਨਕਾ ਮੋਹੋਂ ਤੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੋ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ, ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਆਖਹਿ ਤਾਂ ਵੇਖਹਿ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਦੇ ਉਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋਂ ਆਪ ਤੁੱਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉਂ ਤੂੰ ਚਲਾਇ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੈ ਚੱਲੈ ਹੈ, ਜਿੰਨਾ ਮਾਰਗ ਪਾਵ ਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵ ਹੇ।
ਜਿਸਨੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰ ਹੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰੇ ਹੈ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਿਤ ਸੰਗਤ ਸਬਾਈਆ। ਕਹਦੇ ਪਿਤ ਸੁਣਦੇ ਪਿਤ, ਸੇ ਪਿਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਿਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਜ ਨਾ ਉਪਜੈ, ਬਿਨ ਸਹਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ ਸਹਸੈ ਜਿਉ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗਹੋ, ਹਰਿ ਸਿਉ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਇਹ ਸਹਸਾ ਇਵਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ ਫਿਰ ਹੈ ਜਿਉਂ ਬੇਤਾਲਿਆ, ਕਹੈ ਨਾਨਕ ਦਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਣਿਆ ਵਰਨਾ ਜਾਣੈ ਕੋਏ, ਕਹੈ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕਿਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ, ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਜ ਹੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੋ ਆਪ ਕਰੇ, ਸੋ ਹੋਵੈ ਏਕਸ ਸਿਉਂ ਲਿਵਲਾਏ, ਕਹੈ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਸਿਮ੍ਰਿਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜ ਹੋ, ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸਨੋ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਇਹ ਵਰਦਾਤਾ ਜੇ ਅਗਣ ਮਹਿ ਆਹਾਰ ਪਹੁੰਚਾਵੇ। ਉਸਨੋ ਕਿਹੋ ਪੋਹੈ ਨਾ ਸਕੀ, ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕੇ ਵਰਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨੀ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਗਣ ਸਭ ਇੱਕੋ ਜਿਹੀ, ਕਰਤੈ ਖੇਡ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹੋਂ ਉਪਜੈ ਭਾਉ ਦੂਜਾ ਲਾਇਆ, ਕਹੈ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ। ਹਰਿ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰਿ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ।
ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀਓ ਲਾਹਾ, ਖਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅੰਦਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ ਹਰ ਰਸ, ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅੰਦਰਸ ਸਭ ਵੀਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਹ ਪਏ, ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾ ਪਏ, ਅਨਹਤ ਬਾਣੀ ਗੁਰਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਣੇ ਅਵਰ ਨਾ ਦੇਖੋ ਕੋਈ, ਹਰ ਬਿਣੇ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਣੇ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ, ਸੱਚੈ ਸੁਣਨੈ ਨੋ ਪਠਾਏ, ਸੱਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ, ਸੱਚੈ ਸੁਣਨੈ ਨੋ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ, ਕਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ, ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ, ਗਾਵਹ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ, ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ, ਅਨਦ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਕੋਸ਼ਿਸ਼ ਕੀਤੀ, ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਸੰਗ ਜੀਓ, ਠੀਕ 9 ਵਜੇ ਸ਼੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰ ਦੀਵਾਨ ਸਜਣਗੇ। ਆਪ ਜੀ ਨੇ ਦਿਨ ਦੇ ਦੀਵਾਨਾਂ ਵਿੱਚ ਵੀ ਜ਼ਰੂਰ ਹਾਜ਼ਰੀਆਂ ਭਰਨੀਆਂ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਆਸਾ ਕੀ ਵਾਰ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਭੋਜਨ ਪੂਰੇ ਪਾਏ ਕੁਦਰਤ ਦੇਸੈ ਕੁਦਰਤ ਸੁਣਿਐ ਕੁਦਰਤ ਪਾਉ ਸੁਖ ਸਾਰ ਕੁਦਰਤ ਪਾਤਾਲੇ ਆਕਾਸੀ ਕੁਦਰਤ ਸਰਬ ਆਕਾਰ
1: ਕੁਦਰਤ ਵੇਦ ਪ੍ਰਾਣ ਕਦੇ ਬਾ
0: ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ
1: ਕੁਦਰਤ ਜਾਤੀ ਜਿਨਸੀ ਰੰਗੀ
0: ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਬਮਾਨ
1: ਕੁਦਰਤ ਪਾਉਣ ਪਾਣੀ ਮੈਂ ਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਤੂੰ

0: ਸਲੋਕ ਮਹਿਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਵਾਓ
1: ਜੁਗ ਜੁਗ ਫੇਰ ਵਟਾਏ ਗਿਆਨੀ ਬੁਝੇ ਤਾਹੇ
0: ਜੁਗ ਰਥ ਸੰਤੋ।

ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸੇ ਖਰਾ ਡਰਾਵਣਾ

ਵੇਲੇ ਤਨ ਦਰੀ ਆਈਆਂ ਜਾਂ ਤਿਸ ਭਾਣਾ

0: ਦੇਖੇ ਕੀਤਾ ਆਪਣਾ ਤਰਕੀ ਪੱਕੀ ਸਾਰੀਐ ਜੂ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ ਵਾਹਿਗੁਰੂ ਜੀ
1: ਅਸਾ ਮਹਲਾ ਚੌਥਾ ਜਿਨ੍ਹਾਂ ਭੇ

ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ।

ਮਹਿਲਾ ਪਹਿਲਾ ਆਪੇ ਭਾਂਡੇ ਸਾਜਿਆਂ ਨੇ ਆਪੇ ਪੂਰਨ ਦੇ ਇੱਕ ਨੇ ਤੋਂ ਸਮਾਏ ਕਿ ਚੁੱਲ੍ਹੇ ਰਹਿਣ ਚੜੇ ਇਹਨਾਂ ਸਵਾਰੇ ਨਾ

ਬੋਲਣਾ ਜੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਉਣਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ

ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ, ਅੱਗੇ ਤੋਂ ਸੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ।

ਪਿਆਰੀ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ ਆਪ ਜੀ ਨੇ ਅੰਗੀਕਾਰ ਕੀਤੇ ਹਨ ਸੇਵਕਾਂ ਦੇ ਪੜਦੇ ਕਜਨੇ ਇੱਜ਼ਤ ਤੇ ਮਾਣ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪ ਆਪਣੀਆਂ ਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ ਸਤਿਗੁਰੂ ਜੀ ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਸਤਿਗੁਰੂ ਜੀ ਕਿਰਪਾ ਕਰਕੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਨਾਨਕ ਜਿਉਂ ਮਥਨ ਮਦਾਣੀਆ ਤਿਉਂ ਮਥੇ ਧਰਮ ਰਾਏ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਹੇ ਕੀਤੋ ਪਵਨ ਪਨੀ ਉਬੜੀ ਕੁਸਾਏ ਮਿੱਠੀ ਕਰਨ ਕੁਮੰਤਰੀਆ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲੈ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਭੁਰੀਆ ਭਾਰ ਸਹਿ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਕਿਵ ਸੱਚਿਆ।

ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ। ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ।

ਦੱਸੈ ਦੂਰ। ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੂ, ਨਾਨਕ ਵਿਗਸੈ ਵੇ ਪਰਵਾਹੁ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀ ਹੈ ਜਿਤ ਦੱਸੈ ਦਰਬਾਰ, ਮਹੋ ਕੇ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ, ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰਿ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰ ਠੁਪਾਈ, ਵੇਖਾਂ ਵਿਣ ਕਰਮਾ ਕੇ ਮਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਿ ਨਾ ਜਾਈ, ਜੇ ਜੁਗਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ, ਚੰਗਾ ਨਾਮ ਰਖਾਏ ਕਹਿ ਜਸ ਕਿਰਤ ਜਾਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ, ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ, ਸੁਣੈ ਸਿਧ ਬੇ ਸੁਰਨਾਵ, ਸੁਣੈ ਧਰਤਵਲ ਆਕਾਸ਼, ਸੁਣੈ ਦੀਪ ਲੋ ਪਾਤਾਲ, ਸੁਣੈ ਪੋਹੇ ਨਾ ਸਕੈ ਕਾਲ।

ਭੇਦ ਸੁਣੈ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸ਼ਨਾਨ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸਿੱਖ ਪੀਰ ਪਾਤ ਸਾਹ ਸੁਣੈ ਅੰਧੇ ਪਾਵੇ ਰਾਹੋ ਸੁਣੈ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛੁਤਾਏ ਕਾਗਦ ਕਲ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨੁ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋਹਿ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮੰਨੈ ਪਾ ਮਾਰਗ ਠਾਕ ਨਾ ਪਾਏ ਮੰਨੈ ਪਸੋ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵ ਹੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਹਿ ਮਾਨ

ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕੌਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲਿਖ

ਸਭ ਏਕੋ ਕਵਾਉ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਹ ਲਿਵਲਾਹਿ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲ ਵਢਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਹ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸਰ ਨਾਹੇ ਜੇ ਪੁਰਮਾਏ ਤਿਪ ਤੇ ਪਾਹੇ।

ਹਰ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇਹ, ਮੁਤ ਬਲਿਤੀ ਕੱਪੜ ਹੋਏ ਦੇ ਸਾਬੂਣ, ਲਈਐ ਉਹ ਧੋਏ ਭਰੀਏ ਮਤ ਪਾਪਾ ਕੈਸਾ।

ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਣ ਗੁਣ ਕੀਤਾ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸੁਦਾ ਮੰਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲਿਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲਿਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸੇ ਅਠਾਰੈ ਕਹਿਣ ਕਤੇਬਾਂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਪੇ ਜਾਣੇ ਆਪ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰੇ ਅੰਤ ਨਾ ਸਿੱਤੀ ਕਹਿਣ ਨਾ ਅੰਤ ਅੰਤ ਨਾ ਕਰਣੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਭਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਈ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੁਲਨਤ ਮਾਏ ਕੇਤੇ ਮੰਗਹੇ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਬੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਭੁੱਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਤੀਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲਾ ਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬ੍ਰਹਮੇ ਆਖ ਹਿੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨੋ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇਵੜ ਭਾਵੈ ਤੇ ਵਢੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੂੰ ਪਾਉਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਂਸ ਦਾ ਸਵਾਰੇ ਗਾਵੇ ਇੰਦ ਇੰਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿ ਸਮਾਧੀ ਅੰਦਰ ਗਾਵਨ ਸਾਥ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ
ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ, ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਚੁਕਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ ਸਹਿ ਆਦੇਸ, ਆਦਨੀ ਲੈਨ ਆਦਿ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘੱਟ ਘੱਟ ਵਾਜੇ ਨਾ ਦਇਆ ਅਪਨਾਥ ਨਾਥੀ, ਸਭ ਜਾਕੀ ਰਿਧ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੇ ਕਾਰ ਚਲਾਵੇ, ਲੇਖੇ ਆਵਹਿ ਭਾਗ, ਆਦਿਸ਼ਤ ਸਹਿ ਆਦੇਸ, ਆਦਨੀ ਲਨਾਦਿ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੇ ਉਹਨਾਂ ਨਦਰ ਨ ਆਵੇ, ਬਹੁਤਾ ਇਹੋ ਵਿਡਾਣਾ, ਦੇਸ਼ਤ ਸਹਿ ਆਦੇਸ, ਆਦਨੀ ਲਨਾਦਿ ਅਨਾਹਤ, ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੋ ਕਿਛੁ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ਤ ਸਹਿ ਆਦੇਸ, ਆਦਨੀ ਲਨਾਦਿ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਭਾਉ ਲੱਖ ਹੋਹੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼, ਏਤ ਰਾਹ ਪਤ ਪਵੜੀਆ, ਚੜੀਐ ਹੋਏ ਇੱਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨੀ ਸਾਣ, ਕੱਚ ਪਕਾਈ ਉਥੈ ਪਾਈ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ ਗਿਆਨ, ਖੰਡ ਕਾ ਆਖੋ ਕਰਮ ਕੇਤੇ, ਪਵਨ ਪਾਣੀ ਵਹਿ ਸੰਤਰ ਕੇਤੇ, ਕਾਨ ਮਹੇਸ਼ ਕੇਤੇ ਵਰਮੈ ਘਾੜਤ, ਘੜੀਐ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨੂ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵ, ਕੇਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ,

ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੈ ਲੋ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬ੍ਰਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ

ਸਮੂਹ ਪਰਿਵਾਰ 'ਤੇ ਆਪ ਜੀ ਨੇ ਰਹਿਮਤ ਕੀਤੀ ਹੈ। ਅਮਰੀਕਾ ਦੇ ਵਿੱਚ ਪੱਕੇ ਹੋਣ ਦੀ ਖੁਸ਼ੀ ਵਿੱਚ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਇਹਨਾਂ ਦੇ ਸਪੁੱਤਰ ਬਾਬਾ ਬੱਚਾ ਫਤਿਹ ਸਿੰਘ, ਬੇਟੀ ਮੰਨਤ ਕੌਰ ਸਮੂਹ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ, ਬਾਣੀ ਆਤੋ ਮੱਧ ਮਤੋ ਸੰਪੂਰਨ ਭੋਗ ਪਏ ਹਨ ਪਾਤਸ਼ਾਹ ਜੀਓ। ਪਰਸੋਂ ਰੋਜ਼ ਤੋਂ ਪਾਠੀ ਸਿੰਘਾਂ ਤੋਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ, ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕਰਦੇ ਹਨ। ਆਪ ਜੀ ਅੰਗੀਕਾਰ ਕਰਨੇ, ਸੇਵਕਾਂ ਦੇ ਦੇਸਾਂ ਪਰਦੇਸਾਂ ਵਿੱਚ ਪੜਦੇ ਕੱਜਣੇ, ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਔਰ ਗੁਰੂ ਕੇ ਲੰਗਰ ਹਾਜ਼ਰ ਹਨ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀਤ ਪ੍ਰਸਾਦ ਔਰ ਲੰਗਰ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ।

ਸ਼ਬਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਆਪਣੀ ਨਿੱਘੀ ਗੋਦ ਵਿੱਚ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਬੜਭਾਗੀ ਹਰ ਸੰਗਤ ਪਾਵੈ ਭਾਗਹੀਣ ਪਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮਹਿਲ ਭਰੀਜੈ ਜੀਓ। ਸਤਿਗੁਰੂ ਜੀ ਜਿਹਨਾਂ ਗੁਰਮੁਖ ਪਿਆਰਿਆਂ ਅਤੇ ਸਤਸੰਗਤ ਕਰਨ ਦੀਆਂ ਘੜੀਆਂ ਦਾ ਜਿਹੜਾ ਲੇਖਾ ਜੋਖਾ ਜਿਹਨਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਉਹਨਾਂ ਨੂੰ ਇਹ ਘੜੀਆਂ ਜਿਹੜੀਆਂ ਗੁਰੂ ਪਿਆਰਿਓ ਇਹ ਬਖਸ਼ਿਸ਼ ਹੁੰਦੀਆਂ ਹੈ। ਕੋਈ ਪੂਰਵਲਾ ਕਰਮ ਜਿਹੜਾ ਹੈ ਸਾਡਾ ਉਹ ਬੀਜਿਆ ਹੋਇਆ ਉਹਦੇ ਹਿੱਸੇ ਦਾ ਜਿਹੜਾ ਸਾਨੂੰ ਇਹ ਫਲ ਹੈ ਤਾਂ ਮਿਲਦਾ ਸੰਗਤ ਦੇ ਵਿੱਚ, ਕਿਉਂਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤਿਗੁਰੂ ਜੀ ਨੇ ਕਿਹਾ ਭਾਈ ਜਿਹੜੀ ਸਤਸੰਗਤ ਹੈ ਉਹ ਬਹੁਤ ਜ਼ਰੂਰੀ ਹੈ। ਮਹਾਰਾਜ ਜੀ ਕਹਿੰਦੇ ਪੂਰਵ ਜਨਮ ਅੰਕਰ ਜਾਂ ਪੜਕਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਦੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ ਜੋ ਸਾਨੂੰ ਸਤਿਗੁਰੂ ਜੀ ਦੀ ਨਿੱਘੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਕਿਰਪਾ ਕਰਨ, ਜਿੰਨੇ ਵੀ ਆਪ ਚੱਲ ਕੇ ਆਏ ਹੋ ਸਭਨਾਂ ਦੀ ਹਾਜ਼ਰੀ ਮਹਾਰਾਜ ਆਪਣੇ ਦਰ ਪ੍ਰਵਾਨ ਕਰਨ, ਆਪ ਜੀ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਤਿਗੁਰੂ ਜੀ ਲੇਖੇ ਵਿੱਚ ਲਾਉਣ, ਸਮੁੱਚੀ ਸਾਧ ਸੰਗਤ ਨੂੰ ਸਤਿਗੁਰੂ ਜੀ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨ। ਸਾਨੂੰ ਪਤਾ ਚੱਲੇ ਕਿ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਸਾਨੂੰ ਮਿਲਿਆ ਕਾਸ ਵਾਸਤੇ ਹੈ, ਕਿਉਂਕਿ ਮਹਾਰਾਜ ਜੀ ਦੀ ਗੁਰਬਾਣੀ ਦਾ ਗੁਰੂ ਪਿਆਰਿਓ ਵਚਨ ਹੈ ਕਿ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਕਿੰਨੀ ਕੁ ਦੂਰੋਂ ਚੱਲ ਕੇ ਆਏ ਹਾਂ ਸਤਿਗੁਰੂ ਜੀ ਇਹ ਵੀ ਬਾਣੀ ਦੇ ਵਿੱਚ ਲਿਖ ਕੇ ਦਿੰਦੇ ਆ, ਕਹਿੰਦੇ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਵਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਵਰੀਆ ਚਿਰੰਕਾਲ ਏ ਦੇ ਸੰਜਰੀਆ। ਚਿਰਾਂ ਪਿੱਛੋਂ ਇਹ ਮਨੁੱਖਾ ਦੇਹੀ ਜਿਹੜੀ ਪ੍ਰਾਪਤ ਹੋਈ ਹੈ, ਗੁਰੂ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਨ ਇਸ ਮਿਲੇ ਹੋਏ ਸਵਾਸਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕਰਕੇ ਉਹਦੇ ਵਿੱਚ ਸਾਡੀ ਜਿਹੜੀ ਉਹ ਸਮਾਈ ਹੋ ਜਾਵੇ। ਅੱਜ ਦੇ ਜੋ ਪ੍ਰੋਗਰਾਮ ਹਨ ਉਹ ਪਹਿਲਾਂ ਸੰਖੇਪ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਹੁਣੇ ਥੋੜ੍ਹੇ ਸਮੇਂ ਬਾਅਦ ਰਿਚਮੰਡ ਮੇਅਰ ਦੇ ਲਈ ਲੜ ਰਹੀ ਬੀਬੀ ਜੋ ਹੈ ਕਲਾਡੀਆ ਉਹਨਾਂ ਨੇ ਆਪਦੇ ਪਾਸ ਪਹੁੰਚਣਾ ਹੈ, ਆਪਣੇ ਵਿਚਾਰ ਆਪਣੇ ਥਾਟ ਜਿਹੜੇ ਹੈ ਉਹ ਇੱਥੇ ਸੰਗਤ ਦੇ ਨਾਲ ਸ਼ੇਅਰ ਕਰਨਗੇ 10:30 ਵਜੇ। ਉੱਥੋਂ ਉਪਰੰਤ ਜਿਹੜਾ ਹੈ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। 11:30 ਵਜੇ ਅੱਜ ਪੰਥ ਦੇ ਨਹੀਂ ਸਮੁੱਚੀ ਕੌਮ ਦੇ ਸਮੁੱਚੇ ਜਗਤ ਦੇ ਜਿਹੜੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਅਤੇ ਲਵਾਰਸ ਲਾਸ਼ਾਂ ਦੇ ਵਾਰਸ ਘੁੱਪ ਹਨੇਰੇ ਦੇ ਵਿੱਚ ਚਾਨਣ ਦੀ ਬਾਤ ਪਾਉਣ ਵਾਲਾ ਉਹ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੀ ਬਰਸੀ ਹੈ ਅੱਜ 6 ਸਤੰਬਰ 1995 ਨੂੰ ਉਹਨਾਂ ਦੇ ਘਰ ਦੇ ਮੂਹਰਿਓਂ ਉਸ ਮਹਾਨ ਯੋਧੇ ਨੂੰ ਸੂਰਬੀਰ ਉਸ ਬਚਨ ਕੇ ਬਲੀ ਨੂੰ ਜਿਹੜਾ ਹੈ ਪੰਜਾਬ ਦੀ ਪੁਲਿਸ ਨੇ ਸਿਵਲ ਕੱਪੜਿਆਂ ਦੇ ਵਿੱਚ ਚੱਕ ਕੇ ਉੱਤੇ ਬੇਤਹਾ ਤਸ਼ੱਦਦ ਕਰਕੇ ਉਹਨੂੰ ਜਿਹੜਾ ਸ਼ਹੀਦ ਕਰ ਦਿੱਤਾ ਸੀ। ਉਹਦੀ ਲਾਸ਼ ਜਿਹੜੀ ਹੈ ਉਹ ਦਰਿਆ ਦੇ ਵਿੱਚ ਰੋੜ ਦਿੱਤੀ ਸੀ। ਆਪਾਂ ਪਿੱਛੇ ਮੂਵੀ ਜਿਹੜੀ ਉਹ ਦੇਖ ਕੇ ਹਟੇ ਹਾਂ, ਉਹਦੇ ਵਿੱਚ ਕੁਝ ਕੁ ਸੱਚ ਹੈ, ਬਾਕੀ ਦੀਆਂ ਗੱਲਾਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਮੂਵੀ ਦੇ ਵਿੱਚ ਲੁਕਈਆਂ ਗਈਆਂ। ਗੁਰੂ ਪਿਆਰੇ ਉਹ ਜਦੋਂ ਉਹ ਕੈਨੇਡਾ ਦੀ ਧਰਤੀ 'ਤੇ ਉਹ ਪਹੁੰਚਿਆ ਸੀ ਅਤੇ ਪਾਰਲੀਮੈਂਟ ਦੇ ਜਿਹੜੇ ਕਾਂਗਰਸਮੈਨ ਸਨ ਉਹ ਉਹਦੇ ਹਾੜੇ ਕੱਢ ਰਹੇ ਸਨ ਕਿ ਆਪ ਨਾ ਜਾਓ ਇੰਡੀਆ, ਨਾ ਜਾਓ ਪੰਜਾਬ, ਤੁਹਾਨੂੰ ਮਾਰ ਦੇਣਗੇ, ਤੁਹਾਨੂੰ ਖਤਮ ਕਰ ਦੇਣਗੇ, ਜਿਹੜਾ ਬੀੜਾ ਤੁਸਾਂ ਨੇ ਚੱਕਿਆ ਹੈ ਇਸ ਤੋਂ ਤੁਸੀਂ ਜਾਂ ਪਿੱਛੇ ਹਟ ਜਾਓ ਜਾਂ ਤੁਸੀਂ ਪੰਜਾਬ ਦੀ ਧਰਤੀ ਨੂੰ ਜਿਹੜਾ ਹੈ ਤਿਆਗ ਦਿਓ। ਪਰ ਉਸ ਮਹਾਨ ਯੋਧੇ ਸੂਰ ਉਹ ਜਿਹੜਾ ਉਹਨਾਂ ਕਹਿੰਦੇ ਸੂਰ ਬੀਰ ਬਚਨ ਕੇ ਬਲੀ ਜਿਹੜਾ ਉਹਨਾਂ ਨੇ ਰਸਤਾ ਚੁਣਿਆ, ਉਹਨਾਂ ਨੂੰ ਇਸ ਰਸਤੇ ਦਾ ਪਤਾ ਸੀ ਕਿ ਮੇਰੇ ਨਾਲ ਕੀ ਹੋਏਗਾ, ਪਰ ਉਹ 25,000 ਲਾਸ਼ਾਂ ਜਿਹੜੀਆਂ ਹੈ ਬੱਚਿਆਂ ਦੀਆਂ ਉਹ ਲੱਭਦਾ ਲੱਭਦਾ ਉਹ ਸਾਡਾ ਵੀਰ ਹਮੇਸ਼ਾ ਵਾਸਤੇ ਸਾਡੇ ਤੋਂ ਰੁਖਸਤ ਹੋ ਗਿਆ।
ਕੱਲ੍ਹ ਰਾਤੀਂ ਲੈਥਰੋਪ ਵਿਖੇ, ਕੈਲੀਫੋਰਨੀਆ ਦੇ ਲੈਥਰੋਪ ਸਿਟੀ ਵਿਖੇ ਬਹੁਤ ਵੱਡਾ ਕੋਈ 700-800 ਬੰਦੇ ਦਾ ਇਕੱਠ ਜਿਹੜਾ ਹੋਇਆ ਸੀ ਰਾਤੀਂ। ਉੱਥੇ ਕਾਂਗਰਸ ਮੈਨ ਜਿਹੜੇ ਹੈ ਉਹ ਵੀ ਬੋਲ ਕੇ ਗਏ ਮਨੁੱਖੀ ਅਧਿਕਾਰਾਂ ਬਾਰੇ, ਔਰ ਬਹੁਤ ਜਜ਼ਬੇ ਦੇ ਨਾਲ ਜਿਹੜੀ ਹੈ ਕੌਮ ਉੱਥੇ ਸਾਰੀ ਪਹੁੰਚੀ ਹੋਈ ਸੀ। ਬੱਚੀ ਨਵਕਰਨ ਕੌਰ ਉਹਨਾਂ ਦੀ ਬਹੁਤ ਲਾਇਕ ਬੱਚੀ ਹੈ, ਭਾਈ ਜਸਵੰਤ ਸਿੰਘ ਜੀ ਖਾਲੜਾ ਦੀ, ਬੀਬੀ ਪਰਮਜੀਤ ਕੌਰ, ਸਾਰਾ ਪਰਿਵਾਰ ਜਿਹੜਾ ਹੈ ਉੱਥੇ ਹਾਜ਼ਰੀ ਭਰ ਰਿਹਾ ਸੀ। ਭਾਈ ਭਜਨ ਸਿੰਘ ਭਿੰਡਰ ਨੇ ਇਹ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਉਹ ਬੀੜਾ ਚੱਕਿਆ ਹੋਇਆ ਹੈ ਕੈਲੀਫੋਰਨੀਆ ਦੇ ਕਾਂਗਰਸਮੈਨਾਂ ਦੇ ਨਾਲ ਰਲ ਕੇ, ਉਸ ਮਹਾਨ ਯੋਧੇ ਦੀ ਜਿਹੜੀ ਗੱਲ ਹੈ ਉਹ ਆਏ ਸਾਲ ਕਰਦਾ ਰਹਿੰਦਾ ਹੈ। ਉਹਨਾਂ ਨੇ ਅੱਜ ਆਪਣੇ ਪਾਸ ਜਿਹੜਾ 11:30 ਵਜੇ ਤੋਂ 12 ਵਜੇ ਤੱਕ ਇੱਥੇ ਜਿਹੜਾ ਸਮਾਂ ਰੱਖਿਆ ਹੈ, ਬਾਹਰ ਗੈਲਰੀ ਲੱਗੀ ਹੈ। ਗੁਰੂ ਪਿਆਰਿਓ, ਉਹ ਸਾਡੀ ਕੌਮ ਦਾ ਸ਼ਹੀਦ ਸਾਡੇ ਤੋਂ ਜਾਨ ਦੀ ਹੁਤੀ ਦੇ ਗਿਆ, ਆਪ ਜੀ ਨੂੰ ਬੇਨਤੀ ਹੈ ਭਾਈ ਬਾਹਰ ਜਿਹੜੀ ਗੈਲਰੀ ਹੈ ਉਹਦੇ ਵਿੱਚ 5-7 ਮਿੰਟ ਜ਼ਰੂਰ ਬਿਤਾ ਕੇ ਜਾਣਾ, ਤਾਂ ਕਿ ਸਾਡੇ ਦਿਲ ਨੂੰ ਇਹ ਜਿਹੜਾ ਹੈ ਇੱਕ ਮਹਿਸੂਸ ਹੋਵੇ ਕਿ ਸਾਡੇ ਤੋਂ ਉਹ ਕੁਰਬਾਨ ਹੋਣ ਵਾਲਾ ਜਿਹੜਾ ਸਾਡਾ ਵੀਰ, ਉਹਨੇ ਕਿੰਨੇ ਕੁ ਤਸ਼ੱਦਦ ਜਿਹੜੇ ਆਪਣੇ ਸਰੀਰ 'ਤੇ ਝੱਲੇ ਆ, ਅਤੇ ਸਾਡਾ ਸਿਰਫ ਉਹ ਪੜ੍ਹ ਕੇ ਜਾਣ ਨਾਲ ਹੀ ਸਾਡਾ ਕੋਈ ਫਰਕ ਨਹੀਂ ਪੈਂਦਾ। ਜ਼ਰੂਰ 5-7 ਮਿੰਟ ਜ਼ਰੂਰ ਉਸ ਗੈਲਰੀ ਦੇ ਦਰਸ਼ਨ ਆਪ ਕਰਕੇ ਜਾਇਓ। ਉਹ ਕੁਝ ਚੁਣਵੀਆਂ ਤਸਵੀਰਾਂ ਜਿਹੜੀਆਂ ਰਾਤੀਂ ਦਾਸ ਉੱਥੋਂ ਲੈਥਰੋਪ ਤੋਂ ਲੈ ਕੇ ਆਏ ਆ, ਉਹਨਾਂ ਨੇ ਉਹ ਵਾਪਸ ਲੈ ਕੇ ਜਾਣੀ। ਆਪ ਜੀ ਨੂੰ ਬੇਨਤੀ ਹੈ ਜ਼ਰੂਰ ਉਹ ਜਿਹੜੇ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਹੈ ਕੌਮ ਦੇ ਲਈ, ਉਹਨੂੰ ਆਪਾਂ ਜ਼ਰੂਰ ਜਿਹੜਾ ਹੈ ਉਹ ਯਾਦ ਕਰਨਾ ਹੈ। ਦੂਸਰੀ ਗੁਰੂ ਪਿਆਰੋ ਬੇਨਤੀ, ਜੋ ਗੁਰੂ ਘਰ ਦੀ ਲੰਗਰ ਹਾਲ ਦੀ ਬਿਲਡਿੰਗ ਹੈ ਉਹਦੀ ਇੰਸਪੈਕਸ਼ਨ 2-3 ਦਿਨ ਪਹਿਲਾਂ ਜਿਹੜੀ ਹੈ ਉਹ ਗੁਰੂ ਘਰ ਵਿਖੇ ਹੋਈ ਹੈ। ਇੰਸਪੈਕਟਰ ਕੌਂਟੀ ਤੋਂ ਆਇਆ ਸੀ, ਉਹਦੀਆਂ ਜਿਹੜੀਆਂ ਰਿਕੁਆਇਰਮੈਂਟਾਂ ਹਨ ਉਹਨਾਂ ਦੀ ਈਮੇਲ ਦੇ ਵਿੱਚ ਵਾਪਸ ਆਈਆਂ। ਉਹਨੂੰ ਜਲਦੀ ਹੀ, ਕਿਉਂਕਿ ਇਹ ਲੌਂਗ ਵੀਕਐਂਡ ਲੇਬਰ ਡੇ ਦਾ ਸੀਗਾ, ਇਸ ਕਰਕੇ ਕੋਈ ਵੀ ਬੰਦਾ ਕੰਮ ਨਹੀਂ ਕਰ ਰਿਹਾ। ਕੋਸ਼ਿਸ਼ ਸੀਗੀ ਦਾਸਾਂ ਦੀ ਕਿ ਸ਼ਨੀਵਾਰੀ ਕੰਮ ਜਿਹੜਾ ਉਹ ਸ਼ੁਰੂ ਕਰਵਾਇਆ ਜਾਵੇ, ਪਰ ਨਹੀਂ ਹੋ ਸਕਿਆ। ਮੰਡੇ ਟਿਊਜ਼ਡੇ ਜਿਹੜਾ ਹੈ, ਕੱਲ੍ਹ ਦੀ ਦਿਹਾੜੀ ਹੋਰ ਛੁੱਟੀ ਹੈ। ਜਿਹੜੇ ਵੀ ਫਾਇਰ ਹਾਈਡਰੈਂਟ ਲੱਗਣੇ ਹਨ 3, ਉਹ ਜਲਦੀ ਹੀ ਲਗਵਾਏ ਜਾਣਗੇ। ਸਪਰਿੰਕਲਰ ਦਾ ਕੰਮ ਹੈ ਜਿਹੜਾ ਪੁਰਾਣੀ ਬਿਲਡਿੰਗ ਦਾ ਵੀ, ਨਵੀਂ ਬਿਲਡਿੰਗ ਦਾ ਵੀ, ਜਿੱਥੇ ਜਿੱਥੇ ਹੋਏਗਾ ਉਹ ਵੀ ਜਲਦੀ ਜਿਹੜਾ ਕਰਵਾਇਆ ਜਾਏਗਾ। ਹੋਰ ਵੀ ਜਿਹੜਾ ਕੰਮ ਹੈ ਜਿਹੜਾ ਵੀ ਹੋਏਗਾ ਉਹ ਕਰਵਾ ਕੇ ਕੋਸ਼ਿਸ਼ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ, ਜਿਹੜਾ ਲੰਗਰ ਹਾਲ ਹੈ ਜਲਦੀ ਉਹ ਖੋਲ੍ਹਿਆ ਜਾਵੇ। ਇੱਕ ਜਿਹੜੀ ਨਾਲ ਹੀ ਨਾਲ ਮੈਂ ਬੈਡ ਨਿਊਜ਼ ਜਿਹੜੀ ਉਹ ਵੀ ਦੇ ਦੇਵਾਂ, ਦਾਸਾਂ ਨੂੰ ਜਿੱਥੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਘਰ ਦੇ ਲੰਗਰ ਜਿਹੜੇ ਉਹ ਖੋਲ੍ਹੇ ਜਾਣ, ਉੱਥੇ ਸਾਡੇ ਕੁਝ ਵੀਰ ਜਿਹੜੇ ਆ ਉਹ ਵਕੀਲਾਂ ਰਾਹੀਂ ਸਾਨੂੰ ਚਿੱਠੀਆਂ ਪਵਾ ਰਹੇ ਆ। ਚਿੱਠੀ ਇੱਕ ਆਈ ਹੈ, ਉਹਦਾ ਜਵਾਬ ਜਿਹੜਾ ਉਹ ਦਿੱਤਾ ਜਾਏਗਾ। ਹਾਲੇ ਕਿਸੇ ਦਾ ਨਾਂ ਜਿਹੜਾ ਉਹਦੇ ਵਿੱਚ ਨਹੀਂ ਲਿਖਿਆ ਗਿਆ। ਅੱਜ ਅਸੀਂ ਜਿਹੜਾ ਉਹਦਾ ਜਵਾਬ ਹੈ ਉਹ ਲਿਖ ਕੇ ਉਸ ਵਕੀਲ ਨੂੰ ਦੇਵਾਂਗੇ। ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੋਏਗਾ, ਕੌਣ ਮੇਰਾ ਵੀਰ ਹੈ ਉਹ ਜਿਹੜਾ ਇਹ ਚਿੱਠੀਆਂ ਭਜਾ ਰਿਹਾ, ਉਹਦੇ ਨਾਂ ਜਿਹੜਾ ਸੰਗਤ ਦੇ ਵਿੱਚ ਅਸੀਂ ਜ਼ਰੂਰ ਸਾਂਝਾ ਕਰਾਂਗੇ। ਗੁਰੂ ਪਿਆਰਿਓ, ਗੁਰੂ ਘਰ ਦੇ ਵਿੱਚ ਜਿਹੜੇ ਇੱਕ ਇੱਕ ਡਾਲਰ ਜਿਹੜਾ ਚੜ੍ਹਦਾ ਉਹ ਬਹੁਤ ਮੁਸ਼ਕਿਲ ਦੇ ਨਾਲ ਸਾਧ ਸੰਗਤ ਮੱਥੇ ਟੇਕਦੀ ਆ ਕੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਦੀ ਹੈ। ਪਰ ਜਦੋਂ ਕਮੇਟੀਆਂ ਜਿਹੜੀਆਂ ਉਹ ਫਸ ਜਾਂਦੀਆਂ ਵਕੀਲਾਂ ਦੇ ਚੱਕਰਾਂ ਦੇ ਵਿੱਚ, ਫਿਰ ਗੁਰੂ ਘਰ ਦਾ ਪੈਸਾ ਜਿਹੜਾ ਹੈ ਉਹ ਵਕੀਲਾਂ ਦੀ ਜੇਬਾਂ ਦੇ ਵਿੱਚ ਜਾਂਦਾ ਹੈ। ਮਹਾਰਾਜ ਜੀ ਕਿਰਪਾ ਕਰਨ, ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਹੈ, ਜੋਧੜੀ ਹੈ ਕਿ ਸਾਰੇ ਰਲ ਮਿਲ ਕੇ ਜਿਹੜਾ ਹੈ ਗੁਰੂ ਘਰ ਦੇ ਮਾਹੌਲ ਨੂੰ ਜਿਹੜਾ ਆਪਾਂ ਬਚਾ ਕੇ ਰੱਖੀਏ। ਕਿਸੇ ਵੀ ਤਰੀਕੇ ਦਾ ਜਿਹੜਾ ਵਿਵਾਦ ਹੈ ਉਹ ਗੁਰੂ ਘਰ ਦੇ ਵਿੱਚ ਨਾ ਛੇੜੀਏ। ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ। ਇਹ ਸਭਨਾਂ ਦਾ ਗੁਰੂ ਘਰ ਹੈ, ਇੱਥੇ ਕੋਈ ਕਿਸੇ ਦਾ, ਇੱਥੇ ਕੋਈ ਮਾਲਕ ਨਹੀਂ ਹੈ ਕੋਈ ਵੀ। ਆਪ ਜੀ ਦੇ ਚਰਨਾਂ ਵਿੱਚ ਪਾਈ ਇਹ ਬੇਨਤੀ ਹੈ, ਜ਼ਰੂਰ ਜਿਹੜਾ ਹੈ ਸੰਕੋਚ ਕੀਤਾ ਜਾਵੇ ਇਹਨਾਂ ਚੀਜ਼ਾਂ ਤੋਂ, ਕਿਉਂਕਿ ਇੱਕ ਇੱਕ ਜਿਹੜਾ ਡਾਲਰ ਹੈ ਸਾਧ ਸੰਗਤ ਦਾ, ਨਹੀਂ ਤਾਂ ਉਹ ਵਕੀਲਾਂ ਦੀ ਝੋਲੀ ਵਿੱਚ ਜਾਏਗਾ। ਜਿਹੜੇ ਵੀ ਵੀਰ ਉਹ ਹੋਣਗੇ ਉਹਨਾਂ ਨੂੰ ਬੇਨਤੀ ਹੈ ਭਾਈ ਜ਼ਰੂਰ ਜਿਹੜਾ ਹੈ ਇਸ ਗੱਲ 'ਤੇ ਜਿਹੜਾ ਗੌਰ ਕੀਤਾ ਜਾਵੇ, ਸਮਾਂ 'ਤੇ ਜਿਹੜਾ ਸਾਥ ਦਿੱਤਾ ਜਾਵੇ। ਹਰ ਇੱਕ ਨੂੰ ਅਸੀਂ ਨਾਲ ਬਿਠਾਉਣ ਨੂੰ ਤਿਆਰ ਹਾਂ, ਨਾਲ ਚੱਲਣ ਨੂੰ ਤਿਆਰ ਹਾਂ। ਮੈਂ ਪਿੱਛੇ ਕਿਹਾ ਸੀ ਬਈ ਜਿਹੜੀ ਕਮੇਟੀ ਜਿਹੜੀ ਚੁਣੀ ਗਈ ਹੈ ਉਹਦੇ ਵਿੱਚ ਥੋੜ੍ਹੇ ਜਿਹੜੇ ਉਹ ਗਲਤ ਕੰਮ ਹੋਏ ਆ, ਉਹਨੂੰ ਬੜੇ ਤਰੀਕੇ ਦੇ ਨਾਲ ਉਹਨੂੰ ਜਿਹੜਾ ਪੋਲਿਸ਼ ਕਰਕੇ ਜਿਹੜਾ ਹੈ ਉਹ ਲਿਆ ਗਿਆ।
ਹਾਲੇ ਕਿ ਉਹ ਗੱਲ ਸਿਰਫ ਇੱਕ ਐਪਲੀਕੇਸ਼ਨ ਦੀ ਗੱਲ ਸੀ, ਪਰ ਦੇਖੋ ਅੱਗੇ ਕਿਵੇਂ ਕਿਵੇਂ ਜਿਹੜਾ ਇਹ ਵਿਚਾਰ ਜਿਹੜੇ ਹੁੰਦੇ ਆ। ਸਤਿਗੁਰੂ ਜੀ ਕਿਰਪਾ ਕਰਨ, ਇੱਕ ਵਾਰ ਫਿਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਜੋਧੜੀ ਹੈ ਕਿ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਸਮਤ ਵਿਛ ਕੇ ਇੱਕ ਥੈਂ ਬਿਠਾ ਕੇ ਗੁਰੂ ਘਰ ਦੇ ਮਾਹੌਲ ਨੂੰ ਚੰਗਾ ਬਣਾ ਸਕੀਏ, ਸਮਤ ਬਖਸ਼ੋ ਸਾਡੇ ਜਿਹੜੇ ਕਾਰਜ ਹਨ, ਕਿਉਂਕਿ ਮੂਹਰੇ ਆਉਣ ਵਾਲੇ ਸਮੇਂ ਦੇ ਵਿੱਚ ਰੇਨਿੰਗ ਸੀਜ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ, ਠੰਡ ਵੱਧ ਰਹੀ ਹੈ, ਬਾਹਰ ਬੈਠ ਕੇ ਲੰਗਰ ਛਕਣਾ ਬਹੁਤ ਹੀ ਮੁਸ਼ਕਲ ਹੈ, ਹਵਾ ਦੇ ਵਿੱਚ ਪਲੇਟਾਂ ਉੱਡਦੀਆਂ ਫਿਰਦੀਆਂ ਹਨ, ਸਾਨੂੰ ਲੰਗਰ ਹਾਲ ਜਿਹੜਾ ਹੈ ਉੱਤੇ ਸਾਰੇ ਬੰਦੇ ਇੱਕ ਕੇਂਦਰ ਬਿੰਦੂ ਬਣਾ ਕੇ ਉੱਤੇ ਧਿਆਨ ਦੇਈਏ, ਸਾਰੇ ਹੀ ਜਣੇ ਆਪਾਂ ਆਪਣਾ ਆਪਣਾ ਐਫਰਟ ਜਿਹੜਾ ਹੈ ਉਹ ਪਾ ਕੇ ਲੰਗਰ ਹਾਲ ਖਿਲਾਈਏ, ਦੂਜੀਆਂ ਸਾਰੀਆਂ ਕਿਸੇ ਵੀ ਜੋ ਵੱਖਰੇ ਵਿਚਾਰ ਹਨ ਉਹਨਾਂ ਤੋਂ ਜਿਹੜਾ ਸੰਕੋਚ ਕਰਕੇ ਇੱਕੋ ਹੀ ਚੀਜ਼ 'ਤੇ ਧਿਆਨ ਕੇਂਦਰਿਤ ਕਰੀਏ ਕਿ ਗੁਰੂ ਘਰ ਦਾ ਜਿਹੜਾ ਲੰਗਰ ਹਾਲ ਹੈ ਉਹ ਖੋਲ੍ਹਿਆ ਜਾਵੇ। ਕੀਰਤਨ ਸ਼ੁਰੂ ਹੋਣਾ ਗੁਰੂ ਪਿਆਰਿਓ, ਪਰ ਮੈਂ ਉਹ ਬੇਨਤੀ ਕਰ ਰਹੇ ਹਾਂ ਕਲਾਡੀਆ ਜਿਹੜੀ ਹੈ ਉਹਦੀ, ਕਿਉਂਕਿ ਉਹ ਪਹੁੰਚ ਜਾਂਦੇ ਉਹਨਾਂ ਕਰਕੇ ਜਿਹੜਾ ਥੋੜ੍ਹਾ ਸਮਾਂ ਜਿਹੜਾ ਹੈ ਉਹ ਤੁਹਾਡਾ ਲਿਆ ਹੈ, ਕਿਉਂਕਿ ਜੇ ਇੱਕ ਘੰਟੇ ਵਾਸਤੇ ਕੀਰਤਨ ਸ਼ੁਰੂ ਹੋ ਜਾਏਗਾ ਫਿਰ ਉਹਨਾਂ ਦਾ ਬੀਜੀ ਸਕੈਜਲ ਹੈ, ਉਹਨਾਂ ਨੇ ਅੱਗੇ ਚਲੇ ਜਾਣਾ ਹੈ। ਔਰ ਦੂਸਰਾ ਜੋ ਸਾਡੇ 11 ਵਜੇ ਤੋਂ 12 ਵਜੇ ਤੱਕ ਭਾਈ ਭਜਨ ਸਿੰਘ ਜੀ ਪਿੰਡਰ, ਜਿਨ੍ਹਾਂ ਨੇ ਗੁਰੂ ਪਿਆਰਿਓ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਬੱਚੀ ਜਿਹੜੀ ਹੈ ਨਵਕਰਨ ਕੌਰ, ਜਦੋਂ ਖਾੜਕੂ ਸਫਾਂ ਦੇ ਵਿੱਚ ਉਸ ਪਰਿਵਾਰ ਦੇ ਬੱਚਿਆਂ ਦੀ ਟੇਕ ਕੇਅਰ ਦੀ ਗੱਲ ਚੱਲੀ ਅਤੇ ਉੱਥੇ ਜਿਹੜਾ ਹੈ ਪੰਜਾਬ ਦੇ ਜਿਹੜੇ ਸਿਰਕਢ ਯੋਧੇ ਸਨ, ਜਿਹੜੇ ਫਿਲਾਸਫਰ ਸਨ, ਜਿਹੜੇ ਜਾਗਰਤੀ ਰੱਖਦੇ ਸਨ ਕੌਮ ਦੇ ਵਿੱਚ, ਉਹਨਾਂ ਨੇ ਡਿਸਾਈਡ ਕੀਤਾ ਸੀ ਕਿ ਇਸ ਨਵਕਰਨ ਕੌਰ ਬੱਚੀ ਜਿਹੜੀ ਹੈ ਖਾਲੜਾ ਸਾਹਿਬ ਦੀ, ਇਹਨਾਂ ਨੂੰ ਕਿੱਥੇ ਭੇਜਿਆ ਜਾਵੇ, ਅਮਰੀਕਾ ਭੇਜਿਆ ਜਾਵੇ ਜਾਂ ਕਨੇਡਾ ਭੇਜਿਆ ਜਾਵੇ। ਫਿਰ ਡਿਸਾਈਡ ਹੋਇਆ ਸੀ ਕਿ ਇਹਨਾਂ ਨੂੰ ਅਮਰੀਕਾ ਦੀ ਧਰਤੀ 'ਤੇ ਭੇਜਿਆ ਜਾਵੇ। ਫਿਰ ਸਭ ਤੋਂ ਜਿਹੜੀ ਉੱਤਮ ਚੋਣ ਹੋਈ ਕੈਲੀਫੋਰਨੀਆ ਦੇ ਵਿੱਚ ਉਹ ਭਾਈ ਭਜਨ ਸਿੰਘ ਭਿੰਡਰ ਹੋਣਾ ਦੀ ਹੋਈ। ਭਾਈ ਭਜਨ ਸਿੰਘ ਭਿੰਡਰ ਹੋਣਾ ਨੇ ਉਸ ਬੱਚੀ ਨਵਕਰਨ ਕੌਰ ਨੂੰ ਆਪਣੇ ਘਰ ਰੱਖ ਕੇ ਉਹਨਾਂ ਦੀ ਪੜ੍ਹਾਈ ਦਾ ਜਿਹੜਾ ਖਰਚਾ ਸਾਰਾ ਜਿਹੜਾ ਉਹਨੇ ਉਹ ਚੱਕਿਆ। ਉਸ ਜਿਹੜਾ ਕਾਲਾ ਦੌਰ ਸੀਗਾ ਜਿਹੜਾ ਉਹ ਚੱਲ ਰਿਹਾ, ਜਦੋਂ ਕੋਈ ਕਿਸੇ ਦੀ ਬਾਤ ਨਹੀਂ ਸੀ ਪੁੱਛਦਾ, ਜਿਵੇਂ ਪਿੱਛੇ ਆਪਾਂ ਸ਼ੇਅਰ ਕੀਤਾ ਸੀ ਭਾਈ ਅਮਰੀਕ ਸਿੰਘ ਜੀ ਪੰਨੂ, ਉਹਨਾਂ ਦੇ ਘਰ ਵੀ ਜਿਹੜੇ ਭੈਣ ਜੀ ਭਾਈ ਗਜਿੰਦਰ ਸਿੰਘ ਜੀ, ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਜਦੋਂ ਗ੍ਰਿਫਤਾਰ ਕੀਤਾ ਸੀ, ਉਦੋਂ ਉਹਨਾਂ ਦਾ ਉਹਨਾਂ ਦੇ ਵਿਰੋਧ ਵਿੱਚ ਜਿਹੜਾ ਹੈ ਭਾਈ ਗਜਿੰਦਰ ਸਿੰਘ ਜੀ ਏਅਰ ਇੰਡੀਆ ਦਾ ਜਹਾਜ਼ ਜਿਹੜਾ ਹੈ ਅਗਵਾ ਕਰਕੇ ਪਾਕਿਸਤਾਨ ਦੀ ਧਰਤੀ 'ਤੇ ਲੈ ਗਏ ਸੀ। ਉਹਨਾਂ ਦੀ ਵਾਈਫ ਨੂੰ ਵੀ ਭਾਈ ਅਮਰੀਕ ਸਿੰਘ ਜੀ ਪੰਨੂ ਹੋਣਾ ਨੇ ਆਪਣੇ ਘਰ ਰੱਖ ਕੇ ਜਿੱਥੇ ਸ਼ੈਲਟਰ ਦਿੱਤਾ ਉੱਥੇ ਗੁਰਮੁਖ ਪਰਿਵਾਰ ਦੀ ਜਿਹੜੀ ਉਹ ਸੇਵਾ ਵੀ ਕੀਤੀ ਸੀ। ਗੁਰੂ ਪਿਆਰਿਓ, ਇਸੇ ਤਰ੍ਹਾਂ ਕੌਮ ਦੇ ਵਿੱਚ ਜਿਹੜੇ ਜਦੋਂ ਵੀ ਦੁਬਿਧਾ ਕੋਈ ਬਣਦੀ ਹੈ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹੋ ਜਿਹੇ ਪਰਿਵਾਰ ਵੀ ਸਿੱਖ ਕੌਮ ਦੇ ਵਿੱਚ ਹਨ ਜਿਨ੍ਹਾਂ ਨੇ ਸਾਰੇ ਖਰਚੇ, ਫਿਰ ਜਿਹੜੇ ਬੱਚੀ ਨਵਕਿਰਨ ਕੌਰ ਦੀ ਜਿਹੜੀ ਸ਼ਾਦੀ ਹੈ ਉਹਦਾ ਖਰਚਾ ਵੀ ਭਾਈ ਭਜਨ ਸਿੰਘ ਪਿੰਡਰ ਹੋਣਾ ਨੇ ਸਾਰਾ ਕੀਤਾ। ਰਾਤੀਂ ਉਹ ਪਰਿਵਾਰ ਸਾਰਾ ਉਹਨਾਂ ਦੇ ਜੋ ਕੀਤੇ ਹੋਏ ਪਰਵਕਾਰ ਹੈ ਉਹਦੇ ਬਾਰੇ ਵੀ ਕਹਿ ਰਹੇ ਸਨ, ਦੱਸ ਰਹੇ ਸਨ। ਲੈਥਰੋਪ ਵਿਖੇ ਅਸੀਂ ਸਾਰੇ ਉੱਥੇ ਕੋਈ 10-12 ਜਣੇ ਇੱਥੋਂ ਗੁਰੂ ਘਰ ਤੋਂ ਗਏ ਸਾਂ ਅਤੇ ਬੀਬੀ ਪਰਮਜੀਤ ਕੌਰ ਵੀ ਜੋ ਮੁਖਾਤਬ ਹੋਏ ਸਿੱਖ ਕੌਮ ਨੂੰ ਕਿ ਭਾਈ ਕਿਹੋ ਜਿਹੇ ਹਾਲਾਤ ਜਿਹੜੇ ਪੰਜਾਬ ਦੀ ਧਰਤੀ 'ਤੇ ਬਣਦੇ ਜਾ ਰਹੇ ਆ, ਹਰ ਇੱਕ ਬੰਦਾ ਜਿਹੜਾ 2027 ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹਦੇ 'ਤੇ ਧਿਆਨ ਰੱਖ ਕੇ ਬੈਠਾ ਹੈ ਕਿ ਸਾਡੇ ਨਾਲ ਇਹ ਉਹ ਬੰਦਾ ਰਲ ਜਾਵੇ, ਸਾਡੇ ਨਾਲ ਇਹ ਪਰਿਵਾਰ ਜਿਹੜੇ ਰਲ ਜਾਣ ਤਾਂ ਕਿ ਸਾਨੂੰ ਜਿਹੜੀਆਂ 4 ਵੋਟਾਂ ਉਹ ਵੱਧ ਪੈ ਜਾਣ। ਪਰ ਜਿਹੜੇ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਉਹ ਵਰਤਿਆ ਨਾ ਜਾਵੇ, ਉਹਨਾਂ ਦੇ ਜਿਹੜੇ ਉਹ ਸਤਿਕਾਰ ਹੈ ਜਿਹੜਾ, ਕਿਉਂਕਿ ਉਹ ਸਰਬ ਸਾਂਝੇ ਹਨ, ਉਹਨਾਂ ਦਾ ਸਤਿਕਾਰ ਜਿਹੜਾ ਉਹ ਬਹਾਲ ਰੱਖਿਆ ਜਾਵੇ। ਇਸ ਕਰਕੇ ਸ਼ਹੀਦ ਪਰਿਵਾਰਾਂ ਦਾ ਜਿਹੜਾ ਹੈ ਉਹਨਾਂ ਦੀ ਬਾਹਰੀ ਇਨਵੋਲਵਮੈਂਟ ਜਿਹੜੀ ਹੈਗੀ ਆ ਉਹ ਨਾ ਕਰਵਾਈ ਜਾਵੇ ਪੋਲੀਟਿਕਸ ਦੇ ਵਿੱਚ, ਉਹਨਾਂ ਦਾ ਸਤਿਕਾਰ ਜਿਹੜਾ ਤਾਂ ਬਹਾਲ ਰਹਿ ਸਕਦਾ। ਆਓ ਬੀਬੀ ਕਲਾਡੀਆ ਜੀ ਜਿਹੜੇ ਆਪਣੇ ਵਿੱਚ ਪਹੁੰਚ ਗਏ ਆ, ਮੈਂ ਪ੍ਰਦੀਪ ਸਿੰਘ ਜੀ ਸੈਣੀ ਉਹਨਾਂ ਨੂੰ ਬੇਨਤੀ ਕਰਾਂਗਾ, ਉਹ ਆ ਕੇ ਉਹਨਾਂ ਨੂੰ ਇੰਟਰੋਡਿਊਸ ਕਰਾਉਣਗੇ ਭਾਈ ਪ੍ਰਦੀਪ ਸਿੰਘ ਜੀ ਸੈਣੀ। ਉਹ ਤੋਂ ਉਪਰੰਤ ਜਿਹੜਾ ਅਗਲਾ ਪ੍ਰੋਗਰਾਮ ਹੈ ਗੁਰੂ ਪਿਆਰਿਓ ਤੁਹਾਡੇ ਨਾਲ ਜਿਹੜਾ ਸਾਂਝਾ ਕੀਤਾ ਜਾਏਗਾ। ਆਪ ਜੀ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਬਾਹਰ ਜਿਹੜੀ ਗੈਲਰੀ ਲੱਗੀ ਹੈ ਉਹਦੇ ਦਰਸ਼ਨ ਦਾਰੇ ਆਪਣੇ ਜ਼ਰੂਰ ਜਿਹੜੇ ਹੈ ਉਹ ਕਰਕੇ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ, ਗੁਰਨਾਮ ਸਿੰਘ ਮੱਲੀ ਜੀ ਦਾ, ਸਮਰਾ ਸਾਹਿਬ, ਗੁਰੂ ਘਰ ਦੇ ਮੁੱਖ ਸੇਵਾਦਾਰ ਧਨਵੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਅਤੇ ਸਾਨੂੰ ਸਟੇਜ 'ਤੇ ਆਉਣ ਦਾ ਮੌਕਾ ਦਿੱਤਾ। And at the same time, I would like to deliver my thanks and appreciation to Miss Claudia Jimenez for accepting our invitation and fulfilling her commitment to visit our beautiful temple. Thank you, Claudia. She's running for mayor. Yeah, I know that. Okay. Guru Pyari Sat Sangat Ji, ਅਤੇ ਮੇਰੇ ਅਜ਼ੀਮ ਤਰ ਸੱਜਣੋ, ਅੱਜ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਗੁਰੂ ਘਰ ਦੇ ਵਿੱਚ ਇੱਕ ਅਜੀਬੋ ਗਰੀਬ ਔਰਤ ਤਸ਼ਰੀਫ ਲੈ ਕੇ ਆਈ ਹੈ, ਜਿਸ ਨੇ ਕੁਛ ਸਮਾਂ ਪਹਿਲਾਂ ਰਿਚਮੰਡ ਸ਼ਹਿਰ ਦੀ ਸਦਰ ਆਜ਼ਮ ਯਾਨੀ ਕਿ ਇੱਥੇ ਦੀ ਮੇਅਰ ਬਣਨ ਦਾ ਸਪਨਾ ਲਿਆ ਸੀ। ਉਸ ਦਾ ਸਾਡੇ ਗੁਰੂ ਘਰ ਦੇ ਵਿੱਚ ਆਉਣਾ, ਉਸਦਾ ਮਕਸਦ, ਉਸਦਾ ਸਪਨਾ ਸਾਕਾਰ ਹੋਵੇ। ਸਾਡੇ ਗੁਰੂ ਘਰ ਆ ਕੇ ਸਾਡੇ ਗੁਰੂਆਂ ਦੀ ਆਸ਼ੀਰਵਾਦ ਅਤੇ ਆਪ ਸੰਗਤ ਨਾਲ ਕੁਛ ਵਿਚਾਰ ਵਟਾਂਦਰਾ ਸਾਂਝਾ ਕਰਨ ਵਾਸਤੇ ਇੱਥੇ ਆਈ ਹੈ। ਇੱਕ ਇਮੀਗ੍ਰੈਂਟ ਹੋਣ ਦੇ ਨਾਤੇ ਇਸ ਦੀ ਇਹ ਸੋਚ ਹੈ ਕਿ ਇਮੀਗ੍ਰੈਂਟ ਕਮਿਊਨਿਟੀ ਦੇ ਨਾਲ ਰਾਬਤਾ ਕਾਇਮ ਕਰਨ ਦੇ ਨਾਲ ਇਸ ਨੂੰ ਕਾਫੀ ਇਮੀਗ੍ਰੈਂਟ ਕਮਿਊਨਿਟੀ ਦਾ ਸਹਿਯੋਗ ਮਿਲ ਸਕਦਾ ਹੈ, ਅਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਨੇ ਪਹਿਲਾਂ ਆਪਣੀ ਲਟੀਨੋ ਕਮਿਊਨਿਟੀ ਦੇ ਨਾਲ ਰਾਬਤਾ ਕਾਇਮ ਕੀਤਾ, ਅਤੇ ਉਸ ਤੋਂ ਇਹਨਾਂ ਨੇ ਉਹਨਾਂ ਦਾ ਸਹਿਯੋਗ ਮੰਗਣ ਵਾਸਤੇ ਅਪੀਲ ਕੀਤੀ। ਅਤੇ ਉਸ ਤੋਂ 2 ਮਹੀਨੇ ਬਾਅਦ ਇਸ ਨੂੰ ਸਾਡੀ ਯਾਦ ਆਈ ਕਿ ਵੈਸਟ ਕੌਂਟਰਾ ਕੋਸਟਾ ਕਾਉਂਟੀ ਦੇ ਵਿੱਚ ਜਿਹੜੀ ਕਿ ਐਲਸਰੀਟੋ ਤੋਂ ਲੈ ਕੇ ਕਰਾਕਟ ਤੱਕ ਫੈਲੀ ਹੋਈ ਹੈ, ਉਸ ਵਿੱਚ ਕਾਫੀ ਸਾਡੇ ਹਿੰਦੁਸਤਾਨੀ ਅਤੇ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਹਨ, ਅਤੇ ਰਿਚਮੰਡ ਸ਼ਹਿਰ ਜਿੱਥੋਂ ਇਹ ਚੋਣ ਲੜ ਰਹੀ ਹੈ, ਜਿਹੜਾ ਕਿ ਇਸ ਕਾਉਂਟੀ ਦਾ ਸਭ ਤੋਂ ਵੱਡਾ ਸ਼ਹਿਰ ਹੈ, ਉੱਥੇ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਹਨ, ਅਤੇ ਇਸ ਕਰਕੇ ਇਹ ਇੱਥੇ ਸਾਡੇ ਕੋਲ ਇਸਨੇ ਗੁਰੂ ਘਰ ਆਉਣ ਦਾ ਫੈਸਲਾ ਲਿਆ। ਹੁਣ ਮੈਂ ਇਸ ਨੂੰ ਤੁਹਾਡੇ ਰੂਬਰੂ ਕਰਾਂ, ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਇਸ ਦੀ ਬੈਕਗਰਾਊਂਡ ਬਾਰੇ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਕੋਲੰਬੀਆ ਦੇਸ਼ ਵਿੱਚ ਪੈਦਾ ਹੋਈ। ਕੋਲੰਬੀਆ ਅਤੇ ਵੈਨਜ਼ੂਏਲਾ ਦੋਨੋਂ ਗੁਆਂਢੀ ਦੇਸ਼ ਹਨ ਜੋ ਕਿ ਸਾਊਥ ਅਮੈਰੀਕਾ ਵਿੱਚ ਪੈਂਦੇ ਹਨ, ਕਾਲੀ ਕੋਲੰਬੀਆ। ਬੇਸ਼ੱਕ ਇਸ ਦਾ ਆਪਣਾ ਰੰਗ ਤਾਂ ਥੋੜ੍ਹਾ ਗੋਰਾ ਹੈ, ਪਰ ਜਿਸ ਸ਼ਹਿਰ ਵਿੱਚ ਇਹ ਪੈਦਾ ਹੋਈ ਉਸ ਸ਼ਹਿਰ ਦਾ ਨਾਂ ਕਾਲੀ ਹੈ। ਕਾਲੀ ਕੋਲੰਬੀਆ ਦੇ ਵਿੱਚ ਇਸ ਦਾ ਜਨਮ ਹੋਇਆ ਅਤੇ ਉੱਥੇ ਹੀ ਇਸ ਦਾ ਬਚਪਨਾ ਖੇਡਿਆ। ਕਾਲੀ ਕੋਲੰਬੀਆ ਦੇ ਵਿੱਚ ਇਸਨੇ ਪ੍ਰਾਇਮਰੀ ਅਤੇ ਹਾਈ ਸਕੂਲ ਪਾਸ ਕੀਤਾ ਅਤੇ ਉੱਥੇ ਹੀ ਇਸਨੇ 7-8 ਸਾਲ ਦੀ ਟ੍ਰੇਨਿੰਗ ਕੀਤੀ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚੋਂ ਇਸਨੇ ਆਰਕੀਟੈਕਟ ਦੀ ਡਿਗਰੀ ਹਾਸਿਲ ਕੀਤੀ ਅਤੇ ਉੱਥੇ ਹੀ ਇਸਨੇ ਬਹੁਤ ਵੱਡੇ ਗਵਰਨਮੈਂਟ ਪ੍ਰਾਜੈਕਟ ਵਿੱਚ ਇਸਨੇ ਕੰਮ ਕੀਤਾ ਜੋ ਕਿ ਲੋਅ ਇਨਕਮ ਲੋਕਾਂ ਵਾਸਤੇ ਘਰ ਬਣਾਉਂਦੇ ਸਨ, ਉਹਦੇ ਵਿੱਚ ਇਸਨੇ ਕੰਮ ਕੀਤਾ। ਅਤੇ ਇਸ ਦਾ ਪ੍ਰੋਫਾਈਲ ਦੱਸਦਾ ਹੈ ਕਿ ਇਸਨੇ ਉੱਥੇ ਵੀ ਆਪਣੇ ਇਸ ਦੀ ਪਰਸਨਲ ਐਕਸਪਰਟੀਜ਼, ਇਸ ਦਾ ਬਿਹੇਵੀਅਰ, ਐਟੀਚਿਊਡ ਅਤੇ ਕਨੈਕਟੀਵਿਟੀ ਇੰਨੀ ਅੱਛੀ ਸੀ ਕਿ ਇਹਨੂੰ ਕਾਫੀ ਉੱਥੇ ਵੀ ਐਪਰੀਸ਼ੀਏਸ਼ਨ ਅਵਾਰਡ ਮਿਲੇ। ਅਤੇ ਉਸ ਤੋਂ ਬਾਅਦ ਹਵਾ ਦਾ ਕੁਛ ਰੁੱਖ ਬਦਲਿਆ, ਕਿਸਮਤ ਦਾ ਸਿਤਾਰਾ ਚਮਕਿਆ, 2008 ਵਿੱਚ ਇਹ ਅਮਰੀਕਾ ਚਲੀ ਆਈ। ਅਮਰੀਕਾ ਦੇ ਵਿੱਚ ਆ ਕੇ ਵੀ ਇਸਨੇ ਉਹੀ ਸਟਰਗਲ ਕੀਤੀ 4-5 ਸਾਲ ਦੀ ਜੋ ਕਿ ਸਾਨੂੰ ਸਾਰਿਆਂ ਨੂੰ ਕਰਨੀ ਪੈਂਦੀ ਹੈ, ਜਿਸ ਵਿੱਚ ਲੈਂਗੁਏਜ ਪ੍ਰੋਬਲਮ, ਕਲਚਰ ਕਲੈਸ਼, ਸਿਵਲ ਇਨਫਰਾਸਟਰਕਚਰ, ਰਹਿਣ ਸਹਿਣ ਦਾ ਤਰੀਕਾ, ਸਟੈਂਡਰਡ ਆਫ ਲਿਵਿੰਗ, ਸਭ ਕੁਛ ਇਸਨੇ ਆ ਕੇ ਇੱਥੇ ਸਿੱਖਿਆ ਅਤੇ ਬੜੀ ਬਾਖੂਬੀ ਦੇ ਨਾਲ ਇਸਨੇ ਸਿੱਖਿਆ, ਕਿਉਂਕਿ ਇਸ ਵਿੱਚ ਇੱਕ ਵਿਲੱਖਣ ਕਿਸਮ ਦੀ ਯੋਗਤਾ ਸੀ ਜੋ ਕਿ ਸਾਨੂੰ ਪਤਾ ਨਹੀਂ ਸੀ। ਬਾਅਦ ਵਿੱਚ ਸਾਨੂੰ ਗੱਲਾਂ ਬਾਤਾਂ ਤੋਂ ਪਤਾ ਲੱਗਿਆ ਕਿ ਇਸਨੇ ਡਬਲ ਮਾਸਟਰ USC ਵਰਕਲੇ ਤੋਂ ਅਤੇ ਆਪਣੇ ਇਨਵਾਇਰਮੈਂਟਲ ਸਾਇੰਸਿਸ ਆਰਕੀਟੈਕਟ ਦੀ ਵੀ ਇਸਨੇ ਪੋਸਟ ਡਾਕਟਰੇਟ ਕੀਤੀ। ਅਤੇ ਇਸ ਲੇਡੀ ਨੇ ਕੌਂਸਲ ਮੈਂਬਰ ਦੀ ਚੋਣ ਵੀ ਲੜੀ, ਉਹ ਵੀ ਜਿੱਤੀ, 4 ਸਾਲ ਦੇ ਅੱਛੇ ਅੱਛੇ ਪਰਫੋਰਮੈਂਸ ਦਿਖਾਏ ਅਤੇ ਇਹਦੇ ਫੈਲੋ ਜਿਹੜੇ ਕੌਂਸਲ ਮੈਂਬਰ ਸੀ ਉਹਨਾਂ ਨੇ ਇਹਨੂੰ ਉਤਸ਼ਾਹ ਦਿੱਤਾ ਕਿ ਤੈਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ, ਅਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਇੱਥੇ ਮੇਅਰ ਦੀ ਚੋਣ ਦੇ ਵਿੱਚ ਦਾਖਲ ਹੋਈ। इस वेले इसका ग्राफ दसता है कि 40% वोटा दे नाल ये सब नू लीड कर रही है, जबकि दूसरे बंदे 31-18 ते बैठे हैं। तो इसका परफॉर्मेंस बहुत अच्छा आ रहा है। तो ये जिहड़ी कथा कहानी मैं तुहानू एक डेढ़ मिनट च दस दित्ती है, इहदा कोई 35-40 साल का इतिहास सी। जदों असी मैं ते हैरी सिंह नू 2 महीने पहला मिले तो उत्थे इसने सानू बड़ी बाखूबी दे नाल दस्या कि किस तरह तह की मैंने वो मंजिलें, मैं गिर पड़ी, गिर के उठी और उठ के चली। इसने बहुत अच्छा अपने आप पर काबू किया। तो इत्थे आके इसने जो भी परफॉर्मेंस दिखाए वो अपना आप बयान करेगी। सो मैं औरत साढ़े दरम्यान बैठी है, तो आओ मेरा साथ दियो, असी सारे मिलकर उसका स्वागत करिए। सो लेडीज एंड जेंटलमैन, प्लीज ज्वाइन मी फॉर वेलकमिंग द ग्रेट लेडी फ्रॉम द ग्रेट सिटी ऑफ रिचमंड, मिस क्लाउडिया चिमनेस।
1: Good morning. Thank you for having me and listen to me and just supporting me. I came here, and thank you for allowing me be in this space, in this sacred space with all of you. I came here in the primaries, and I am the lead candidate. And thank you, and all of that due to a lot of your support. So thank you for doing that. Now, I am running for the general. There are 2 candidates. I am the only candidate in this race that don't receive corporate money, business money, or developer, or anybody doing business with the city, because I don't want to be owning any favors to anybody but the cities, the resident of Richmond. Elections are in November, on November 3rd, and this is an opportunity to elect somebody who had proven that is working with the community. As an immigrant, I know the challenges that our immigrant community face. This is why I advocated to have the city of Richmond to be a sanctuary city, and also a city that has free zones from ICE, so that ICE is not coming to our city to really do raids, or that the police can work with them. But I also put $1 million, I advocated for putting $1 million into a fund to support those immigrants who are facing immigration issues to get legal representation. And throughout organization like Catholic Charities, they are doing that. I am committed to continue the work, to continue make sure that corporations like Chevron pay their fair share to Richmond, so we have the funding to support the community. I will continue to support youth, because I believe that we need to have and create more opportunities for all the young residents in Richmond. And I am committed to make sure that we can have a vibrant city where we have more people coming, more business coming, and an economic development that really works for everybody and doesn't displace the residents here. So it's an opportunity to continue and moving forward. We had been doing that. We had been investing in alternatives that are working and are reducing crime. Last year, we closed it with the lowest homicide rate in the history of Richmond, lower than Walnut Creek, and with the highest revenue ever in the history of Richmond. And that, in part, has been because I have been leading some of the effort to make sure that we get the revenue that we need in the city, and we invested in our community. And as an immigrant, I also advocating for our immigrant community to have more resources, access, and take away the barriers that we face as an immigrant, that like some of us, this is our English is our second language, and there is not a lot of support. So I am committed to continue to supporting the community, and I hope that you can vote Claudia Jimenez in November. Your ballots will come to your house at the beginning of October. So we just have a month, and then you will have your ballots. The ballot, the mayor is at the last page of your ballot, and my name will be there, and I hope that you can vote for me, and I really appreciate this time. Thank you so much.
2: Thank you very much, Claudia. You are most welcome to come to our temple or share your thought. ਸਾਡੀ ਸੰਗਤ ਦੇ ਨਾਲ ਜਿਹੜੇ ਸਾਂਝੇ ਕੀਤੇ ਆ ਆਪਣੇ ਵਿਚਾਰ, ਬਹੁਤ ਬਹੁਤ ਧੰਨਵਾਦ ਗੁਰੂ ਪਿਆਰਿਓ, ਜੋ ਇਹਨਾਂ ਦੇ ਵਿਚਾਰ ਆਪ ਜੀ ਨੇ ਸਰਵਣ ਕੀਤੇ ਆ। ਜ਼ਰੂਰ ਆਉਣ ਵਾਲੀ ਜੋ ਇਲੈਕਸ਼ਨ ਹੈ ਉਹਦੇ ਵਿੱਚ ਆਪਣਾ ਮਾਇੰਡ ਬਣਾ ਕੇ ਜਿਹੜਾ ਹੈ ਜੋ ਵੀ ਆਪ ਜੀ ਨੂੰ ਚੰਗਾ ਲੱਗੇ ਉਹ ਜ਼ਰੂਰ ਆਪ ਜੀ ਨੇ ਕਰਨ ਦੀ ਕਿਰਪਾਲਤਾ ਕਰਨੀ। ਆਓ ਕੀਰਤਨ ਦੀ ਪ੍ਰਾਰੰਭਤਾ ਵਿੱਚ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਹਰਵਾਸ਼ ਸਿੰਘ ਜੀ, ਜੋ 11:30 ਵਜੇ ਤੱਕ ਸੰਗਤ ਨੂੰ ਗੁਰਬਾਣੀ ਕੀਰਤਨ ਕਰਕੇ ਨਿਹਾਲ ਕਰੇਗਾ। ਉਪਰੰਤ ਜਿਹੜਾ ਹੈ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਨੂੰ ਆਪਾਂ ਭਾਵ ਭਿੰਨੀ ਸ਼ਰਧਾਂਜਲੀ ਜਿਹੜੀ ਹੈ ਸਾਰੇ ਰਲ ਕੇ ਜਿਹੜਾ ਇਹ ਭੇਟ ਕਰਾਂਗੇ। ਆਪ ਜੀ ਨੂੰ ਇੱਕ ਵਾਰ ਫਿਰ ਬੇਨਤੀ ਹੈ, ਜਿਹੜੀ ਬਾਹਰ ਗੈਲਰੀ ਲੱਗੀ ਹੈ ਉਹਦੇ ਜ਼ਰੂਰ ਆਪ ਜੀ ਨੇ ਦਰਸ਼ਨ ਦਾਰੇ ਜਿਹੜੇ ਕਰਕੇ ਜਾਣੇ। ਕਿੰਨਾ ਜਿਹੜਾ ਸੰਤਾਪ ਹੈ, ਕਿੰਨਾ ਉਸ ਪਰਿਵਾਰ ਨੇ ਜਿਹੜਾ ਹੈ ਅੱਤਿਆਚਾਰ ਜਿਹੜਾ ਹਿੰਦੁਸਤਾਨ ਗੌਰਮੈਂਟ ਦਾ ਆਪਣੇ ਪਿੰਡੇ 'ਤੇ ਆਪਣੇ ਬੱਚਿਆਂ 'ਤੇ ਸਹਿਆ ਹੈ। ਅਸੀਂ ਤਾਂ ਸਿਰਫ 5-7 ਮਿੰਟ ਉਹਨਾਂ ਦੇ ਜਿਹੜੇ ਵਿਚਾਰ ਹੀ ਸੁਣ ਸਕਦੇ ਹਾਂ, ਹੋਰ ਸਾਡੀ ਜਿਹੜੀ ਹੈ ਉਸ ਪਰਿਵਾਰ ਦੇ ਲਈ ਕੋਈ ਵੀ ਦੇਣ ਜਿਹੜੀ ਉਹ ਨਹੀਂ ਹੋ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀ, ਕੀਰਤਨ ਦੀ ਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ, ਬੇਅੰਤ ਗਲਤੀਆਂ ਦੀ ਖਿਮਾ ਬਖਸ਼ ਦੇਣੀ, ਆਪ ਸਭ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਬਹੁਤ ਹੀ ਰਸਭਿੰਨਾ ਕੀਰਤਨ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਹਰਵਾਜ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੇ, ਜਿਵੇਂ ਦਾਸ ਨੇ ਪਹਿਲਾਂ ਆਪ ਜੀ ਦੇ ਨਾਲ ਜਾਣਕਾਰੀ ਸ਼ੇਅਰ ਕੀਤੀ ਸੀ ਕਿ ਅੱਜ 6 ਸਤੰਬਰ ਦਾ ਦਿਹਾੜਾ ਹੈ, ਜਦੋਂ 6 ਸਤੰਬਰ 1995 ਨੂੰ ਮਨੁੱਖੀ ਹੱਕਾਂ ਦੇ ਅਲੰਬਰਦਾਰ ਅਤੇ ਲਵਾਰਸ ਲਾਸ਼ਾਂ ਦੇ ਵਾਰਸ, ਘੁੱਪ ਹਨੇਰੇ ਵਿੱਚ ਚਾਨਣ ਦੀ ਬਾਤ ਪਾਉਣ ਵਾਲਾ ਉਹ ਦੀਪਕ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੂੰ ਅੱਜ ਦੇ ਦਿਨ ਉਹਨਾਂ ਦੇ ਘਰ ਦੇ ਅੱਗਿਓਂ ਜਿਹੜਾ ਹੈ ਕਾਰ ਧੋਂਦਿਆਂ ਨੂੰ ਚੱਕਿਆ ਗਿਆ, ਔਰ ਉਹਨਾਂ 'ਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਤਸੀਹੇ ਤਸ਼ੱਦਤ ਜਿਹੜਾ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਔਰ ਉਹਨਾਂ ਦਾ ਜੋ 5 ਭੌਤਿਕ ਸਰੀਰ ਸੀ ਉਹਨੂੰ ਦਰਿਆ ਦੇ ਵਿੱਚ ਰੋੜਿਆ ਗਿਆ। ਆਪਾਂ ਪਿੱਛੇ ਜਿਹੜੀ ਇਹ ਮੂਵੀ ਹੈ ਉਹ ਵੀ ਦੇਖੀ, ਜਿਵੇਂ ਦਾਸ ਨੇ ਪਹਿਲੇ ਵੀ ਆਪ ਜੀ ਨੂੰ ਦੱਸਿਆ ਹੈ ਕਿ ਮੂਵੀ ਦੇ ਵਿੱਚ ਸਾਰਾ ਕੁਝ ਸੱਚ ਨਹੀਂ ਹੈ, ਪਰ ਧੰਨ ਬਲਿਹਾਰੇ ਜਾਈਏ ਉਸ ਗੁਰਮੁਖ ਪਰਿਵਾਰ ਦੇ। ਔਰ ਜਿਵੇਂ ਪਹਿਲਾਂ ਮੈਂ ਸਾਰਾ ਇਹ ਦੱਸ ਰਿਹਾ ਆਪ ਨੂੰ ਕਿ ਪੰਥਕ ਸਫਾਂ ਦੇ ਵਿੱਚ ਜਦੋਂ ਵਿਚਾਰ ਹੋਈ ਕਿ ਇਹਨਾਂ ਦੇ ਬੱਚਿਆਂ ਦੀ ਜਿਹੜੀ ਹੈ ਪ੍ਰਿਤ ਪਾਲਣਾ ਉਹ ਕਿਵੇਂ ਹੋਵੇ, ਉਦੋਂ ਇਹ ਵਿਚਾਰ ਜਿਹੜਾ ਹੈ ਗੁਰਮੁਖ ਸਫਾਂ ਦੇ ਵਿੱਚ ਪੰਥ ਸਫਾਂ ਦੇ ਵਿੱਚ ਹੋਈ ਕਿ ਸਭ ਤੋਂ ਜੋ ਬੈਸਟ ਕੈਂਡੀਡੇਟ ਹੈ ਉਹ ਭਾਈ ਭਜਨ ਸਿੰਘ ਭਿੰਡਰ ਹੈ, ਜਿਨ੍ਹਾਂ ਦੇ ਸਪੁਰ ਦੇ ਬੱਚੀ ਜਿਹੜੀ ਹੈ ਸਾਰੇ ਪੰਥ ਦੀ ਬੱਚੀ ਹੈ ਨਵਕਰਨ ਕੌਰ, ਉਹਨਾਂ ਨੂੰ ਭੇਜਣ ਦਾ ਜਿਹੜਾ ਫੈਸਲਾ ਲਿਆ ਗਿਆ ਸੀ। ਭਾਈ ਸਾਹਿਬ ਜੀ ਦੇ ਗ੍ਰਹਿ ਵਿਖੇ ਉਹ ਬੱਚੀ ਰਹੀ, ਔਰ ਸਾਰਾ ਜਿਹੜਾ ਸਟੱਡੀ ਦਾ ਖਰਚਾ ਇਹਨਾਂ ਨੇ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਮੈਰਿਜ ਜਿਹੜੀ ਹੈ ਉਸ ਗੁਰਮੁਖ ਪਰਿਵਾਰ ਦੀ ਕੀਤੀ। ਵੱਡੀ ਜਿਹੜੀ ਦੇਣ ਹੈ ਗੁਰਮੁਖ ਪਿਆਰਿਆਂ ਦੀ, ਜਿਵੇਂ ਮੈਂ ਪਹਿਲੇ ਵੀ ਦੱਸ ਕੇ ਹਟਿਆ ਕਿ ਭਾਈ ਅਮਰੀਕ ਸਿੰਘ ਜੀ ਪੰਨੂ ਉਹਨਾਂ ਦੇ ਗ੍ਰਹਿ ਵਿਖੇ, ਭਾਈ ਗਜਿੰਦਰ ਸਿੰਘ ਜੀ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਜਿਹੜਾ ਏਅਰ ਇੰਡੀਆ ਦਾ ਜਹਾਜ਼ ਜਿਹੜਾ ਹੈ ਅਗਵਾ ਕਰਕੇ ਪਾਕਿਸਤਾਨ ਲਗਾਏ ਸੀ, ਉਹਨਾਂ ਦੀ ਸਿੰਘਣੀ ਜਿਹੜੀ ਹੈ ਭਾਈ ਅਮਰੀਕ ਸਿੰਘ ਪੰਨੂ ਹੁਣਾਂ ਦੇ ਗ੍ਰਹਿ ਵਿਖੇ ਇੱਥੇ ਰਹਿੰਦੀ ਰਹੀ ਹੈ ਹਰਕਲੀਸ ਵਿਖੇ। ਗੁਰੂ ਪਿਆਰਿਓ, ਇੱਦਾਂ ਦੇ ਗੁਰਮੁਖ ਪਰਿਵਾਰਾਂ ਨੂੰ ਪੰਥਕ ਸਫਾਂ ਦੇ ਵਿੱਚ ਜਿਹੜੇ ਹੈ ਉਹ ਇੱਜ਼ਤ ਮਾਣ ਮਿਲਦਾ ਰਿਹਾ ਹੈ। ਰਾਤੀ ਬਹੁਤ ਵੱਡਾ ਇਕੱਠ ਜਿਹੜਾ ਹੈ ਲੈਥਰੋਪ ਦੀ ਧਰਤੀ 'ਤੇ ਕਾਂਗਰਸਮੈਨ ਸਦਕੇ ਬੜੇ ਵੱਡੇ ਵੱਡੇ ਜਿਹੜੇ ਬੁਲਾਰਿਆਂ ਦੇ ਵਿੱਚ ਸਮੁੱਚੀਆਂ ਜਿਹੜੀਆਂ ਕੈਲੀਫੋਰਨੀਆ ਦੀਆਂ ਪੰਥਕ ਜਥੇਬੰਦੀਆਂ ਗੁਰਦੁਆਰਿਆਂ ਦੇ ਨੁਮਾਇੰਦੇ ਜਿਹੜੇ ਹੈ ਭਾਈ ਭਜਨ ਸਿੰਘ ਭਿੰਡਰ ਹੁਣਾਂ ਨੇ ਉੱਥੇ ਜਿਹੜੇ ਇਕੱਠੇ ਕੀਤੇ, ਬਹੁਤ ਲੰਮੇ ਸਮੇਂ ਤੋਂ ਇਹ ਗੁਰਮੁਖ ਪਰਿਵਾਰ ਦੇ ਨਾਲ ਜਿਹੜੇ ਖੜ੍ਹਦੇ ਰਹੇ ਹੈ, ਔਰ ਉਹਨਾਂ ਦਾ ਜਿਹੜੀ ਉਹਨਾਂ ਦੀ ਸ਼ਹਾਦਤ ਹੈ ਉਹਨੂੰ ਰੈਕੋਗਨਾਈਜ਼ ਕੀਤਾ ਹੈ। ਗੁਰੂ ਪਿਆਰਿਓ, ਅਸੀਂ ਅੱਜ ਉਹਨਾਂ ਦੇ ਲਈ ਹੋਰ ਕੁਝ ਨਹੀਂ ਕਰ ਸਕਦੇ, ਇੰਨਾ ਹੀ ਸਿਰਫ ਆਪਾਂ ਜਿਹੜਾ ਇਹ 2012 ਤੋਂ ਇਹ ਪ੍ਰੋਗਰਾਮ ਆਰੰਭਿਆ ਸੀ ਕਿ ਆਏ ਸਾਲ ਜਿਹੜਾ ਥੋੜ੍ਹਾ ਹੋਵੇ ਜ਼ਿਆਦਾ ਹੋਵੇ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਹੈ ਗੁਰੂ ਘਰ ਦੇ ਵਿੱਚ ਜ਼ਰੂਰ ਜਿਹੜਾ ਹੈ ਸਾਰਾ ਦਿਨ ਉਹ ਯਾਦ ਕੀਤਾ ਜਾਏਗਾ, ਕਿਉਂਕਿ ਉਹ ਮਨੁੱਖੀ ਹੱਕਾਂ ਦੇ ਅਲੰਬਰਦਾਰ ਸਨ ਔਰ ਲਵਾਰਸ ਲਾਸ਼ਾਂ ਦੇ ਵਾਰਸ ਸਨ ਭਾਈ ਜਸਵੰਤ ਸਿੰਘ ਜੀ ਖਾਲੜਾ, ਔਰ ਘੁੱਪ ਹਨੇਰੇ ਵਿੱਚ ਚਾਨਣ ਦੀ ਬਾਤ ਪਾਉਣ ਵਾਲਾ ਉਹ ਇੱਕੋ ਇੱਕ ਜਿਹੜਾ ਹੈ ਦੀਪਕ ਸੀ, ਸ਼ਹੀਦ ਸੀ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਦਾ ਜਨਮ ਜਿਹੜਾ ਹੈ 1952 ਨੂੰ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਗ੍ਰਹਿ ਵਿਖੇ ਹੋਇਆ। ਗੁਰੂ ਪਿਆਰਿਓ, ਜਿਹੜਾ ਖਾਲੜਾ ਨਗਰ ਹੈ ਉਹ ਪੱਟੀ ਅਤੇ ਲਾਹੌਰ ਦੇ ਜਿਹੜੀ ਲੈਨ ਦੇ ਉੱਤੇ ਵਿਚਕਾਰ ਜਿਹਾ ਪੈਂਦਾ ਹੈ। ਇਸੀ ਨਗਰ ਨੂੰ ਜਿਹੜੀ ਹੈ ਆਦ ਸਤਿਗੁਰੂ ਜਗਤ ਗੁਰੂ ਬਾਬਾ ਜਹਰਾ ਪੀਰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸੀ ਨਗਰ ਨੂੰ ਜਿਹੜਾ ਇਹ ਕਿਹਾ ਸੀ ਕਿ ਉੱਜੜ ਜਾਓ। ਗੁਰੂ ਪਿਆਰਿਓ, ਇਹ ਇਤਿਹਾਸ ਹੈ, ਪਰ ਇਸ ਗੁਰਮੁਖ ਪਰਿਵਾਰ ਦਾ ਖਾਲੜਾ ਜੀ ਦੇ ਪਰਿਵਾਰ ਦਾ ਜਿਹੜਾ ਪਿਛੋਕੜ ਹੈ ਉਹ ਕਾਮਾ ਗਾਟਾ ਮਾਰੂ ਦੇ ਉਸ ਯੋਧਿਆਂ ਦੇ ਨਾਲ ਜਿਹੜਾ ਹੈ ਉਹ ਇਹ ਪਰਿਵਾਰ ਜਿਹੜਾ ਬਿਲੋਂਗ ਕਰਦਾ ਹੈ। ਇੱਕ ਤਾਂ ਇੱਕੋ ਦਿਨ ਵਿੱਚ ਸ਼ਹਾਦਤ ਇਹਨਾਂ ਨੇ ਨਹੀਂ ਪ੍ਰਾਪਤ ਕਰ ਲਈ, ਪਿੱਛੇ ਸਾਰਾ ਪਰਿਵਾਰ ਜਿਹੜਾ ਪੰਥਕ ਪਰਿਵਾਰ ਰਿਹਾ ਔਰ ਪੰਥਕ ਸਫਾਂ ਦੇ ਵਿੱਚ ਅੱਗੇ ਹੋ ਕੇ ਵਿਚਰਦਾ ਰਿਹਾ। ਆਓ, ਮੈਂ ਜ਼ਿਆਦਾ ਸਮਾਂ ਨਾ ਹੁਣ ਲੈਂਦਾ ਹੋਇਆ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੇ ਸਾਡੀ ਬੇਨਤੀ ਮਨਜ਼ੂਰ ਕੀਤੀ, ਭਾਈ ਸਾਹਿਬ ਭਾਈ ਭਜਨ ਸਿੰਘ ਜੀ ਭਿੰਡਰ ਜੋ ਐਡਵੋਕੇਟ ਹਨ, ਔਰ ਮੈਂ ਸਾਰੀ ਜਿਹੜੀ ਉਹਨਾਂ ਦੀ ਬਾਤ ਜਿਹੜੀ ਪਹਿਲੇ ਤੁਹਾਨੂੰ ਦੱਸ ਚੁੱਕਾ ਹਾਂ, ਉਹਨਾਂ ਨੂੰ ਬੇਨਤੀ ਕਰਾਂਗਾ ਉਹ ਆਪਣੇ ਵਿਚਾਰ ਜਿਹੜਾ ਸਾਡਾ ਪ੍ਰੋਜੈਕਟਰ ਹੈ ਉਹਦੀ ਵਿੱਚ ਅੱਜ ਸੋਰੀ ਜਿਹੜੀ ਤਕਨੀਕੀ ਚੱਲ ਰਹੀ ਕੋਈ ਖਰਾਬੀ ਹੋ ਰਹੀ ਹੈ, ਨਹੀਂ ਚੱਲ ਰਿਹਾ, ਕੋਸ਼ਿਸ਼ ਕਰਾਂਗੇ ਜੋ ਇਹ ਸਲਾਈਡ ਸ਼ੋ ਨਾਲ ਨਾਲ ਦਿਖਾਇਆ ਜਾਵੇ, ਜੇ ਨਹੀਂ ਵੀ ਦਿਖਾਇਆ ਜਾਏਗਾ ਮੈਂ ਉਹਨਾਂ ਨੂੰ ਬੇਨਤੀ ਕਰਦਾ, ਪਹਿਲਾਂ ਤਾਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦਾ ਸਮੁੱਚੀ ਐਲ ਸਵਰਾਟੇ ਦੀ ਸੰਗਤ ਵੱਲੋਂ, ਸਮੁੱਚੀ ਗੁਰੂ ਘਰ ਦੀ ਮੈਨੇਜਮੈਂਟ ਵੱਲੋਂ ਜੋ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ, ਕਿਉਂਕਿ ਇਹਨਾਂ ਦਾ ਵੀ ਬਹੁਤ ਬਿਜ਼ੀ ਸਕੈਜਲ ਹੁੰਦਾ ਹੈ, ਉਹਨਾਂ ਨੂੰ ਬੇਨਤੀ ਕਰਦਾ ਤਕਰੀਬਨ 12 ਵਜੇ ਤੱਕ ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰ ਜਿਹੜੇ ਹੈ ਕਿਹੜੇ ਕਿਹੜੇ ਕਾਰਜ ਉਹਨਾਂ ਨੇ ਪਿੱਛੇ ਕੀਤੇ ਹੈ, ਕਿਹੜੇ ਪੰਥਕ ਸਫਾਂ ਦੇ ਵਿੱਚ ਜਿਹੜੇ ਅੱਜ ਉਹ ਪੰਥਕ ਕਾਰਜ ਜਿਹੜੇ ਹੈ ਕਰ ਰਹੇ ਹੈ ਉਹਦੇ ਵਿੱਚ ਵਿਸਤਾਰ ਦੇ ਨਾਲ ਉਹ ਮੇਰਾ ਵੀਰ ਜਿਹੜਾ ਹੈ ਉਹ ਜਾਣਕਾਰੀ ਸਾਂਝੀ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸਿੰਘ ਜੀ, ਇਹ ਜੋ ਅਸਥਾਨ ਹੈ ਇਹ ਸਾਡੇ ਬਜ਼ੁਰਗਾਂ ਨੇ ਬੜੀ ਸੁੱਚੀ ਕਿਰਤ ਦੇ ਨਾਲ ਤਿਆਰ ਕੀਤਾ ਹੈ ਔਰ ਇੱਥੇ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਚੈਲੇਂਜਸ ਅਤੇ ਜਿੱਥੇ ਅਸੀਂ ਖਾਲਸਾ ਸਾਹਿਬ ਨੂੰ ਅੱਜ ਯਾਦ ਕਰਨ ਲੱਗੇ ਹਾਂ, ਜਿੱਥੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੀ ਅੱਜ ਗੱਲ ਚੱਲ ਰਹੀ ਹੈ, ਉੱਥੇ ਕਈ ਐਨੀ ਸਾਡੇ ਛੋਟੇ ਛੋਟੇ ਨਿਮਾਣੇ ਪਿਆਰ ਵਾਲੇ ਸੇਵਾਦਾਰ ਸਮਾਰ ਅਜਮੇਰ ਸਿੰਘ ਮੱਲੀ ਨੂੰ ਵੀ ਅਸੀਂ ਅੱਖੋਂ ਪਰੋਲੇ ਨਹੀਂ ਕਰ ਸਕਦੇ। ਸੋ ਇਸ ਅਸਥਾਨ ਦੀ ਚੜ੍ਹਦੀ ਕਲਾ ਨੂੰ ਵਿੱਚ ਮੁੱਖ ਰੱਖਦੇ ਹੋਏ ਗੱਜ ਕੇ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਮਾਣ ਬਖਸ਼ਿਆ ਅਤੇ ਗੁਰੂ ਮਹਾਰਾਜ ਆਪਣੇ ਚਰਨਾਂ 'ਚ ਸਾਨੂੰ ਰੱਖੇ, ਨਿਮਰਤਾ ਬਖਸ਼ੇ ਔਰ ਸੰਗਤ ਦੇ ਅਸੀਂ ਝਾੜੂ ਦਰਬਾਰ ਬਣ ਕੇ ਰਹੀਏ। ਅੱਜ ਅਸੀਂ ਖਾਲੜਾ ਲਿਸਟ, ਕੱਲ੍ਹ ਵੀ ਕਿਤਾਬ ਰਿਲੀਜ਼ ਕੀਤੀ ਆ ਜੋ ਰਾਖ ਹੋ ਗਏ, ਦੋਸ ਹੂ ਵਰ ਰਿਡਿਊਸ ਟੂ ਐਸ਼ਸ, ਜਿਨ੍ਹਾਂ ਨੂੰ ਸਵਾਹ ਕੀਤਾ ਗਿਆ, ਉਹਨਾਂ ਦੀਆਂ ਹੱਡੀਆਂ ਪਸਲੀਆਂ ਕੁਛ ਨਹੀਂ ਉਹਨਾਂ ਦਾ ਬਚਿਆ, ਸਵਾਹ ਬਣ ਗਏ। ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤੇ ਜਿਸ ਕਾਰਨ ਕਰਕੇ ਜਸਵੰਤ ਸਿੰਘ ਖਾਲੜਾ ਜੀ ਨੂੰ ਸੀਨ 'ਤੇ ਆਉਣਾ ਪਿਆ, ਖਾਲੜਾ ਜੀ ਬਾਰੇ ਅਸੀਂ ਬਹੁਤ ਮੂਵੀਆਂ ਸੈਮੀਨਾਰ ਬਹੁਤ ਅਸੀਂ ਜਾਣਕਾਰੀ ਲੈ ਲਈ ਆ, ਇੱਥੋਂ ਤਾਈਂ ਕਾਮਾ ਗਾਟਾ ਮਾਰੂ ਉਹਨਾਂ ਦੇ ਬਜ਼ੁਰਗਾਂ ਨੇ, ਉਦੋਂ ਵੀ DNA ਕੋਈ ਇਹੋ ਜਿਹੀ ਬਖਸ਼ਿਸ਼ ਆ ਵੀ ਅੱਜ ਵੀ ਉਹਨਾਂ ਦੇ ਬੱਚੀ, ਉਹਨਾਂ ਦਾ ਬੇਟਾ, ਉਹਨਾਂ ਦਾ ਪਰਿਵਾਰ, ਇਹ ਹੁਣ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਬਜ਼ੁਰਗਾਂ ਦੀ, ਉਹਨਾਂ ਦੀ, ਬੱਚੇ ਦੀ, ਇਹ ਨਹੀਂ ਵੀ ਉਹ ਹਾਵੀ ਨੇ ਜਾਂ ਉਹ ਫਰੰਟ 'ਤੇ ਨੇ, ਉਹ ਸਾਡੇ ਆਉਂ ਸੇਵਾਦਾਰ ਨੇ ਅਤੇ ਉਹ ਆਪਣਾ ਫਰਜ਼ ਨਿਭਾ ਰਹੇ ਨੇ, ਉਹ ਆਪਣਾ ਫਰਜ਼ ਨਿਭਾ ਰਹੇ ਨੇ ਜਿੱਦਾਂ ਉਹਨਾਂ ਦੇ ਬਜ਼ੁਰਗ ਨਿਭਾਉਂਦੇ ਆਏ ਆ। ਸਾਨੂੰ ਅੱਜ ਤਾਈਂ ਇਹੋ ਹੀ ਦੱਸਿਆ ਗਿਆ ਵੀ ਇਹ ਜਿਹੜੇ ਸਵਾਹ ਕੀਤੀਆਂ ਗਈਆਂ ਲਾਸ਼ਾਂ ਹਜ਼ਾਰਾਂ ਦੇ ਹਜ਼ਾਰ ਹਿਸਾਬ, ਸਾਨੂੰ ਅੱਜ ਤਾਈਂ ਇਹੋ ਹੀ ਦੱਸਿਆ ਗਿਆ ਵੀ ਇਹ 1981 ਪੰਜਾਬ ਦੀ ਜੋ ਐਜੀਟੇਸ਼ਨ ਚੱਲੀ ਸੀ ਉਹ ਸਿੱਖਾਂ ਨੇ ਫਿਰਕਾ ਪ੍ਰਸਤੀ ਦੇ ਰੂਪ 'ਚ ਬਦਲਤੀ, ਉੱਥੇ ਬਹੁਤ ਜ਼ਿਆਦਾ ਵਾਇਲੈਂਸ ਔਰ ਕ੍ਰਾਈਮ ਵੱਧ ਗਿਆ ਪੰਜਾਬ ਦੇ ਵਿੱਚ। ਭਿੰਡਰਾਂਵਾਲਾ ਸੰਤ ਜਰਨੈਲ ਸਿੰਘ ਜੀ ਔਰ ਬੱਬਰ ਖਾਲਸਾ ਲੰਗੋਵਾਲ, ਇਹਨਾਂ ਦੀ ਆਪਸੀ ਲੜਾਈ ਸੀ। ਅਕਾਲੀਆਂ ਨੂੰ ਅਸੀਂ ਇੰਦਰਾ ਗਾਂਧੀ ਬਿਆਨਾਂ 'ਚ ਕਹਿ ਰਹੀ ਆ ਵੀ ਅਸੀਂ ਹਰੇਕ ਮੰਗ ਮੰਨਣ ਨੂੰ ਤਿਆਰ ਸੀ, ਇਹਨਾਂ ਨੇ ਸਾਡੇ ਨਾਲ ਗੱਲ ਕਰਨ ਦੀ ਬਜਾਏ, ਨੈਗੋਸ਼ੀਏਸ਼ਨ ਕਰਨ ਦੀ ਬਜਾਏ ਹਥਿਆਰ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ ਦਰਬਾਰ ਸਾਹਿਬ ਦੇ ਵਿੱਚ, ਅਤੇ ਖਾਲਿਸਤਾਨ ਦਾ ਵੀ ਐਲਾਨਨਾਮਾ ਉੱਥੋਂ ਕਰਨ ਲੱਗੇ ਸੀ। ਅਸੀਂ ਆਮ ਤੌਰ 'ਤੇ ਜੋ ਅੱਜ ਦਾ ਦਿਨ ਹੈ ਅਸੀਂ ਸਿਰਫ ਸੀਮਿਤ ਰੱਖਿਆ ਹੋਇਆ ਜ਼ਿਆਦਾ ਵੀ ਜਿਹੜੇ ਰਿਡਿਊਸ ਟੂ ਐਸ਼ਸ ਜਿਹੜੇ ਹੋਏ ਨੇ। ਅੱਜ ਮੈਂ ਗੱਲ ਕਰਨ ਲੱਗਾ ਵੀ ਇਹਨਾਂ ਦੀ ਜੈਨੇਸਿਸ ਕੀ ਆ, ਜੜ੍ਹ ਕੀ ਆ, ਇੱਥੋਂ ਤਾਈਂ ਨਾਬਦ ਕਿਸ ਤਰੀਕੇ ਨਾਲ ਆਈ, ਕਿੰਨੇ ਲਿਆਂਦੀ, ਔਰ ਅੱਜ ਦਾ ਜਿਹੜਾ ਸਾਡਾ ਸਬਕ ਆਪਾਂ ਸ਼ੇਅਰ ਕਰ ਰਹੇ ਸੰਗਤੀ ਰੂਪੀ, ਸਾਡੇ ਕੱਲ੍ਹ ਵਾਸਤੇ ਕਿੱਦਾਂ ਬੈਨੀਫਿਸ਼ੀਅਲ ਹੋਏਗਾ।
ਇਸ ਗੱਲ ਨੂੰ ਸਮਝਣ ਨੂੰ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਵੀ ਇਹ ਜੋ ਕੁਫਰ ਸਾਨੂੰ ਦੱਸਿਆ ਗਿਆ ਹੁਣ ਤਾਈਂ ਵੀ ਮੰਗਾਂ ਨਹੀਂ ਮੰਨੀਆਂ, ਉੱਥੇ ਵਾਇਲੈਂਸ ਹੋਈ ਆ, ਈਵਨ ਗਵਰਨਰ ਪਾਂਡੇ ਨੇ ਵੀ ਕਿਤਾਬ ਲਿਖਤੀ ਵੀ ਕੋਈ ਇਹੋ ਜਿਹੀ ਘਟਨਾ ਨਹੀਂ ਵਾਇਲੈਂਸ ਵਾਲੀ ਹੋਈ, ਕੁਛ ਨਹੀਂ ਹੋਈ, ਫਿਰ ਹੋ ਕੀ ਰਿਹਾ ਸੀ? ਮਗਰ ਵੱਡੀ ਜੰਗ ਸਾਡੇ 'ਤੇ ਕਿਸ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ? ਇਹ ਮਾਰਚ 1984 ਤਕਰੀਬਨ 3 ਮਹੀਨੇ ਪਹਿਲਾਂ ਓਪਰੇਸ਼ਨ ਬਲੂ ਸਟਾਰ ਦੀ ਖਬਰ ਆ। ਕ੍ਰਿਸਚਨ ਸਾਇੰਸ ਮੋਨੀਟਰ ਵੀ ਪਾਕਿਸਤਾਨ ਦੇ ਵਿੱਚ ਜੋ ਉਸਦਾ ਪ੍ਰੈਜ਼ੀਡੈਂਟ ਸੀ ਜਨਰਲ ਜ਼ਿਆ, ਉਹਨੂੰ ਕਿਸ ਤਰੀਕੇ ਦੇ ਨਾਲ ਇੰਡੀਆ ਨੇ ਮਾਰਨ ਦੀ ਕੋਸ਼ਿਸ਼ ਕੀਤੀ। ਔਰ ਇੱਥੇ ਟਾਈਮਿੰਗ ਬਹੁਤ ਜ਼ਰੂਰੀ ਹੈ, ਇਹ ਓਪਰੇਸ਼ਨ ਬਲੂ ਸਟਾਰ ਤੋਂ ਤਕਰੀਬਨ 3 ਮਹੀਨੇ ਪਹਿਲਾਂ ਦੀਆਂ ਗੱਲਾਂ ਚੱਲਣ ਰਹੀਆਂ ਨੇ, ਔਰ ਉਸ ਵੇਲੇ ਦੇ ਹਾਲਾਤ ਆ ਉਹ ਸਾਨੂੰ ਸਮਝਣਾ ਪਊਗਾ ਵੀ ਇੱਕ ਵੱਡੀਆਂ ਤਰੀਕਾਂ ਦੇ ਵਿੱਚ, ਇਕੱਲੇ 84, 81, 82, 83 ਦੀ ਗੱਲ ਨਹੀਂ ਰਹੀ ਹੁਣ, ਇਹਦੇ ਪਿੱਛੇ ਕਿਸ ਤਰੀਕੇ ਦੇ ਨਾਲ ਜੋ ਜ਼ਾਲਮ ਦਿੱਲੀ ਦੀ ਸਰਕਾਰ ਹੈ ਉਦੋਂ ਤੋਂ ਅੱਜ ਤੋਂ ਹੀ ਲੈ ਕੇ ਕਿੱਡੇ ਮਨਸੂਬੇ ਘੜ ਰਹੇ ਆ ਸਾਡੇ ਖਿਲਾਫ਼। ਉਹਨਾਂ ਦਿਨਾਂ ਵਿੱਚ ਭੁੱਟੋ ਨੂੰ ਫਾਂਸੀ ਹੋ ਗਈ ਸੀ, ਜੋ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦਾ, ਜਨਰਲ ਜ਼ਿਆ ਡਿਕਟੇਟਰ ਬਣ ਚੁੱਕਾ ਸੀ। ਇਹ 1984 ਦੀ ਗੱਲ, ਹੁਣ ਆਪਾਂ ਚੱਲੇ 1978। ਸੋ ਤੁਸੀਂ ਵੇਖੋ ਵੀ 1979 ਦਸੰਬਰ ਵਿੱਚ ਰਸ਼ੀਆ ਅਫਗਾਨਿਸਤਾਨ ਦੇ ਵਿੱਚ ਪਹੁੰਚ ਚੁੱਕਾ ਸੀ, ਅਤੇ ਇਹਨਾਂ ਸਮਿਆਂ ਵਿੱਚ ਹੀ ਤੁਹਾਨੂੰ 1978 ਨਿਰੰਕਾਰੀ ਕਾਂਡ, ਜੋ ਜਨਸੰਘ ਸਰਕਾਰ ਨੇ ਜਾਣ ਬੁੱਝ ਕੇ ਉੱਥੇ ਆਪਣੇ ਏਜੰਟ ਭੇਜੇ ਵੀ ਇੱਥੇ ਲੜਾਈ ਮਾਹੌਲ ਖਰਾਬ ਹੋਵੇ, ਇਹ ਨਵੀਂ ਤਰ੍ਹਾਂ ਦੀ ਸਿਆਸਤ ਆ ਦਿੱਲੀ ਦੀ ਵੀ ਆਪਣੀ ਹੀ ਸਰਕਾਰ ਸਾਂਝੀ ਬਣਾਈ ਹੋਵੇ ਉਹਨੂੰ ਆਪ ਹੀ ਤਬਾਹ ਕਰਨਾ। ਇਹਦਾ ਮਗਰ ਵੱਡੇ ਮਨਸੂਬੇ ਨੇ। ਜੇ ਕੋਈ ਸਿਆਸਤ ਦੀ ਗੱਲ ਹੁੰਦੀ, ਹਰੇਕ ਬੰਦਾ ਚਾਹੁੰਦਾ ਯਾਰ ਇੱਥੇ ਅਮਨ ਸ਼ਾਂਤੀ ਦਾ ਕੰਮ ਰੱਖੇ, ਦੂਜੀਆਂ ਸਟੇਟਾਂ 'ਚ ਵੀ ਸਾਡਾ ਰਾਜ ਹੋਵੇ, ਇੱਥੇ ਉਲਟੀ ਗੰਗਾ ਵਾ, ਚਾਹੇ ਜਨਸੰਘ, ਚਾਹੇ BJP, ਚਾਹੇ ਕਾਂਗਰਸ, ਜਿੱਥੇ ਸਿੱਖੀ ਦਾ ਮਸਲਾ ਆਉਂਦਾ, ਅਕਾਲ ਤਖਤ ਦਾ, ਦਰਬਾਰ ਸਾਹਿਬ ਦਾ, ਉੱਥੇ ਵੱਖਰੇ ਪੈਂਤਰੇ ਲਾਗੂ ਕੀਤੇ ਜਾਂਦੇ ਨੇ। ਸੋ ਇਹਨਾਂ ਸਮਿਆਂ ਵਿੱਚ ਪਾਕਿਸਤਾਨ ਦੇ ਵਿੱਚ CIA ਦਾ ਹੈੱਡਕੁਆਰਟਰ ਬਣ ਚੁੱਕਾ ਸੀ, ਔਰ ਰਸ਼ੀਆ ਨੇ ਆਪਣਾ ਕਮਿਊਨਿਜ਼ਮ ਦਾ ਅਖੀਰਲਾ ਜੋੜ ਲਾਉਣਾ ਸੀ। ਦੁਨੀਆ ਦੀ ਜੋ ਕੋਲਡ ਵਾਰ ਹੈ, ਠੰਡੀ ਲੜਾਈ ਆ, ਇੱਕ ਲੱਗ ਚੁੱਕੀ ਸੀ। ਜਿਹੜਾ ਬੰਦਾ ਅਮੈਰੀਕਾ ਦਾ ਦੁਸ਼ਮਣ ਆ, ਉਹ ਸਮਝਿਆ ਜਾਓ ਵੀ ਉਹਨੂੰ ਬਹੁਤ ਵੱਡੇ ਪੱਧਰ 'ਤੇ ਆਪਣਾ, ਜਿੱਦਾਂ ਅੱਜ ਤੁਸੀਂ ਵੇਖੋ ਕੌਣ ਆ ਬੰਦਾ ਜਿਹੜਾ ਅਮੈਰੀਕਾ ਦਾ ਦੁਸ਼ਮਣ ਬਣਨਾ ਚਾਹੁੰਦਾ, ਕਿਸ ਤਰੀਕੇ ਦਾ ਨਾਲ ਅਮੈਰੀਕਾ ਉਹਨੂੰ ਨਜਿੱਠਦਾ। ਉਹਨਾਂ ਸਮਿਆਂ ਵਿੱਚ ਇੰਦਰਾ ਗਾਂਧੀ ਨਾ ਕੇਵਲ ਇਹ ਰਸ਼ੀਆ ਦੀ ਐਲਾਈ ਕੋਲਡ ਵਾਰ ਦੀ ਸੀ, ਹਾਲਾਂ ਇਹ ਤੁਹਾਨੂੰ ਦੱਸਾਂਗੇ ਵੀ KGB ਦੀ ਵੀ ਬਹੁਤ ਹਾਈ ਲੈਵਲ ਦੀ ਐਸੈਟ ਸੀ 1953 ਦੀ। ਸੋ ਤੁਸੀਂ ਵੇਖੋਗੇ ਵੀ ਆ ਕ੍ਰਿਸਚਨ ਸਾਇੰਸ ਮੋਨੀਟਰ ਕੀ ਕਹਿ ਰਿਹਾ, ਇਹ 3 ਮਹੀਨੇ ਪਹਿਲਾਂ ਦਰਬਾਰ ਓਪਰੇਸ਼ਨ ਬਲੂ ਸਟਾਰ ਤੋਂ, ਵੀ ਕਿਸ ਤਰੀਕੇ ਦੇ ਨਾਲ ਗਰਾਊਂਡ ਟੂ ਐ ਮਿਜ਼ਾਇਲਸ, ਐਂਟੀ ਟੈਂਕ ਮਿਜ਼ਾਇਲ, ਰਿਪੀਟਰ ਆਟੋਮੈਟਿਕ ਵੈਪਨਸ, ਮੋਟਰਸ, ਪਲਾਸਟਿਕ ਐਕਸਪਲੋਸਿਵ, ਵੀ 500 ਫੌਜੀਆਂ ਦਾ ਸਮਾਨ ਭੇਜਿਆ ਮਾਰਚ 1984 ਨੂੰ ਵੀ ਉੱਥੇ ਤਬਾਹੀ ਕੀਤੀ ਜਾਵੇ ਸਮੁੱਚੇ ਪਾਕਿਸਤਾਨ ਨੂੰ। ਵਿੱਚੇ ਹਜ਼ਾਰਾਂ ਹੀ CIA ਦੇ ਜਿਹੜੇ ਓਪਰੇਟਿਵ ਸੀ, ਅਤੇ ਜਿਹੜੇ ਮਿਲੀਅਨਸ ਆਫ ਰਿਫਿਊਜੀ ਸੀ ਅਫਗਾਨਿਸਤਾਨ ਤੋਂ ਆਏ, ਅਤੇ ਜਿੱਥੇ ਰੋਜ਼ ਹੀ ਉੱਥੇ ਐਰੀਅਲ ਬੰਬਾਰਡਮੈਂਟ ਚੱਲਣ ਰਿਹਾ ਸੀ ਉਹਨਾਂ ਬਾਰਡਰਾਂ ਦੇ ਉੱਤੇ, ਔਰ ਰਸ਼ੀਆ ਦਾ ਉਦੋਂ ਕਿਹਾ ਗਿਆ ਸੀ ਵੀ ਇਹਨਾਂ ਦੀ ਮੌਤ ਦਾ ਘਰ ਅਫਗਾਨਿਸਤਾਨ ਬਣੂਗਾ, ਔਰ ਅਮੈਰੀਕਾ ਨੇ ਤੈਅ ਕਰ ਲਿਆ ਵੀ ਇਹਦੀ ਤਬਾਹੀ ਕਰਨੀ ਆ। ਉਹਨਾਂ ਦਿਨਾਂ ਵਿੱਚ ਕ੍ਰਿਸਚਨ ਸਾਇੰਸ ਮੋਨੀਟਰ ਨੇ ਖਬਰ ਕੱਢੀ ਆ ਵੀ ਰੋ ਦੇ ਏਜੰਟਸ ਇਸਲਾਮਾਬਾਦ, UK ਔਰ ਦਿੱਲੀ ਇਕੱਠਿਆਂ ਨੇ ਇੰਨੇ ਹਾਈ ਲੈਵਲ ਦੇ ਵੈਪਨਸ, ਅਸਲਾ, ਪੈਸਾ ਇਹ ਭੇਜਿਆ ਉੱਥੇ ਤਬਾਹੀ ਕਰਨ ਨੂੰ, ਅਤੇ ਭੇਜਿਆ ਵਾਇਆ ਅੰਮ੍ਰਿਤਸਰ ਬਾਰਡਰ ਪੰਜਾਬ ਲਾਹੌਰ ਥਰੂ। ਇਹ ਸਮਾਨ ਉੱਥੇ ਪਹੁੰਚ ਗਿਆ ਜਨਵਰੀ,
1984 ਦਾ 1983 31 ਤਰੀਕ ਨੂੰ ਇਹ ਚੱਲ ਪਿਆ ਸੀ ਸਮਾਨ ਸਾਰਾ। ਸੋ ਤੁਸੀਂ ਵੇਖੋ ਵੀ ਜਦੋਂ ਇੰਨੇ ਜੋ ਸਿਸਟਮ ਚੱਲ ਰਿਹਾ, ਹੁਣ ਜੇ ਉਹ ਕੁਛ ਵੀ ਕਲੇਮ ਇੰਡੀਅਨ ਗੌਰਮੈਂਟ ਕਰ ਰਹੀ ਆ, ਜਿੱਦਾਂ ਇਹਨਾਂ ਨੇ ਕਲੇਮ ਕੀਤਾ ਵਾਈਟ ਪੇਪਰ ਵਿੱਚ, ਉਹ ਤੁਹਾਨੂੰ ਆ ਵੱਡੀ ਲੜਾਈ ਦੇ ਤੁਲਨਾ ਕਰਕੇ ਤੁਹਾਨੂੰ ਗੱਲ ਸਮਝਣੀ ਪਊਗੀ ਵੀ ਅਸਲੀ ਮਨੋਰਥ ਕੀ ਸੀ, ਅਸਲੀ ਕਿੱਡਾ ਵੱਡਾ ਉੱਥੇ ਜੰਗੀ ਖਾਨਾ ਚੱਲ ਰਿਹਾ, ਔਰ ਇਹ ਨਿਊਕਲੀਅਰ ਕੌਨਫਰੰਟੇਸ਼ਨ ਦੇ ਵਿੱਚ ਐਡੇ ਰਿਸਕ ਲੈ ਰਹੇ ਨੇ ਤਾਂ ਕਿ ਸਾਡੀ ਮਜੋਰਿਟੀ ਉੱਥੇ ਲੋਕਾਂ ਦੀ ਟੋਟਲ ਤਬਾਹੀ ਹੋ ਜਾਵੇ, ਔਰ ਜੋ ਸਿੱਖਾਂ ਦਾ ਇਸ਼ੂ ਆ ਇਹ ਵੰਸ ਐਂਡ ਆਲ ਖਤਮ ਹੋ ਜਾਵੇ। ਅਸੀਂ ਜੇ ਅੱਜ ਇਹ ਜੋ ਲਵਾਰਸ ਲਾਸ਼ਾਂ, ਦੋਸ਼ ਰਿਡਿਊਸ ਟੂ ਐਸ਼ਸ, ਉਹਨਾਂ ਦੀ ਜੈਨੇਸਿਸ ਨੂੰ ਆਪਾਂ ਜੇ ਪੂਰਾ ਸਮਝਣਾ, ਇਹ ਗੱਲਾਂ ਜੇ ਆਪਾਂ ਵਿੱਚ ਨਹੀਂ ਲਿਆਉਂਦੇ ਤਾਂ ਸਾਨੂੰ ਉਹ ਗੱਲ ਸਮਝ ਨਹੀਂ ਆਏਗੀ। ਇਹ ਜੋ ਐਡਾ ਵੱਡਾ ਸਿਸਟਮ ਚੱਲ ਰਿਹਾ, ਜਿਹੜੀ 1984 ਜਨਵਰੀ 'ਚ ਫੜਿਆ ਗਿਆ ਸੀ, ਪਰ ਖਬਰ ਇਹਨਾਂ ਨੇ ਬਾਹਰ ਕੱਢੀ ਆ ਮਾਰਚ ਨੂੰ, ਇਹ ਕਦੋਂ ਸ਼ੁਰੂ ਹੁੰਦਾ ਨਹੀਂ, ਇਹ ਕਦੋਂ ਮਨਸੂਬੇ ਬਣਾਏ ਗਏ, ਇਹਦੇ ਮਗਰ ਜਿਹੜੇ ਓਰੀਜਨਲ ਐਕਟਰ ਕੌਣ ਆ, ਕਿਹਨਾਂ ਨੇ ਇਹ ਕਦੋਂ ਸੋਚਿਆ ਅਤੇ ਕਿੱਥੇ ਸੋਚਿਆ, ਜੇ ਅਸੀਂ ਉਹ ਗੱਲ ਸਮਝਣੀ ਹੋਵੇ ਤਾਂ ਇਹ ਸਾਰੀ ਗੱਲ ਦੀ ਪੁਸ਼ਟੀ ਉਹ ਲੋਕ ਦੱਸ ਰਹੇ ਨੇ ਜਿਨ੍ਹਾਂ ਨੇ ਆਪ ਇੰਦਰਾ ਗਾਂਧੀ ਨਾਲ ਮਿਲ ਕੇ ਮੀਟਿੰਗਾਂ ਕਰਕੇ ਇਹ ਗੱਲ ਸ਼ੁਰੂ ਹੋ ਰਹੀ ਆ। ਲੇਟ 1979 ਜਦੋਂ ਇੰਦਰਾ ਗਾਂਧੀ ਆਈ ਆ, ਜਦੋਂ ਉਹਨੂੰ ਪਤਾ ਲੱਗ ਗਿਆ ਇਲੈਕਸ਼ਨ ਮੈਂ ਜਿੱਤ ਗਈ ਹਾਂ, ਅਤੇ ਡਿਸੰਬਰ 25-24 1980 ਵਿੱਚ 79 ਦੇ ਵਿੱਚ ਜਦੋਂ ਰਸ਼ੀਆ ਦੇ ਟੈਂਕ ਅਫਗਾਨਿਸਤਾਨ ਦੇ ਵਿੱਚ ਪਹੁੰਚ ਗਏ ਸਨ। ਹੁਣ ਆਪਾਂ ਓਰੀਜਨਲ ਤੌਰ 'ਤੇ ਇਹ ਕਿੱਥੋਂ ਸਾਨੂੰ ਖਬਰ, ਜੋ ਕ੍ਰਿਸਚਨ ਸਾਇੰਸ ਮੋਨੀਟਰ ਨੇ ਤਾਂ ਖਬਰ ਦਿੱਤੀ ਆ, ਪਰ ਇਹ ਅਸਲੇ ਦੇ ਪਲਾਨ ਕਦੋਂ ਬਣੇ, ਕਦੋਂ ਮਨਸੂਬੇ ਬਣੇ, ਇਹ ਸਾਨੂੰ ਗੱਲ ਦੱਸਦੀ ਆ ਤੈਮੀਨਾ ਦੁਰਾਨੀ। ਹੁਣ ਇਹ ਪਾਕਿਸਤਾਨ ਦਾ ਜੋ ਪ੍ਰਾਈਮ ਮਿਨਿਸਟਰ ਆ ਉਹਦੇ ਨਾਲ ਇਹ ਵਿਆਹੀ ਆ, ਪਰ ਉਦੋਂ ਇਹ ਵਿਆਹੀ ਸੀ ਮੁਸਤਫਾ ਖਾਰ, ਜੋ ਰਾਈਟ ਹੈਂਡ ਭੁੱਟੋ ਦਾ, ਜੋ ਉੱਥੋਂ ਆਪਣੀ ਜਾਨ ਬਚਾ ਕੇ ਲੰਡਨ ਆ ਗਿਆ ਸੀ। ਅਤੇ ਇਹ ਦੱਸਦੀ ਆ ਵੀ ਕਿਸ ਤਰੀਕੇ ਦੇ ਨਾਲ ਮੈਂ ਅਤੇ ਮੇਰਾ ਘਰ ਵਾਲਾ ਕਿੰਨੀਆਂ ਅਸੀਂ ਇੰਦਰਾ ਗਾਂਧੀ ਦੇ ਘਰ ਜਾ ਕੇ ਮੀਟਿੰਗਾਂ ਕੀਤੀਆਂ ਅਤੇ ਉੱਥੇ ਮਨਸੂਬੇ ਬਣਾਏ ਵੀ ਜਨਰਲ ਜ਼ਿਆ ਨੂੰ ਅਸੀਂ ਜਿੰਨੀ ਛੇਤੀ ਹੋ ਸਕੇ ਮਾਰੀਏ, ਪਾਕਿਸਤਾਨ ਦੇ ਨਾਲ ਅਸੀਂ ਜੰਗ ਸ਼ੁਰੂ ਕਰੀਏ, ਅਤੇ ਨਾਲ ਹੀ ਜੋ ਅਸੀਂ ਲੋਕ ਵਿੱਚ ਫਸੇ ਹਾਂ, ਇੱਕ 1984 ਨਵੰਬਰ ਨੂੰ ਪਹਿਲੇ ਹਫ਼ਤੇ ਇੰਦਰਾ ਗਾਂਧੀ ਨੇ ਓਪਰੇਸ਼ਨ ਸ਼ਾਂਤੀ ਕਰਨਾ ਸੀ, ਜਿਹਦੇ ਵਿੱਚ ਮੈਸਿਵ ਕਾਰਪੈਟ ਬੰਬਾਰਡਮੈਂਟ ਕਰਨੀ ਸੀ 20 ਮੀਲ ਪਟੜੀ ਅੰਮ੍ਰਿਤਸਰ ਦੀ। ਇਹ ਜਿਹੜੇ ਇੰਟੈਲੀਜੈਂਸ ਦੇ ਡਾਇਰੈਕਟਰ ਨੇ ਸੰਗਤ ਸਿੰਘ, ਹੋਰ ਵਿੱਚੋਂ ਬੰਦਿਆਂ ਨੇ ਇਹ ਬਾਰੇ ਲਿਖ ਚੁੱਕੇ ਆ, ਪਰ ਉਹ ਮੈਂ ਟੱਚ ਕਰੂੰਗਾ, ਇਹ ਸਾਰਾ ਉਹਦਾ ਹਿੱਸਾ ਹੀ ਆ। ਉਹਦੇ ਕੁਦਰਤੀ ਪਰਮਾਤਮਾ ਨੇ ਬਾਜ ਭੇਜ ਕੇ ਅਤੇ ਉਹਦੀ ਤਬਾਹੀ ਕਰਤੀ, ਨਹੀਂ ਤਾਂ ਉੱਥੇ ਪਤਾ ਨਹੀਂ ਇਹ ਲਿਸਟਾਂ ਜਿਹੜੀਆਂ ਮੁੱਕਣੀਆਂ ਨਹੀਂ ਸੀ। ਮਿਲੀਅਨਸ ਆਫ ਬੰਦੇ ਮਾਰਨ ਦਾ ਪਲੈਨ ਸੀ, ਇਹ ਸਾਰਾ 1980 ਦਾ ਹੀ ਸ਼ੁਰੂ ਕੀਤਾ ਪਿਆ ਇਹਨੇ ਕੰਮ। ਸੋ ਤਮੀਨਾ ਦੁਰਾਨੀ ਦੱਸਦੀ ਆ ਵੀ ਮੇਰਾ ਘਰ ਵਾਲਾ ਪਹਿਲੀ ਮੀਟਿੰਗ ਉਹਨੇ ਕਦੋਂ ਕੀਤੀ, ਕਿੱਥੇ ਕੀਤੀ, ਵੀ 1980 ਤੋਂ ਲੈ ਕੇ 1986 ਤਾਈਂ ਮੀਟਿੰਗਾਂ ਕਰਦੇ ਰਹੇ। ਈਵਨ ਇੰਦਰਾ ਗਾਂਧੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਨੇ ਵੀ ਉਹ ਪੈਂਤਰਾ ਚੁੱਕਿਆ ਵੀ ਅਸੀਂ ਇਹ ਕੰਮ ਕਰਨਾ ਹੀ ਕਰਨਾ, ਰਸ਼ੀਆ ਨੂੰ ਅਸੀਂ ਬਚਾਉਣਾ ਹੀ ਬਚਾਉਣਾ ਅਤੇ ਪੰਜਾਬ ਦੀ ਤਬਾਹੀ ਅਸੀਂ ਕਰਨੀ ਕਰਨੀ ਹੈ। ਸੋ ਤੁਸੀਂ ਵੇਖੋਗੇ ਵੀ ਇਹਨਾਂ ਦੇ ਸਿਕਰਟ ਟਾਕਸ ਇੰਦਰਾ ਗਾਂਧੀ ਦੇ ਆਪਣੇ ਘਰ ਵਿੱਚ ਹੋਏ, ਅਤੇ ਉਹ ਦੱਸਦੇ ਨੇ ਇੱਥੇ ਵੀ ਇੰਦਰਾ ਗ੍ਰੀਟਡ ਹਿਮ ਵਾਰਮਲੀ, ਉਹਦੀ ਘਰਵਾਲੀ ਲਿਖਦੀ ਆਪਣੇ ਜ਼ਿੰਦਗੀ ਨਾਮੇ 'ਚ ਵੀ ਬੜੇ ਪਿਆਰ ਦੇ ਨਾਲ, ਅਤੇ ਉਹ ਕਹਿੰਦੀ ਤੂੰ ਸ਼ੇਰੇ ਪੰਜਾਬ ਆ, ਵੀ ਸਹੀ ਲਾਇਨ ਆਫ ਪੰਜਾਬ ਤੂੰ ਆ। ਇਹ ਉਸ ਵੇਲੇ ਉਹਦੀ ਘਰਵਾਲੀ ਇਹ ਉਹ ਗੱਲਾਂ ਲਿਖਦੀ ਨਹੀਂ ਜਿਹੜੇ ਆਮ ਪਬਲਿਕ ਦੇ ਵਿੱਚ ਨਹੀਂ ਆਉਣੀਆਂ ਸੀ, ਇਹ ਵਿੱਚ ਹੋਣ ਕਰਕੇ ਇਹ ਸਾਨੂੰ ਗੱਲਾਂ ਪਤਾ ਲੱਗੀਆਂ, ਨਹੀਂ ਤਾਂ ਇਹ ਗੱਲਾਂ ਕਦੀ ਬਾਹਰ ਆ ਹੀ ਨਹੀਂ ਸਕਦੀਆਂ। ਉੱਥੇ ਇਹਨਾਂ ਨੇ ਜੋਸ਼ੀ ਨਾਂ ਦਾ ਬੰਦਾ UK ਵਿੱਚ, ਉਹਨੂੰ ਇੰਦਰਾ ਗਾਂਧੀ ਨੇ ਡਿਪਿਊਟ ਕੀਤਾ ਰੋ ਦੀ ਏਜੰਸੀ ਵੱਲੋਂ ਵੀ ਤੂੰ ਇਹਨਾਂ ਨਾਲ ਲਿੰਕ ਕਰਨਾ, ਤੂੰ ਸਾਰਾ ਸਮਾਨ ਤਿਆਰ ਕਰਨਾ, ਅਤੇ ਕਦੋਂ ਕਦੋਂ ਇਹ ਵੈਪਨਸ ਉੱਥੇ ਪਹੁੰਚਣਗੇ, ਅਤੇ ਕਦੋਂ ਇਹ ਤਬਾਹੀਆਂ ਹੋਣਗੀਆਂ, ਅਤੇ ਕਿਸ ਤਰੀਕੇ ਦੇ ਨਾਲ ਇਹ ਜੰਗੀ ਖਾਨਾ ਜਿਹੜਾ ਬਹੁਤ ਜ਼ਿਆਦਾ ਵਧਾਇਆ ਜਾਊਗਾ। ਹੁਣ ਉੱਥੇ ਤੁਸੀਂ ਫਿਰ ਵੇਖੋ ਵੀ ਤੁਹਾਡੇ ਕੋਲ ਇਕੱਲਾ ਇੱਕ ਕ੍ਰਿਸਚਨ ਸਾਇੰਸ ਮੋਨੀਟਰ ਜੋ
ਵੀਵਰ ਰਿਪੋਰਟਰ ਆ, ਜਨਾਨੀ ਬੜੀ ਮਸ਼ਹੂਰ ਆ ਵਰਲਡ ਦੀ, ਉਹ ਕੋਈ ਫਜ਼ੂਲ ਗੱਲ ਨਹੀਂ ਲਿਖਦੀ, ਸਭ ਤੋਂ ਰੈਪਟੇਬਲ ਰਿਪੋਰਟਰ ਆ। ਉਹਦੀ ਜਿੰਨੀ ਉਹਨੇ ਗੱਲ ਕਹੀ ਆ ਸਾਰੀ, ਵੀ ਰੋ ਉਦੋਂ ਇਨਵੋਲਵ ਆ, ਇਸਲਾਮਾਬਾਦ ਦੇ ਏਜੰਟ ਇਨਵੋਲਵ ਆ, ਇੰਦਰਾ ਗਾਂਧੀ ਯੂ ਕੇ, ਇਹ ਸਾਰੀ ਗੱਲ ਤਮੀਨਾ ਦਰਾਨੀ ਜਿਹੜੀ ਆਪ ਇਹ ਕੰਮ ਕਰਦੀ ਰਹੀ, ਜਿਹਨੇ ਇਹ ਸਮ ਸਿਰੇ ਚਾੜਿਆ, ਆਪ ਐਕਟਰ ਸੀ ਪੂਰੀ, ਇਹਦੇ ਵਿੱਚ ਇਨਵੋਲਵ ਸੀ, ਉਹ ਵੀ ਇਹ ਗੱਲ ਲਿਖਦੀ ਆ ਵੀ ਸਾਨੂੰ ਰੋ ਦੇ ਏਜੰਟ ਕਿੱਦਾਂ ਇੰਡੀਆ ਲੈ ਕੇ ਜਾਂਦੇ ਸੀ। ਵੀ ਨੰਬਰ ਚੌਥੇ ਤੁਸੀਂ ਵੇਖੋ, ਅੱਧਾ ਰੁਪਈਆ ਪਾੜ ਕੇ ਯੂ ਕੇ ਦੇ ਵਿੱਚ ਪਾਕਿਸਤਾਨੀ ਨੋਟ, ਅਤੇ ਅੱਧਾ ਇੰਡੀਆ ਭੇਜਿਆ ਇੱਧਰ, ਵੀ ਜਦੋਂ ਇਹ ਵੈਪਨਸ ਆਉਣਗੇ ਜਿਹੜੇ ਫੜੇ ਗਏ ਨੇ, ਤੁਸੀਂ ਨੋਟ ਮਿਲਾਓਗੇ ਅਤੇ ਫਿਰ ਪਤਾ ਲੱਗੂ ਵੀ ਸਹੀ ਬੰਦਿਆਂ ਕੋਲ, ਜਿੱਦਾਂ ਬਹੁਤ ਵੱਡੇ ਜਿਹੜੇ ਸਮਗਲਰ ਆਪਰੇਟਿਵ ਨੇ ਇਹ ਦੱਸਦੇ ਨੇ। ਸੋ ਤੁਸੀਂ ਵੇਖੋ ਵੀ ਰਾਜੀਵ ਦੇ ਸਮੇਂ ਵੀ ਇਹਨਾਂ ਨੂੰ 6 ਦਿਨ ਉੱਥੇ ਸੱਦਿਆ ਗਿਆ ਸ਼ਿਕਾਰ ਖੇਡਣ ਦੇ ਬਹਾਨੇ, ਔਰ ਉੱਥੇ ਹੋਰ ਡੂੰਘੇ ਮਨਸੂਬੇ ਘੜੇ ਗਏ। ਤੁਸੀਂ ਵੇਖੋ ਵੀ ਇਹ ਜੋ 1979 ਡਿਸੰਬਰ ਅਰਲੀ 80 ਦੀਆਂ ਮੀਟਿੰਗਾਂ ਪਲੈਨਿੰਗਾਂ, ਇਹ 1986 ਤਾਈਂ ਚੱਲਦੀਆਂ ਰਹੀਆਂ। ਸੋ ਉਹਨੇ ਇਹ ਵੀ ਦੱਸਿਆ ਵੀ ਮੈਨੂੰ ਕਦੀ ਵੀਜ਼ੇ ਦੀ ਲੋੜ ਨਹੀਂ ਪਈ, ਮੈਂ ਇੱਥੋਂ ਚੜ੍ਹਦੀ ਸੀ ਉੱਥੇ, ਮੈਨੂੰ ਸਿੱਧਾ ਹੀ ਸਪੈਸ਼ਲ ਬਾਈਪਾਸ ਸਾਨੂੰ ਦੋਵਾਂ ਨੂੰ ਕਰਕੇ, ਅਤੇ ਰਾਜੀਵ ਨੂੰ ਅਤੇ ਇੰਦਰਾ ਗਾਂਧੀ ਨੂੰ ਮਿਲਾਇਆ ਜਾਂਦਾ ਸੀ। ਅਤੇ ਸੋ ਇਸ ਵਿੱਚ ਜਿਹੜਾ ਆਪਾਂ ਅੱਜ ਸਮਝਣਾ ਜੈਨਸਿਸ, ਸਾਡੀ ਲੜਾਈ ਦੀ ਜਿਹੜੀ ਜੈਨਸਿਸ ਆ ਉਹਨੂੰ ਜੇ ਸਮਝਣਾ ਹੋਵੇ ਤਾਂ ਇਹ ਚੀਜ਼ਾਂ ਨੂੰ ਆਪਾਂ ਨਾਲ ਲੈ ਕੇ ਸਮਝਾਂਗੇ। ਸੋ ਇਹ ਜੋ ਕੇ ਜੀ ਬੀ ਦੀ ਇਨਵੋਲਵਮੈਂਟ ਆ, ਜਿਹੜੇ ਹੁਣ ਇੱਕ ਤੁਹਾਨੂੰ ਪਰੂਫ ਹੋ ਗਿਆ ਵੀ ਦੋ ਜਿਹੜੇ ਐਕਚੁਅਲੀ ਬੰਦਿਆਂ ਨੇ ਸਾਰਾ ਕੰਮ ਕੀਤਾ ਉਹ ਆਪ ਦੱਸ ਰਹੇ ਨੇ, ਅਖਬਾਰਾਂ ਦੀਆਂ ਨਿਊਜ਼ਾਂ ਆ ਰਹੀਆਂ। ਹੁਣ ਇੰਦਰਾ ਗਾਂਧੀ ਦੀ ਜਿਹੜੀ ਕੇ ਜੀ ਬੀ ਰਸ਼ੀਆ ਨਾਲ ਕਿੱਦਾਂ ਦੀ ਹੈਗੀ ਹੈ ਇਹਦੀ ਸਾਂਝ, ਉਹ ਕਹਿੰਦੇ ਵੀ ਅਸੀਂ ਜਦੋਂ ਇਹ 35 ਸਾਲਾਂ ਦੀ, ਉਦੋਂ 1935 ਵਿੱਚ ਰੇਡੀ ਇਹਨੂੰ ਅਸੀਂ ਟਾਰਗੇਟ ਕਰ ਚੁੱਕੇ ਸੀ, ਇਹਨੂੰ ਰਸ਼ੀਆ ਸੱਦਿਆ, ਇਹਦਾ ਕੇ ਜੀ ਬੀ ਨੇ ਨਾਂ ਦਿੱਤਾ ਵੈਨੋ, ਅਤੇ ਇਹ ਇੰਦਰਾ ਗਾਂਧੀ ਇੱਕ ਮੇਜਰ ਸੋਰਸ ਆਫ ਇਨਫਲੂਐਂਸ ਫੋਰ ਰਸ਼ੀਆ ਕੰਮ ਕਰਦੀ ਰਹੀ ਹੈ, ਉਹਨਾਂ ਦੀ ਪਾਰਟਨਰ ਬਣ ਕੇ ਔਰ ਐਕਟਿਵ ਪਲੇਅਰ ਰਹੀ ਹੈ। ਜਦੋਂ ਤੁਸੀਂ ਇਹ ਕਹਾਣੀ ਸੋਚਦੇ ਹੋ ਕਈ ਵਾਰੀ ਜਦੋਂ ਇਹ ਸਾਰਾ ਪੜ੍ਹਦੇ ਹਾਂ, ਫਿਰ ਤੁਹਾਨੂੰ ਪਤਾ ਲੱਗਦਾ ਵੀ ਜਿਹੜਾ ਲਾਲ ਬਹਾਦਰ ਸ਼ਾਸਤਰੀ ਸੀ ਉਹਨੂੰ ਰਸ਼ੀਆ ਸੱਦ ਕੇ ਮਾਰਿਆ ਕਿਉਂ ਗਿਆ। ਹੁਣ ਸਾਰੀਆਂ ਖੁੱਲ੍ਹਦੀਆਂ ਗੁੰਝਾਂ ਵੀ ਕਦੋਂ ਦਾ ਇਹਨੂੰ ਪ੍ਰਾਈਮ ਮਿਨਿਸਟਰ ਬਣਾ ਕੇ ਅਤੇ ਪੱਕੇ ਤੌਰ 'ਤੇ ਇਸ ਆਪਣੀ ਇਹ ਸਰਵਣ ਬਣਾ ਕੇ ਉੱਥੇ ਰਸ਼ੀਆ ਕੇ ਜੀ ਬੀ ਵਾਲੇ ਰੱਖਦੇ ਰਹੇ ਨੇ, ਅਤੇ ਤਦੇ ਕਰਕੇ ਲਾਲ ਬਹਾਦਰ ਸ਼ਾਸਤਰੀ ਦੀ ਕੁੜੀ ਘਰ ਵਾਲੀ ਮਿਹਨਤਾਂ ਕਰਦੇ ਰਹੇ, ਇਹਦੀ ਪੋਸਟਮਾਰਟਮ ਕਰੋ, ਇਹਦਾ ਸਰੀਰ ਨੀਲਾ ਕਿਉਂ ਆ, ਇਹ ਫੁੱਲਿਆ ਕਿਉਂ ਆ, ਕਿਉਂਕਿ ਇੰਦਰਾ ਗਾਂਧੀ ਆਪਣੀ ਜ਼ਿੰਦਗੀ ਨਾਮੇ 'ਚ ਲਿਖਦੀ ਵੀ ਮੈਂ ਕਾਂਗਰਸ ਦੀ ਪ੍ਰੈਜ਼ੀਡੈਂਟ ਸੀ ਪਰ ਮੈਨੂੰ ਮਜ਼ਾ ਨਹੀਂ ਆਇਆ ਕਿਉਂਕਿ ਮੈਂ ਕੁਛ ਕਰ ਨਹੀਂ ਸਕਦੀ ਜੋ ਮੈਂ ਅਸਲੀ ਤੌਰ 'ਤੇ ਕਰਨਾ ਚਾਹੁੰਦੀ ਹਾਂ। ਫਿਰ ਲਾਲ ਬਹਾਦਰ ਸ਼ਾਸਤਰੀ ਨੂੰ ਤਾਂ ਹੀ ਪਾਸੇ ਕੀਤਾ ਵੀ ਇਹਦੀ ਜਿਹੜੀ ਅੰਦਰੂਨੀ ਅੱਗ ਆ, ਅਤੇ ਇਹ ਸਾਰਾ ਇਹਨੇ ਕੀਤਾ ਆਪਣੇ ਬੱਚਿਆਂ ਵਾਸਤੇ, ਆਪਣੀ ਫੈਮਿਲੀ ਡਾਇਨੈਸਟਿਕ ਰੂਲ ਵੀ ਸਾਡੀ ਇੱਥੇ ਜਾਂ ਰੂਲ ਸਾਡਾ ਚੱਲਣਾ ਚਾਹੀਦਾ। ਸੋ ਇਹਦੇ ਵਿੱਚ ਕਿੰਨੀਆਂ ਕੇ ਜੀ ਬੀ ਦੀਆਂ ਕਿਤਾਬਾਂ ਨਿਕਲ ਆਈਆਂ ਨੇ। ਸੋ ਜੇ ਤੁਸੀਂ ਜੈਨਸਿਸ ਹੈਗੀ ਜਿਹੜੀ ਲਾਸ਼ਾਂ ਦੀ, ਖਾਲਰਾ ਸਾਹਿਬ ਦੀ ਸ਼ਹਾਦਤ ਦੀ, ਤੁਸੀਂ ਇਹ 3 ਪੈਰਲਲ ਟਾਈਮਸ ਜੇ ਤੁਸੀਂ ਨਹੀਂ ਵਹਿੰਦੇ, ਜਿਓ ਪੋਲੀਟਿਕਸ, ਪੰਜਾਬ ਦਾ ਸਿਚੁਏਸ਼ਨ, ਗੁਆਂਢ ਦਾ ਸਿਚੁਏਸ਼ਨ, ਅਤੇ ਇੰਦਰਾ ਗਾਂਧੀ ਦੀਆਂ ਜਿਹੜੀਆਂ ਜੰਗ ਦੀਆਂ ਤਿਆਰੀਆਂ, ਅਤੇ CIA ਅਤੇ ਸਾਰੀ ਇਨਵੋਲਵਮੈਂਟ ਤੁਸੀਂ ਨਹੀਂ ਵਹਿੰਦੇ ਅਤੇ ਫਿਰ ਸਾਨੂੰ ਇਹ ਸਾਰੀ ਲੜਾਈ ਨੂੰ ਸਮਝਣਾ ਮੁਸ਼ਕਲ ਹੋ ਜਾਏਗਾ। ਵੀ ਇੱਕ ਪਾਸੇ ਤਾਂ ਅਕਾਲੀ ਦਲ ਦੇ ਨਾਲ ਮੀਟਿੰਗ 'ਤੇ ਮੀਟਿੰਗ ਸੈੱਟ ਕਰ ਰਹੀ ਆ ਵੀ ਆਹ ਮੀਟਿੰਗ ਮੈਂ ਕਰਾਂ, ਤੁਸੀਂ ਆਉਂਦੇ ਨਹੀਂ, ਤੁਸੀਂ ਜਾਂਦੇ ਨਹੀਂ, ਮੈਂ 25 ਧਾਰਾ ਸੋਧ ਦੂੰਗੀ। ਹੁਣ ਤੁਸੀਂ ਸਾਰਾ ਫਰੋਡ ਆ ਜਿਹੜਾ ਇਹਦਾ ਅਸਲੀ ਮਨਸੂਬਾ ਤੁਸੀਂ ਕੰਪੇਅਰ ਕਰੋਗੇ ਅਤੇ ਤੁਸੀਂ ਨਿਸ਼ਾਨੇ 'ਤੇ ਪਹੁੰਚੋਗੇ। ਇਹਨੇ ਕਦੀ ਉੱਥੇ 1 ਸਕਿੰਟ ਦੀ ਵੀ ਸੱਚਾਈ ਨਹੀਂ ਦਿਖਾਈ। ਇੱਕੋ ਨਿਸ਼ਾਨਾ ਸੀ ਵੀ ਕਿਹੜਾ ਮੌਕਾ ਮਿਲੇ ਅਤੇ ਮੈਂ ਸਾਰਾ ਹੀ ਮਸਲਾ ਜਿਹੜਾ ਪੰਜਾਬ ਦਾ, ਸਿੱਖਾਂ ਦਾ, ਜੋ ਉਸ ਵੇਲੇ ਆਪਣੇ ਬੀਰਬਲ ਜਦੋਂ ਮੁਗਲਾਂ ਦੇ ਨਾਲ ਮਿਲ ਕੇ ਦਰਬਾਰ ਸਾਹਿਬ 'ਤੇ ਅਟੈਕ ਕਰਨ ਆਇਆ, ਜੋ ਬ੍ਰਾਹਮਣ ਦੀ ਲੜਾਈ ਚੱਲ ਰਹੀ ਆ, ਇਹ ਜੋ ਕਸ਼ਮੀਰੀ ਪੰਡਤਾਂ ਦੀ ਜੋ ਜਿਹੜੀ ਇਹ ਜਦੋਂ ਜਹਿਦ ਚੱਲਣ ਦੀ, ਜੋ ਗੰਗੂ ਦੀ ਔਲਾਦ ਆ,
ਉਹ ਕਦੀ ਉਹਨਾਂ ਨੇ ਆਪਣਾ ਸਟੈਪ ਨਹੀਂ, ਆਪਣਾ ਸੁਭਾਅ ਨਹੀਂ ਬਦਲਿਆ। ਉਹ ਅੱਜ ਵੀ ਚੱਲਣ ਡਿਆ, ਇਸ ਵੇਲੇ ਚੱਲਣ ਡਿਆ। ਸੋ ਜੇ ਤੁਸੀਂ ਇਹ ਸਿਚੁਏਸ਼ਨ ਨੂੰ ਸਟੱਡੀ ਕਰੋਗੇ ਵੀ ਇੱਕ ਪਾਸੇ ਤਾਂ ਅਕਾਲੀਆਂ ਦੀਆਂ ਮੰਗਾਂ, ਨਾਲ ਲਾਲਾ ਜਗਤ ਨਾਰਾਇਣ ਦੀ ਮੌਤ, ਫਿਰ ਅਫਗਾਨਿਸਤਾਨ ਦੀ ਲੜਾਈ, ਅਤੇ ਤੁਸੀਂ ਵੇਖੋ ਵੀ ਜਦੋਂ ਇਹ ਸਾਰਾ ਕੁਛ ਚੱਲ ਰਿਹਾ ਉਹ, ਅਤੇ ਇਹ ਤੋਂ ਬਾਅਦ ਜੇ ਤੁਸੀਂ ਵੇਖੋ ਵੀ ਸਿਕਰਟ ਮੀਟਿੰਗਾਂ ਹੋ ਰਹੀਆਂ ਅਤੇ KGB ਦੀ ਗੱਲਾਂ ਚੱਲਣ ਰਹੀਆਂ ਰਸ਼ੀਆ ਨੂੰ ਜਿਤਾਉਣ ਦੀ, ਅਮੈਰੀਕਾ ਦੀ ਤਬਾਹੀ ਦੀ ਔਰ ਪਾਕਿਸਤਾਨ ਦੀ ਤਬਾਹੀ ਦੀ ਗੱਲ ਚੱਲ ਰਹੀ ਆ, ਅਤੇ ਜਦੋਂ ਵੀ ਇਹ ਕਹਿੰਦੀ 1982 'ਚ ਦੀ ਮੇਰੇ ਨਾਲ ਗੱਲਾਂ ਕੀਤੀਆਂ, ਜਦੋਂ ਇਹ ਅਕਾਲੀਆਂ ਦੇ ਨਾਲ ਮੀਟਿੰਗ ਕਰ ਰਹੀ ਸੀ, ਦਿਨੇ ਉਹਨਾਂ ਨਾਲ ਮੀਟਿੰਗ ਕਰਨੀ, ਸ਼ਾਮ ਨੂੰ ਦੂਜੇ ਮਨਸੂਬੇ ਬਣਾਉਣੇ ਵੀ ਤਬਾਹੀ ਕਿੱਦਾਂ ਕਰਨੀ ਆ, ਫਿਰ ਮੀਟਿੰਗ ਦਾ ਤਾਂ ਮਤਲਬ ਰਹਿ ਨਹੀਂ ਗਿਆ, ਕਿਉਂ ਅਸਲੀ ਇਹਦਾ ਤਾਂ ਕੰਮ ਹੋਰ ਸੀ ਟੋਟਲੀ। ਸੋ ਇਹ ਜਿਹੜੇ ਇਹ ਕਹਿ ਰਹੇ ਨੇ ਸਾਨੂੰ ਵਾਈਟ ਪੇਪਰ 'ਚ ਵੀ ਕਿਹਾ ਵੀ ਮੰਗਾਂ ਨਹੀਂ ਮੰਨੇ, ਫਲਾਨਾ ਨਹੀਂ ਮੰਗਿਆ, ਇਹ ਸਭ ਫਰੋਡ ਸੀ, ਸਭ ਝੂਠ ਸੀ। ਔਰ ਅਫਸੋਸ ਦੀ ਗੱਲ ਆ, ਕੋਈ ਵੀ ਪੰਜਾਬ ਦਾ ਬੁੱਧੀਜੀਵ ਇਹ ਗੱਲ ਟੋਪਿਕ ਛੇੜ ਕੇ ਰਾਜੀ ਨਹੀਂ। ਉਹਨੇ ਗੱਲ ਕਰਨੀ ਉਹ ਤਾਂ ਵਿਚਾਰੀ ਚੰਗੀ ਸੀ, ਉਹ 'ਤੇ ਕਿਸੇ ਨੇ ਪ੍ਰੈਸ਼ਰ ਪਾ ਦਿੱਤਾ ਜੀ, ਉਹਦਾ ਦਿਲ ਨਹੀਂ ਕਰਦਾ, ਉਹ ਤਾਂ ਸਿੱਖਾਂ ਨੂੰ ਆਹ ਦੇਣਾ ਚਾਹੁੰਦਾ ਸੀ। ਪਰ ਜੇ ਤੁਸੀਂ ਅਸਲੀਅਤ ਵੱਲ ਵੇਖੋ ਤਾਂ ਉਹਦੇ ਦਿਲ ਦੇ ਵਿੱਚ ਤਾਂ ਕਿਣਕਾਂ ਮਾਤਰ ਸਿੱਖਾਂ ਲਈ ਕੋਈ ਕਦਰ ਕੋਈ ਕੀਮਤ ਨਹੀਂ ਸੀ ਉਹਨੂੰ, ਵੀ ਮੇਰਾ ਖਾਨਦਾਨ ਦਾ ਰਾਜ ਹੋਵੇ, ਬਾਕੀ ਸਭ ਮਰਨ ਉੱਜਣ ਅਤੇ ਮੈਨੂੰ ਕੋਈ ਪਰਵਾਹ ਨਹੀਂ। ਸੋ ਜੇ ਇਹ ਡਿਮੈਂਸ਼ਨ ਤੁਸੀਂ ਵੇਖੋਗੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰ ਸਕੋਗੇ। ਹੁਣ ਜਦੋਂ ਤੁਸੀਂ 1982 ਦੀ ਗੱਲ ਕਰੋ ਅਤੇ 1982 ਵਿੱਚ ਇਹਦੇ ਜਿਹੜੇ ਇਹਦੀਆਂ ਮੀਟਿੰਗਾਂ ਕਾਰਨਾਮੇ, 1982 ਵਿੱਚ ਇਹਨੇ ਰੁਪਈਆ ਅੱਧਾ ਪਾੜ ਕੇ ਇਹ ਸੈੱਟ ਕਰਤੀ ਸੀ ਕਹਾਣੀ, ਪਰ 1982 ਅਪ੍ਰੈਲ ਦੇ ਵਿੱਚ ਕੀ ਕਰਦੀ ਆ ਪੰਜਾਬ ਦੇ ਵਿੱਚ? ਸੰਤ ਜਰਨੈਲ ਸਿੰਘ ਜੀ ਖਾਲਸਾ ਅਕਾਲ ਤਖਤ ਦੇ 1982 ਵਿੱਚ ਅਗਸਤ ਨੂੰ ਆਉਂਦੇ ਨੇ। ਇਹ ਕੀ ਕਰਦੀ ਆ? ਇਹ ਗਾਵਾਂ ਦੇ ਸਿਰ ਵੱਢ ਕੇ ਮੰਦਰਾਂ ਦੇ ਉੱਤੇ ਰੱਖ ਕੇ ਉੱਤੇ ਗੁਰਮੁਖੀ ਦੇ ਵਿੱਚ ਖਾਲਸਤਾਨ ਜ਼ਿੰਦਾਬਾਦ ਦੇ ਨਾਰੇ ਲਿਖ ਕੇ ਅਤੇ ਕਹਿੰਦੀ ਆ ਵੀ ਦਰਬਾਰ ਸਾਹਿਬ ਦੀ ਪਵਿੱਤਰ ਮੰਗਾਂ ਦਿਓ। ਫਿਰ ਮਤੇ ਪਾਸ ਕਰਾਉਂਦੀ ਪਾਰਲੀਮੈਂਟ ਦੇ ਵਿੱਚ ਵੀ ਸਿੱਖਾਂ ਨੇ ਸਾਡੀ ਮਾਂ ਨਹੀਂ ਬਖਸ਼ੀ। ਪਰ ਅੱਜ ਮੈਂ ਸਾਰੇ ਹਿੰਦੁਸਤਾਨ ਨੂੰ ਪੁੱਛਣਾ ਚਾਹੁੰਦਾ ਵੀ ਜਿਸ ਅਸੀਂ ਸਤਿਕਾਰ ਕਰਦੇ ਸਾਰੇ ਮਜ਼ਹਬਾਂ ਦਾ, ਪਰ ਜੇ ਤੁਸੀਂ ਇਸ ਲੈਵਲ ਤਾਈਂ ਕੁਐਸਚਨ ਨਹੀਂ ਕਰਦੇ ਵੀ ਗਾਵਾਂ ਦੇ ਸਿਰ ਵੱਢ ਕੇ ਮਿਸਯੂਜ਼ ਕਰਨੇ ਆਪਣੇ ਨਿੱਜੀ ਹਿੱਤਾਂ ਲਈ, ਫਿਰ ਤੁਸੀਂ ਸਿੱਖਾਂ ਦੇ ਸਾਹਮਣੇ ਤੁਸੀਂ ਅਨਸਰਬਲ ਹੋ। ਤੁਹਾਡੀ ਜਿਹੜੀ ਆਰਗੂਮੈਂਟ ਆ, ਤੁਹਾਡਾ ਮਾਰ ਮਰਾਈ ਆ, ਜਿਹੜੀ ਲੜਾਈ ਆ, ਇਹ ਨਰੋਲ ਸਿੱਖੀ ਦੇ ਅਗੇਂਸਟ ਆ, ਹੋਰ ਕੋਈ ਤੁਹਾਡੇ ਕੋਈ ਇਸ਼ੂ ਨਹੀਂ ਗਾ। ਸੋ ਜਿਹੜੇ ਗਾਵਾਂ ਦੇ ਸਿਰ ਵੱਢਣੇ, ਤੁਸੀਂ ਇਹ ਵੇਖੋ ਕਿੱਦਾਂ ਉਹ ਟਾਈਮਿੰਗ ਕਿੱਦਾਂ ਚੱਲਦੀ ਆ। ਈਵਨ ਸੰਤਾਂ ਦੇ ਆਉਣ ਤੋਂ ਪਹਿਲਾਂ ਸੰਤ ਤਾਂ ਅਗਸਤ ਪਹੁੰਚਦੇ, ਕਦੋਂ ਦੀਆਂ ਉਹਨਾਂ ਦੇ ਮਗਰ ਪਏ ਨੇ। ਅਸਲੀ ਗੱਲ ਆ ਵੀ ਇੱਥੇ ਕਿੱਦਾਂ ਵੱਧ ਤੋਂ ਵੱਧ ਮੈਂ ਕੇਓਸ ਕਰਾਂ ਇਸ ਏਰੀਆ ਦੇ ਵਿੱਚ, ਅਤੇ USSR ਨੂੰ ਜਿਹੜੇ ਮੰਨ ਕਿਨਾਰੇ ਪਹੁੰਚਾ ਉਹਨੂੰ ਮੈਂ ਕਿੱਦਾਂ ਬਚਾਵਾਂ। ਹੁਣ ਜਦੋਂ 5 ਅਕਤੂਬਰ ਢਿੱਲਵਾਂ ਵਾਲਾ ਬੱਸ ਕਾਂਡ, 6 ਹਿੰਦੂ ਕੱਢ ਕੇ ਮਾਰੇ, ਔਰ ਯਾਦ ਰੱਖੋ ਡਿਸੈਂਬਰ ਨੂੰ ਹਥਿਆਰ ਉੱਥੇ ਪਹੁੰਚੇ ਸਾਰੇ, 2 ਮਹੀਨੇ ਪਹਿਲਾਂ ਪੰਜਾਬ ਦੀ ਗਵਰਨਮੈਂਟ ਇਹਦੀ ਆਪਣੀ ਕਾਂਗਰਸ ਦੀ ਹੈ ਦਰਬਾਰੇ ਦੀ, ਉਹਦੀ ਤਬਾਹੀ ਕੀਤੀ ਹਿੰਦੂ ਮਾਰ ਕੇ, ਗਵਰਨਰ ਰੂਲ ਲਾਗੂ ਕੀਤਾ ਤਾਂ ਕਿ ਗਵਰਨਰ ਰੂਲ ਦੀ ਆੜ ਥੱਲੇ ਐਂਟੀ ਏਅਰਕ੍ਰਾਫਟ ਇਹ ਜਿਹੜੇ ਵੈਪਨਸ ਨੇ ਟਰੱਕਾਂ ਦੇ ਟਰੱਕ ਉਹ ਨਿਗਾਉਣੇ, ਅਤੇ ਸਿਰਫ ਗਵਰਨਰ ਰੂਲ ਥੱਲੇ ਨਿਗਾਏ ਜਾ ਸਕਦੇ ਆ, ਹੋਰ ਕਿਸੇ ਦੇ ਸਾਹਮਣੇ ਨਹੀਂ ਇੰਨੇ ਸਮਾਨ ਉੱਡਦੇ ਜਾ ਸਕਦਾ। ਸੋ ਇਸ ਲੈਵਲ ਦੇ ਵਿੱਚ ਜਦੋਂ ਸਾਡੇ ਅਸੀਂ ਪਿੰਡਾਂ ਵਿੱਚ ਸੁੱਤੇ ਹਾਂ, ਜਦੋਂ ਸਾਡੇ ਲੀਡਰ ਨਿਕੰਮੀਆਂ ਗੱਲਾਂ ਉੱਤੇ ਲੜਾਈਆਂ ਕਰਦੇ ਨੇ, ਤੁਹਾਡੇ ਉੱਤੇ ਕਿੱਡੇ ਵੱਡੇ ਝੱਖੜ ਝੁੱਲ ਰਹੇ ਨੇ। ਜੇ ਸਮਾਨ ਨਾ ਫੜਿਆ ਜਾਂਦਾ, ਅਸੀਂ ਬਹੁਤ ਸਾਰੇ ਸੰਗਤ ਦੇ ਵਿੱਚ ਮੈਂਬਰ ਹੋਣੀ ਜੇ ਹੋ ਸਕੇ ਇੱਥੇ ਨਾ ਹੁੰਦੇ ਅੱਜ। ਸੋ ਸਾਨੂੰ ਜਿਹੜੀ ਲੜਾਈ ਆ ਉਹਦੀ ਜੜ ਪਹਿਚਾਨਣੀ ਚਾਹੀਦੀ ਆ, ਅਤੇ ਕੰਟੀਨਿਊਸਲੀ ਇਹਦੇ 'ਤੇ ਸਾਨੂੰ ਵਰਕ ਕਰਨਾ ਚਾਹੀਦਾ ਵੀ ਹਾਓ ਵੀ ਕੈਨ ਅਵੋਇਡ ਇਹ ਜੋ ਰਾਜੇ ਸ਼ੀਂਹ ਮੁਕੱਦਮ ਕੁੱਤੇ ਹਿਰਨਾ ਬਾਜਾਂ ਅਤੇ ਸਿਕਦਾਰਾਂ, ਇਹ ਸਾਰਿਆਂ ਨੇ ਮਿਲ ਕੇ ਉਹ ਰਾਜੇ ਫਿਰ ਉਹਨਾਂ ਦੇ ਮੁਕੱਦਮ ਗਾਂ ਜਿਹੜੇ ਹਿਰਨ ਬਾਜ ਸਾਡੇ ਛੱਡੇ ਨੇ। ਆ ਜਾਓ ਜੀ। ਜਿੰਨਾ ਚਿਰ ਤੁਸੀਂ ਇਹ ਸਿਸਟਮ ਤਿੰਨੇ ਨਹੀਂ ਸਮਝਦੇ, ਤੁਸੀਂ ਵਾਰ ਵਾਰ ਆਪਾਂ ਧੋਖਾ ਖਾਵਾਂਗੇ। ਸੋ ਜਦੋਂ ਢਿੱਲਵਾਂ ਵਾਲਾ ਬੱਸ ਕਾਂਡ, ਗਵਰਨਰ ਰੂਲ ਲਾਗੂ ਕਰਨਾ ਔਰ 6 ਹਿੰਦੂ ਕੱਢ ਕੇ ਮਾਰਨੇ, ਔਰ ਦੂਜੇ ਪਾਸੇ ਮੀਟਿੰਗ ਕਿਹੜੀ ਚੱਲ ਰਹੀ ਆ ਵੀ ਅਗਲੇ ਹਫ਼ਤੇ ਇੰਨਾ ਸਮਾਨ ਆਊਗਾ, ਤਿਆਰੀ ਹੋ ਜਾਓ, ਪੈਸੇ ਭੇਜ ਦਿਓ, ਇੱਥੇ ਰੋ ਦੇ ਏਜੰਟ ਭੇਜ ਰਹੀ ਆ, UK 'ਚ ਰੋ ਦੇ ਏਜੰਟ ਭੇਜ ਰਹੀ ਆ,
ਉਹ ਇੱਧਰ ਆ ਰਹੇ ਨੇ। ਕਿੱਡੀ ਸਰਗਰਮੀ ਦੇ ਨਾਲ ਇਹ ਮਾਂ ਪੁੱਤ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਕੰਮ ਕਰ ਰਹੇ ਆ। ਸੋ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਦ ਡਾਇਨਾਮਿਕਸ ਦ ਜੈਨੇਸਿਸ ਆਫ ਦੋਜ਼ ਹੂ ਵਰ ਰਿਡਿਊਸ ਟੂ ਐਸ਼ਸ ਐਂਡ ਟਾਈਮ ਵੀ ਆਮ ਕੀਪਿੰਗ ਇਟ ਵੈਰੀ ਸ਼ੋਰਟ ਐਂਡ ਸ਼ੈਲੋ। ਵੀ ਤੁਸੀਂ ਵੇਖੋ ਵੀ ਖੀਰ ਟਾਈਮ ਨੈਗੋਸ਼ੀਏਸ਼ਨ ਕੋਲੈਪਸ ਕੀਤੇ ਗਏ ਵੀ ਝੂਠ ਹੀ ਜਦੋਂ ਹੈ ਹੀ ਨਹੀਂ ਨਿਸ਼ਾਨਾ ਨੈਗੋਸ਼ੀਏਸ਼ਨ ਦਾ ਅਤੇ ਕੋਲੈਪਸ ਤਾਂ ਹੋਣੇ ਹੀ ਆ, ਉਹ ਨਹੀਂ ਆਇਆ, 25 ਧਾਰਾ 'ਚ ਅਸੀਂ ਸ਼ੋਧ ਕਰ ਦਿੰਦੇ ਹਾਂ, ਸਭ ਫਰੋਡ। ਇਕੱਲੀ ਇਕੱਲੀ ਚੀਜ਼ ਬੰਦੇ ਮਾਰਨੇ, ਕਮਿਊਨਲ ਵਾਇਲੈਂਸ ਕਰਨੀਆਂ, ਚੋਰੀਆਂ ਕਰਨੀਆਂ, ਜਿਹੜੀਆਂ ਸਭ ਏਜੰਸੀਆਂ ਦੇ ਇਹਨਾਂ ਨੇ ਕੀਤਾ। ਅਤੇ ਜਿਹੜੇ ਸਾਡੇ ਵਿੱਚ ਹਿਰਨ ਏਜੰਟ ਪ੍ਰੋਵੋਕੇਟਰ, ਉਹ ਕਈਆਂ ਨੇ ਜ਼ਿੰਮੇਵਾਰੀ ਲਈਆਂ ਹੋਈਆਂ ਵੀ ਹਾਂ ਜੀ ਆਹ ਅਸੀਂ ਕੰਮ ਕੀਤਾ ਜੀ। ਕਰਾ ਕੌਣ ਰਿਹਾ, ਮਨਸੂਬੇ ਹੋਰ ਆ ਵਿੱਚ, ਆ ਲੱਗਣ ਬੱਗੇ ਆਪਣੇ ਤੁਰੇ ਫਿਰਦੇ ਵੀ ਅਸੀਂ ਕੰਮ ਕੀਤਾ। ਇਹ ਬਹੁਤ ਘੋਖਣ ਦੀ ਲੋੜ ਆ, ਜੇ ਬਰੀਕੀ ਨਾ ਘੋਖਾਂਗੇ। ਬਾਬਾ ਬੁੱਢਾ ਜੀ ਨੂੰ ਮੱਝਾਂ ਚਾਰਨ ਤੋਂ ਗੁਰੂ ਸਾਹਿਬ ਨੇ ਤਿਆਰ ਕਰਕੇ ਸਭ ਤੋਂ ਵੱਡੀ ਸੋਚ ਦਾ, ਵੱਡੀ ਸੋਚ ਆਈਡੀਓਲੋਜੀ ਦਾ ਗ੍ਰੰਥੀ ਬਣਾਇਆ ਸੀ। ਇੱਦਾਂ ਆਪਾਂ ਨੂੰ ਸਬਕ ਸਿੱਖਣੇ ਚਾਹੀਦੇ ਆ ਵੀ ਉਹਨਾਂ ਨੇ ਇਹ ਨਹੀਂ ਵੀ ਸਵੇਰੇ ਹੋਰ ਪਾਰਟੀ ਛੱਡੀ, ਸ਼ਾਮੀ ਹੋਰ, ਜੋ ਮਰਜ਼ੀ ਹੁੰਦਾ ਰਹੇ, ਉਹਨਾਂ ਨੇ 6 ਗੁਰੂਆਂ ਤਾਈਂ ਆਪਣਾ ਅਡੋਲ ਨਿਸ਼ਚਾ ਰੱਖ ਕੇ, ਕਿਉਂਕਿ ਨਿਸ਼ਾਨਾ ਹੈਗਾ ਪੰਥ। ਸੋ ਅਖੀਰ ਦੇ ਵਿੱਚ ਦੇ ਸੋ ਮੈਨੀ ਡੀਟੇਲਸ, ਆਪਾਂ ਫੇਰ ਗੱਲ ਕਰ ਸਕਾਂਗੇ। ਸੋ ਅੱਜ ਅਸੀਂ ਕਿੱਥੇ ਖੜੇ ਹਾਂ, ਅੱਜ ਸਾਡੇ ਕੈਨੇਡਾ ਦੇ ਵਿੱਚ ਸਾਡੀਆਂ ਅਸੈਸੀਨੇਸ਼ਨ ਹੋ ਰਹੀਆਂ, ਇਹਦੇ ਪਿੱਛੇ ਕਿਹੜੇ ਮਨਸੂਬੇ ਚੱਲ ਰਹੇ ਆ ਉਹ ਤੁਹਾਡੇ ਸਾਹਮਣੇ ਆ ਰਹੇ ਆ। ਉਹ ਮੁਸਤਫਾ ਖਾਰ, ਤਮਿਨਾ ਦੁਰਾਨੀ, ਏਜੰਟ ਜੋਸ਼ੀ, ਉਹ ਸੇਮ ਸਾਈਕਲ ਰੀਪਲੇ ਹੋ ਰਿਹਾ। ਅਸੀਂ ਫੇਰ ਗੱਲਾਂ ਕਰਾਂਗੇ ਅੱਜ ਕੀ ਹੋਇਆ, ਅੱਜ ਦੀ ਜਿਹੜੀ ਲੜਾਈ ਅੱਜ ਸਮਝੋ ਅਤੇ ਕੱਲ੍ਹ ਦੀ ਲੜਾਈ ਅਟੈਕ ਹੈ ਜਿਹੜਾ ਉਹਨੂੰ ਹੋਣ ਨਾ ਦਿਓ, ਜੇ ਕਿਸੇ ਲੈਵਲ ਦੇ ਉੱਤੇ ਆਪਾਂ ਇਹ ਗੱਲ ਨੂੰ ਸਮਝਣਾ ਵਾ, ਕਿਉਂਕਿ ਇਹਨਾਂ ਨਹੀਂ ਹਟਣਾ। ਆ ਥੱਲੇ ਵੇਖੋ ਸੈਕਰਾਮੈਂਟ 20 ਦੀ ਖਬਰ ਆ, ਕਿੱਦਾਂ ਹਿੰਦੂ ਅਮੈਰੀਕਨ ਫਾਊਂਡੇਸ਼ਨ, ਕਿੱਦਾਂ ਇਹ ਜਿਹੜੀ ਕੋਨਾ ਵਾ, ਕੋਲੀਸ਼ਨ ਆਫ ਹਿੰਦੂਜ਼ ਆਫ ਨੌਰਥ ਅਮੈਰੀਕਨ, ਕਿੱਦਾਂ ਉਹਨੇ ਘੁਸਪੈਠ ਘੁਸਰ ਜਿੰਨੇ ਇੱਥੇ ਡਿਸਟ੍ਰਿਕਟ ਅਟਰਨੀ ਆ ਉਹਨਾਂ ਦੇ ਕੰਨਾਂ 'ਚ ਫੂਕਾਂ ਪਾਈਆਂ ਵੀ ਆ ਜਿੰਨੇ ਪੱਗਾਂ ਵਾਲੇ ਅੱਤਵਾਦੀ ਆ। ਹਾਂਜੀ, ਇਹ ਖਤਰਨਾਕ ਕੌਮ ਆ। ਆ ਸੈਕਰਾਮੈਂਟੋ 20 ਦੀ ਖਬਰ ਆ, ਇਹ ਉਹੀ ਅਟੈਕ। ਅੱਗੇ ਉਹ ਪਾਕਿਸਤਾਨ ਦੇ ਰੁਪਈਏ ਨੋਟ ਚੱਲਦੇ ਸੀ, ਹੁਣ ਅਮੈਰੀਕਾ ਕੈਨੇਡਾ ਵੀ ਚੱਲਣ ਲੱਗ ਪਏ ਆ, ਆਸਟ੍ਰੇਲੀਆ ਵੀ ਚੱਲਣ ਲੱਗ ਪਏ ਆ, ਮੰਦਰਾਂ ਦੇ ਉੱਤੇ ਆਪ ਹੀ ਅਟੈਕ ਕਰਕੇ ਕਿੰਨੀਆਂ ਨਹੀਂ ਇਹ ਫੜੇ ਗਏ ਆ। ਅਤੇ ਬਹੁਤ ਇਹ ਢੀਠ ਸੋਚ ਆ ਜਿਹੜੀ ਸਾਡੇ 'ਤੇ ਹਾਵੀ ਹੋਈ ਆ। ਅਤੇ ਗੁਰੂ ਸਾਹਿਬ ਨੇ ਐਵਾਂ ਨਹੀਂ ਸੀਨਾ ਬਸੀਨਾ ਇਹਨਾਂ ਨਾਲ ਯੁੱਧ ਕਰਕੇ ਤੱਤੀਆਂ ਤਵੀਆਂ 'ਤੇ ਬਹਿ ਕੇ, ਇਹ ਸਾਡੀ ਇੱਕ ਆਈਡੀਓਲੋਜੀ ਦੀ ਕਲੈਸ਼ ਆਫ ਆਈਡੀਓਲੋਜੀ ਬੜਾ ਸੀਰੀਅਸ ਆ। ਅਤੇ ਇਹਨਾਂ ਨੇ ਤੁਹਾਨੂੰ ਬਖਸ਼ਣਾ ਨਹੀਂ, ਇਹ ਚਾਹੁੰਦੇ ਵੀ ਤੁਹਾਡੇ ਗੁਰੂ ਘਰਾਂ ਦੇ ਉੱਤੇ ਵੀ ਇਹ ਨਿਸ਼ਾਨ ਸਭ ਲੱਥ ਜਾਣ, ਐਡੇ ਵੱਡੇ ਮੁਸੀਬੇ ਕਰ ਰਹੇ ਨੇ। ਅਸੀਂ ਕਨਿਸ਼ਾ ਇਹ ਕਾਂਡ ਆ ਜਿਹੜਾ, ਅਸੀਂ ਉਹਦਾ ਅੱਜ ਤਾਈਂ ਸਾਡਾ ਰੈਪੂਟੇਸ਼ਨ ਕਿੰਨਾ ਖਰਾਬ ਹੋਇਆ, ਕਿੰਨੇ ਕਿਤਾਬਾਂ ਦੇ ਵਿੱਚ ਜਦੋਂ ਬੱਚੇ ਆਪਣੀ ਹਿਸਟਰੀ ਬੁੱਕਸ ਖੋਲ੍ਹਦੇ ਨੇ ਤਾਂ ਕੀ ਪੜ੍ਹਿਆ ਜਾਂਦਾ ਵਿੱਚ ਵੀ ਸਿੱਖਾਂ ਨੇ ਇੰਨੇ ਬੰਦੇ ਇਨ ਦੀ ਏਅਰ ਮਾਰਤੇ। ਸੋ ਵੀ ਹੈਵ ਵੈਰੀ ਸੀਰੀਅਸ ਚੈਲੇਂਜਸ, ਸਾਨੂੰ ਮਿਲ ਕੇ ਬੈਠ ਕੇ ਜੁੜ ਕੇ, ਜੇ ਅਸੀਂ ਵਾਕਿਆ ਜਸਵੰਤ ਸਿੰਘ ਖਾਲਰਾ ਜੀ ਨੂੰ ਪਿਆਰ ਕਰਦੇ ਹਾਂ, ਉਹਨਾਂ ਨੂੰ ਇਸੇ ਕਰਕੇ ਪੂਰਾ ਕੀਤਾ ਗਿਆ ਵੀ ਜੇ ਇਹ ਬਚ ਗਿਆ ਇਹਨੇ ਸਾਰੀ ਕੌਮ ਜਗਾ ਦੇਣੀ ਆ, ਜੇ ਸੰਤ ਭੰਡਰਾਂ ਨੂੰ ਉੱਥੋਂ ਨਾ ਕੱਢਿਆ ਟੈਂਕ ਮਾਰ ਕੇ ਤਬਾਹੀ ਕਰਕੇ ਇਹਨੇ ਸਾਡੇ ਦੂਜੇ ਮਨਸੂਬੇ ਵੀ ਫੇਲ ਕਰ ਦੇਣੇ ਆ, ਜੇ ਗੁਰੂ ਅਰਜਨ ਨੂੰ ਦਰਬਾਰ ਸਾਹਿਬ ਤੋਂ

0: ਦੁਸ਼ਮਣ ਦੇ ਮਨਸੂਬੇ, ਉਹਦੇ ਬਾਰੇ ਵੀ ਜ਼ਰੂਰ ਇਹਨਾਂ ਨੂੰ ਹਿੱਸਾ ਬਣਾਓ। ਅਮੈਰੀਕਾ ਦੀ ਜਿਹੜੀ ਧਰਤੀ ਆ ਓਨੀ ਤੁਹਾਡੀ ਆ। ਜੇ ਉਹ 5-6 RSS ਦੇ ਬੰਦੇ ਉੱਥੇ ਸ਼ਰੇਆਮ ਕਾਂਗਰਸਮੈਨ ਬਣ ਗਏ ਨੇ, ਉਹਨਾਂ ਤੁਹਾਡੀ ਆ ਓਨੀ ਉਹਨਾਂ ਦੀ ਆ। ਅਤੇ ਇੱਥੇ ਉੱਥੇ ਪ੍ਰੋਬਲਮ ਇਹ ਆ, ਉੱਥੇ ਸਾਰਾ ਇੰਡੀਆ ਉਹਨਾਂ ਨੇ ਪਿੰਜਰੇ 'ਚ ਬੰਦ ਕੀਤਾ। ਇੱਥੇ ਆਪ ਹੀ ਪਿੰਜਰੇ ਵਿੱਚ ਜਾ ਰਹੇ ਹਾਂ ਵੀ ਸਾਨੂੰ ਵਾੜੋ ਵਿੱਚ ਕਿੰਨਾ ਫਰਕ ਆ। ਜਿੰਨੀ ਤੁਹਾਨੂੰ ਆਜ਼ਾਦੀ ਮਿਲੀ ਇੱਥੇ, ਇਹ ਆਜ਼ਾਦੀ ਦਾ ਇੱਕ ਇੱਕ ਸਕਿੰਟ ਜ਼ਿੰਮੇਵਾਰੀ ਨਾਲ ਨਿਭਾਓ। ਇਹ ਜਿਹੜਾ ਬ੍ਰਾਹਮਣਵਾਦੀ ਪਿੰਜਰਾ, ਇਹਦੇ ਵਿੱਚ ਆਪ ਨਾ ਜਾਓ, ਐਡੂਕੇਟ ਕਰੋ, ਆਪਣਾ ਬਲ ਗੁਰੂ ਸਾਹਿਬ ਨੂੰ ਅਰਦਾਸ ਕਰਕੇ ਵਧਾਓ, ਔਰ ਉਹਨਾਂ ਨੂੰ ਪਹਿਚਾਣੋ ਜਿਹੜੇ ਹੇਲਾਂ ਬਾਜਾਂ ਵਾਂ ਤੁਹਾਡੇ ਸਰੂਪ ਦੇ ਵਿੱਚ ਤੁਹਾਡੇ ਮਨ ਪਾਉਂਦੇ ਪਸੰਦ ਦੇ ਨਾਅਰੇ ਲਾ ਕੇ ਉਹ ਕੌਮ ਨੂੰ ਸਮੁੱਚੇ ਵਰਲਡ ਦੇ ਵਿੱਚ, ਔਰ ਜਿੱਥੇ ਜਿੰਨਾ ਪਾਵਰਫੁੱਲ ਕੰਟਰੀ ਆ ਉਨਾ ਵੱਡਾ ਹੈਨ ਅਤੇ ਉਨਾ ਵੱਡਾ ਬਾਜ ਛੱਡਣਗੇ ਉਹ। ਸੋ ਇੰਨੀਆਂ ਬੇਨਤੀਆਂ ਕਰਦਾ, ਕਿਉਂਕਿ ਸਮਾਂ ਵੀ ਰਿਸਪੈਕਟ ਕਰਦਾ, ਥੋੜ੍ਹਾ ਮੈਂ ਜ਼ਿਆਦਾ ਲੈ ਗਿਆ। ਔਰ ਖਾਲਰਾ ਸਾਹਿਬ ਦੀ ਜਿਹੜੀ ਸ਼ਹਾਦਤ ਆ, ਇਹ ਉਹਨਾਂ ਵੀ ਇੰਨੇ ਸਿਆਣੇ ਸੀ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਸੀ। ਹਰੇਕ ਬੰਦੇ ਦੀ ਜੋ ਅਕਾਲ ਪੁਰਖ ਨੇ ਜ਼ਿੰਮੇਵਾਰੀ ਲਾਈ ਆ ਉਹ ਨਿਭਾਉਂਦਾ, ਔਰ ਉਹਨਾਂ ਨੇ ਬੇਮਿਸਾਲ ਕੁਰਬਾਨੀ ਕਰਕੇ ਆਪਾਂ ਨੂੰ ਦੱਸਿਆ ਵੀ ਆਪਾਂ ਹਿੰਮਤ ਨਹੀਂ ਹਾਰਨੀ। ਜੋ ਗੁਰੂ ਸਾਹਿਬ ਦੀ ਸਾਨੂੰ ਬਖਸ਼ਿਸ਼ ਮਿਲੀ ਆ ਗੁਰੂ ਗ੍ਰੰਥ ਸਾਹਿਬ, ਇਹਦੀ ਚੜ੍ਹਦੀ ਕਲਾ ਵਾਸਤੇ ਆਪਾਂ ਆਪ ਵੀ ਰਹਿਣਾ ਅਤੇ ਸਾਰੀ ਦੁਨੀਆ ਨੂੰ ਵੀ ਪ੍ਰੇਰਨਾ। ਬੋਲਦਿਆਂ ਗਲਤੀ ਹੋਈ ਹੋਈ ਖਿਮਾ ਦੇ ਜਾਚਕ ਹਾਂ, ਸਮੁੱਚੀ ਸੰਗਤ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਐਡਵੋਕੇਟ ਸਰਦਾਰ ਭਜਨ ਸਿੰਘ ਪਿੰਡਰ, ਜਿਨ੍ਹਾਂ ਨੇ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਕਿਵੇਂ ਕਿਵੇਂ ਇੰਡੀਆ ਗੌਰਮੈਂਟ ਔਰ ਕਿਹੜੇ ਕਿਹੜੇ ਕੰਟਰੀ ਨੇ ਕੀ ਜਿਹੜਾ ਕੀਤਾ, ਉਹ ਸਾਰਾ ਜਿਹੜਾ ਹੈ, ਜਿਹੜੀ ਭੂਮਿਕਾ ਜਿਹੜੀ ਹੈ, 1984 ਦਾ ਜਿਹੜਾ ਘੱਲੂਘਾਰ ਆ, ਜਿਹੜਾ ਏਡਾ ਵੱਡਾ ਜਿਹੜਾ ਸਾਡੇ ਦੇ ਨਾਲ ਸਾਡੇ ਨਾਲ ਜਿਹੜੀ ਘਟਨਾ ਵਾਪਰੀ ਹੈ ਉਹ ਕਿਵੇਂ ਵਾਪਰੀ ਹੈ, ਸਾਰਾ ਤਸ ਬਹੁਤ ਹੀ ਸੱਜੇ ਢੰਗ ਦੇ ਨਾਲ ਆਪ ਜੀ ਨੇ ਜਿਹੜਾ ਹੈ ਸ਼ੇਅਰ ਕੀਤਾ ਹੈ। ਗੁਰੂ ਪਿਆਰਿਓ, ਸਾਡਾ ਇਹ ਫਰਜ਼ ਬਣਦਾ ਹੈ ਕਿ ਉਸ ਮਹਾਨ ਸ਼ਹੀਦ ਦੇ ਜੋ ਪਾਏ ਹੋਏ ਪੂਰਨੇ ਹੈ ਉੱਥੇ ਚੱਲ ਕੇ ਜਿਹੜਾ ਉਸ ਪਰਿਵਾਰ ਨੂੰ ਜਿਹੜੀ ਹੈ ਥੋੜ੍ਹੀ ਨਾਈ ਠੰਡਕ ਜਿਹੜੀ ਦੇਈਏ, ਔਰ ਪੰਥ ਦੇ ਵਿੱਚ ਜਿੱਥੇ ਜਿੱਥੇ ਵੀ ਆਪ ਜਿਹੜੇ ਕਾਰਜ ਕਰ ਸਕਦੇ ਹੋ ਜ਼ਰੂਰ ਉਹ ਕਰਨ ਦੀ ਕੋਸ਼ਿਸ਼ ਕਰੋ। ਰਾਤੀ ਵੀ ਉੱਥੇ ਵਿਚਾਰ ਹੁੰਦੀ ਸੀ, ਸਾਡੀ ਹਰਕਲੀ ਸਿਟੀ ਦੀ ਇੰਨੀ ਪਾਪੂਲੇਸ਼ਨ ਹੈ, ਉਸ ਸਿਟੀ ਦੇ ਵਿੱਚ ਸਾਡਾ ਇੱਕ ਵੀ ਨੁਮਾਇੰਦਾ ਨਹੀਂ ਹੈਗਾ। ਕੋਸ਼ਿਸ਼ ਕਰੋ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ, ਭਾਵੇਂ ਜਿੱਤੇ ਚਾਹੇ ਹਾਰੇ, ਆਪਾਂ ਘੱਟੋ ਘੱਟ ਐਂਟਰ ਤਾਂ ਹੋਈਏ ਇਹਨਾਂ ਸਿਟੀਆਂ ਦੇ ਵਿੱਚ, ਕਿਉਂਕਿ ਆਪਣੇ ਜਿਹੜੇ ਆਪਣਾ ਥੋਟ ਹੈ, ਆਪਣੇ ਵਿਚਾਰ ਹੈ, ਉਹ ਜ਼ਰੂਰ ਆਪੇ ਰੱਖਣੇ ਸ਼ੁਰੂ ਕਰੀਏ। ਰਾਤੀਂ ਪਤਵੰਤਿਆਂ ਦੇ ਨਾਲ ਇਹ ਗੱਲ ਚੱਲਦੀ ਸੀ, ਆਪਾਂ ਕੋਸ਼ਿਸ਼ ਕਰਾਂਗੇ ਇਸ ਦਫਾ ਜਿਹੜਾ ਹੈ ਹਰਕਲੀਸ ਦੇ ਵਿੱਚ ਇੱਕ ਆਪਣਾ ਬੱਚਾ ਜਿਹੜਾ ਉਹਨੂੰ ਜ਼ਰੂਰ ਐਂਟਰ ਕਰਾਈਏ, ਤਾਂ ਕਿ ਸਿਟੀ ਹਾਲ ਦੇ ਵਿੱਚ ਜਦੋਂ ਕੋਈ ਗੱਲਬਾਤ ਹੁੰਦੀ ਹੈ ਤਾਂ ਆਪਣੀ ਗੱਲਬਾਤ ਜਿਹੜੀ ਹੈ ਉਹ ਬੱਚੇ ਅੱਗੇ ਲੈ ਕੇ ਜਾਣ। ਸਾਨੂੰ ਜਿਹੜਾ ਭਾਈ ਭਜਨ ਸਿੰਘ ਜੀ ਪਿੰਡਰ ਉਹ ਗਾਈਡ ਕਰਨਗੇ, ਆਪਾਂ ਇਹਨਾਂ ਦੇ ਨਾਲ ਰਲ ਕੇ ਜਿਹੜਾ ਹੈ ਜੋ ਵੀ ਆਪਾਂ ਕਾਰਜ ਕਰਨਾ ਹੋਇਆ ਜ਼ਰੂਰ ਆਪਾਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਆਪ ਜੀ ਨੂੰ ਜਿਹੜਾ ਜਿੰਨਾ ਸਮਾਂ ਆਪ ਜੀ ਨੇ ਸੋਰੀ ਇੱਥੇ ਬਿਤਾਇਆ ਹੈ, ਔਰ ਬਾਹਰ ਗੈਲਰੀ ਲੱਗੀ ਹੈ ਜਿੱਥੇ ਆਪ ਜਾ ਕੇ ਉਹ ਖਾਲੜਾ ਜੀ ਦੇ ਸਕੂਲ ਬਾਰੇ ਜੋ ਪਟੀਸ਼ਨ ਹੈ ਉਹ ਸਾਈਨ ਕਰ ਰਹੇ ਹੋ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਹਜੇ ਸਾਈਨ ਨਹੀਂ ਕੀਤੇ ਉਹਨਾਂ ਨੂੰ ਬੇਨਤੀ ਹੈ, ਭਾਈ ਨਾਇਤੋ ਗੈਲਰੀ ਸ਼ਹੀਦੀ ਗੈਲਰੀ ਜਿਹੜੀ ਬਾਹਰ ਲੱਗੀ ਹੈ ਉਹ ਜ਼ਰੂਰ ਦੇਖੋ, ਔਰ ਦੂਸਰੇ ਜਿਹੜੇ ਆਪਣੇ ਸਿਗਨੇਚਰ ਜਿਹੜੇ ਹੈ ਉਹ ਜ਼ਰੂਰ ਕਰਕੇ ਜਾਓ। ਉਸ ਮਹਾਨ ਸ਼ਹੀਦ ਦੇ ਲਈ ਮਨੁੱਖੀ ਹੱਕਾਂ ਦੇ ਅਲੰਬੜਦਾਰ ਅਤੇ ਲਵਾਰਸ ਲਾਸ਼ਾਂ ਦੇ ਵਾਰਸ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਕੁਰਬਾਨੀ ਨੂੰ ਜਿਹੜਾ ਉਹਨੂੰ ਕੋਟਨ ਕੋਟ ਵਾਰੀ ਜਿਹੜੀ ਪ੍ਰਣਾਮ ਹੈ ਉਹਨਾਂ ਦੀ ਸ਼ਹਾਦਤ ਨੂੰ, ਬਹੁਤ ਵੱਡੀ ਸ਼ਹਾਦਤ, ਔਰ ਉਹਨਾਂ ਨੇ ਬਹੁਤ ਹੀ ਚੇਤੰਨ ਸਨ, ਉਹਨਾਂ ਨੂੰ ਪਤਾ ਸੀ ਮੇਰੇ ਨਾਲ ਕੀ ਹੋਏਗਾ, ਪਰ ਉਹਨਾਂ ਨੇ ਉਸ ਆਪਣੇ ਸਰੀਰ ਦੀ ਆਪਣੇ ਪਰਿਵਾਰ ਦੀ ਜਿਹੜੀ ਹੈ ਰਤਾ ਵੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਜੋ ਮਿੱਥੇ ਹੋਏ ਨਿਸ਼ਾਨੇ 'ਤੇ ਚੱਲਦੇ ਹੋਏ ਉਹਨਾਂ ਨੇ ਜੋ ਆਪਣੀ ਸ਼ਹਾਦਤ ਜਿਹੜੀ ਹੈ ਉਹ ਪ੍ਰਾਪਤ ਕੀਤੀ।

0: ਕੀਤੀ ਹੈ, ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟ ਵਾਰੀ ਪ੍ਰਣਾਮ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਆਪਾਂ ਜਿਹੜੇ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੇ ਗੁਰੂ ਘਰ ਦੀਆਂ ਸਟੇਜਾਂ ਤੋਂ ਜਿਹੜੇ ਉਹ ਬੋਲਦੇ ਰਹੀਏ, ਉਹਨਾਂ ਨੂੰ ਮਨਾਉਂਦੇ ਰਹੀਏ। ਆਓ ਹੁਣ ਮੈਂ ਬੇਨਤੀ ਕਰਾਂਗਾ, ਆਪਣੇ ਜੋ ਪ੍ਰੋਗਰਾਮ ਹੈ ਗੁਰੂ ਘਰ ਦੇ ਰੈਗੂਲਰ ਚੱਲਣ ਲਈ, ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਨੇ ਕਸਾ ਦੀ ਹਾਜ਼ਰੀ ਜਿਹੜੀ ਭਰਨੀ ਹੈ। ਭਾਈ ਭਜਨ ਸਿੰਘ ਭਿੰਡਰ ਨੂੰ ਜੋ ਪ੍ਰਬੰਧਕ ਕਮੇਟੀ ਵੱਲੋਂ ਸਰੋਪਾ ਦੀ ਦਾਤ ਜੋ ਉਹਨਾਂ ਨੂੰ ਦੇਣੀ ਸੀ, ਉਹਨਾਂ ਨੇ ਮਨਾ ਕਰ ਦਿੱਤਾ। ਗੁਰੂ ਪਿਆਰਿਓ, ਹਮੇਸ਼ਾ ਹੀ ਇਹ ਪੰਥ ਲਈ ਚੜ੍ਹਦੀ ਕਲਾ ਦੇ ਨਾਲ ਸੇਵਾਵਾਂ ਕਰਦੇ ਆ, ਪਰ ਜਿਹੜਾ ਇਹ ਮਾਣ ਸਤਿਕਾਰ ਹੈ ਉੱਥੋਂ ਵੀ ਜਿਹੜਾ ਗਰੇਜ ਕਰਦੇ, ਆਪਣਾ ਨਾਂ ਵੀ ਗੁਪਤ ਰੱਖਦੇ ਆ। ਰਾਤੀਂ ਐਡਾ ਵੱਡਾ ਪ੍ਰੋਗਰਾਮ ਇਹਨਾਂ ਨੇ ਕੀਤਾ, ਪਰ ਆਪ ਇਹ ਉਦੋਂ ਨੂੰ ਸਟੇਜ ਵੱਲ ਨੂੰ ਆਏ ਵੀ ਨਹੀਂ। ਸਾਰੀ ਜਿਹੜਾ ਸਾਰਾ, ਕਿਉਂਕਿ ਸਾਰੇ ਉੱਥੇ ਪੰਥਕ ਬੁਲਾਰੇ ਹੀ ਸਨ, ਸਾਰੇ ਦੇ ਸਾਰੇ ਜਿਹੜੇ ਕੈਲੀਫੋਰਨੀਆ ਦੇ ਉੱਥੇ ਮੇਨ ਮੇਨ ਬੰਦੇ ਜਿਹੜੇ ਸਾਰੇ ਪਹੁੰਚੇ ਹੋਏ ਸੀ। ਬਹੁਤ ਵੱਡਾ ਪ੍ਰੋਗਰਾਮ ਜਿਹੜਾ ਇਹਨਾਂ ਨੇ ਔਰਗੇਨਾਈਜ਼ ਕੀਤਾ, ਇਹ ਵਧਾਈ ਦੇ ਪਾਤਰ ਹੈ ਜੋ ਉਸ ਮਹਾਨ ਸ਼ਹੀਦ ਦੀ ਯਾਦ ਵਿੱਚ ਐਡਾ ਵੱਡਾ ਸਮਾਗਮ ਇਹਨਾਂ ਨੇ ਕਾਂਗਰਸਮੈਨ ਵਗੈਰਾ ਸੱਦ ਕੇ ਸਾਰਾ ਉਹ ਕਰਵਾਇਆ। ਸੋਢੀ ਸਾਹਿਬ ਜੋ ਖਾਲੜਾ ਸਾਹਿਬ ਦੇ ਵਕੀਲ ਸਨ, ਉਹ ਵਿਸ਼ੇਸ਼ ਤੌਰ 'ਤੇ ਇੰਡੀਆ ਤੋਂ ਆਏ ਹੋਏ ਸਨ, ਉਹਨਾਂ ਨੇ ਵੀ ਆਪਣੇ ਵਿਚਾਰ ਜਿਹੜੇ ਰੱਖੇ ਆ। ਆਓ ਕਰੀਬਨ ਕਰੀਬਨ 50 ਮਿੰਟ ਵਾਸਤੇ ਭਾਈ ਹਰਪਾਲ ਸਿੰਘ ਜੀ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਅਗਲਾ ਪ੍ਰੋਗਰਾਮ ਫਿਰ ਬਾਅਦ ਵਿੱਚ ਦੱਸਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ

0: ਜੋਗੋ ਜੋਗੋ ਟਲ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਚਬਰ ਤਖਤ ਦੇ ਮਾਲਿਕ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪਸਾ ਸੰਗਤ ਜੀ, ਆਓ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾਂ ਸਾਰੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਆਪ ਜੀ ਹੁਣੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ, ਜਿਨ੍ਹਾਂ ਨੂੰ ਅੱਜ ਦੇ ਦਿਨ ਅੱਜ ਤੋਂ 31 ਸਾਲ ਪਹਿਲਾਂ 1995 ਵਿੱਚ ਪੁਲਿਸ ਵੱਲੋਂ ਅਗਵਾ ਕਰ ਲਿਆ ਗਿਆ ਸੀ। ਆਮ ਤੌਰ 'ਤੇ ਕੋਈ ਬੰਦਾ ਅਗਵਾ ਹੋਵੇ ਉਹਨਾਂ ਤੋਂ ਸ਼ਿਕਾਇਤ ਕਰਨ ਪੁਲਿਸ ਕੋਲ ਜਾਂਦਾ ਹੈ, ਪਰ ਇਹ ਅਗਵਾਈ ਪੁਲਿਸ ਵੱਲੋਂ ਕੀਤਾ ਗਿਆ। ਔਰ ਸੱਚਮੁੱਚ ਐਸੇ ਜਿਹੜੇ ਹਾਲਾਤ ਨੇ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਵਿੱਚ ਬਹੁਤ ਭਿਆਨਕ ਸੀ। ਜਿਹੜਾ ਕੋਈ ਵਿਅਕਤੀ ਭਾਈ ਜਸਵੰਤ ਸਿੰਘ ਖਾਲੜਾ ਵਰਗਾ ਕਿਤੇ ਸੱਚ ਦੀ ਆਵਾਜ਼ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਆਵਾਜ਼ ਨੂੰ ਵੀ ਦਬਾ ਦਿੱਤਾ ਜਾਂਦਾ ਸੀ। ਇਹ ਸਾਰਾ ਵਰਤਾਰਾ ਉਹਨਾਂ ਸਮਿਆਂ ਦੇ ਵਿੱਚ ਵਾਪਰ ਰਿਹਾ ਸੀ, ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ। ਸਾਡੇ ਵਿੱਚੋਂ ਬਹੁਤੇ ਉਹਨਾਂ ਸਮਿਆਂ ਦੇ ਵਿੱਚ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਸੁਣਦੇ ਪੜ੍ਹਦੇ ਸਨ, ਸਾਰਾ ਕੁਛ ਹੁੰਦਾ ਪਿਆ ਸੀ। ਬੜਾ ਐਸਾ ਸਮਾਂ, ਅਤੇ ਜਦੋਂ ਆਪਾਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ, ਬਹੁਤ ਵਧੀਆ ਹੁਣੇ ਐਡਵੋਕੇਟ ਸਾਹਿਬ ਨੇ ਬੜੇ ਵਿਸਥਾਰ ਵਿੱਚ ਪਿਛੋਕੜ ਦੀਆਂ ਗੱਲਾਂ ਸਾਂਝੀਆਂ ਕਰਕੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਵੀ ਇਹ ਬੜੀਆਂ ਡੂੰਘੀਆਂ ਸਾਜਿਸ਼ਾਂ, ਇਹ ਉੱਪਰੋਂ ਉੱਪਰੋਂ ਵੇਖਣ ਨੂੰ ਛੋਟੀਆਂ ਜਿਹੀਆਂ ਗੱਲਾਂ ਲੱਗਦੀਆਂ, ਪਰ ਜਦੋਂ ਗਹਿਰਾਈ ਤੱਕ ਜਾਵਾਂਗੇ ਤਾਂ ਬੜੀਆਂ ਡੂੰਘੀਆਂ ਸਾਜਿਸ਼ਾਂ ਨੇ ਧਰਮ ਨੂੰ, ਖਾਸ ਤੌਰ 'ਤੇ ਸਾਡੇ ਧਰਮ ਨੂੰ ਟਾਲ ਲਾਉਣ ਦੇ। ਅਤੇ ਇਹ ਸਾਜਿਸ਼ਾਂ ਅੱਜ ਵੀ ਚੱਲ ਰਹੀਆਂ, ਇਹਦੇ ਵਿੱਚ ਕੋਈ ਬ੍ਰੇਕ ਨਹੀਂ ਲੱਗੇ, ਕੋਈ ਰੁਕਾਵਟ ਨਹੀਂ ਆਈ ਹੈ। ਭਾਵੇਂ ਸਰਕਾਰਾਂ ਬਦਲ ਜਾਣਗੀਆਂ, ਸਰਕਾਰ ਭਾਵੇਂ ਮੁਗਲ ਦੀ ਸੀ, ਭਾਵੇਂ ਅੰਗਰੇਜ਼ਾਂ ਦੀ ਸੀ, ਭਾਵੇਂ ਸਾਡੀਆਂ ਆਪਣੀਆਂ ਚੁਣੀਆਂ ਆ ਗਈਆਂ, ਇੱਕ ਦੂਜੇ ਦੀਆਂ ਵਿਰੋਧੀਆਂ ਪਾਰਟੀਆਂ ਆ ਗਈਆਂ, ਪਰ ਇਸ ਮਸਲੇ 'ਤੇ ਸਾਰੇ ਹੀ ਇੱਕ ਨੇ। ਕੋਈ ਕਿਸੇ ਦਾ, ਖਾਸ ਤੌਰ 'ਤੇ ਜਦੋਂ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਸਾਡਾ ਹਿਤੈਸ਼ੀ ਕੋਈ ਵੀ ਨਹੀਂ ਹੈ। ਇਹ ਗੱਲ ਸਮਝਣ, ਮੈਂ ਜੀਵਨ ਪੜ੍ਹ ਰਿਹਾ ਸੀ ਸਰਦਾਰ ਅਜਮੇਰ ਸਿੰਘ ਦੀ ਲਿਖੀ ਕਿਤਾਬ ਵਿੱਚੋਂ ਭਾਈ ਜਸਵੰਤ ਸਿੰਘ ਜੀ ਖਲੜਾ ਦਾ, ਆਪਣੇ ਵਿਦਿਆਰਥੀ ਸਮੇਂ ਦੇ ਵਿੱਚ ਹੀ 1974-75 ਤੋਂ ਹੀ ਖਲੜਾ ਜੀ ਸਰਗਰਮ ਸਨ, ਬਲਕਿ ਉਸ ਤੋਂ ਵੀ ਪਹਿਲਾਂ ਵਿਦਿਆਰਥੀ ਜਥੇਬੰਦੀ ਵਿੱਚ। ਭਾਵੇਂ ਉਹ ਜਥੇਬੰਦੀਆਂ ਖੱਬੇ ਪੱਖੀਆਂ ਸਨ, ਜਿਹੜੀਆਂ ਖੱਬੇ ਪੱਖੀ ਜਥੇਬੰਦੀਆਂ ਧਰਮ ਦਾ ਵਿਰੋਧ ਕਰਦੀਆਂ ਨੇ, ਪਰ ਖਾਲੜਾ ਜੀ ਦਾ ਪਿਛੋਕੜ ਜਦੋਂ ਆਪਾਂ ਉਹਨਾਂ ਦੇ ਜੀਵਨ ਨੂੰ ਪੜ੍ਹਦੇ ਹਾਂ, ਇੱਕ ਸ਼ਹਾਦਤ ਨੂੰ ਆਪਾਂ ਪੜ੍ਹਦੇ ਹਾਂ, ਭਾਈ ਤਾਰਾ ਸਿੰਘ ਜੀ ਵਾਂ ਦੀ ਸ਼ਹਾਦਤ। ਭਾਈ ਤਾਰਾ ਸਿੰਘ ਜੀ ਵਾਂ ਦੇ ਨਾਲ 21 ਸਿੰਘਾਂ ਦੀ ਸ਼ਹਾਦਤ ਹੋਈ ਸੀ। ਉਹਨਾਂ 21 ਸਿੰਘਾਂ ਵਿੱਚੋਂ ਇੱਕ ਸਨ ਭਾਈ ਸੂਬਾ ਸਿੰਘ ਜੀ, ਜਿਹੜੇ ਖਾਲੜਾ ਪਿੰਡ ਦੇ ਰਹਿਣ ਵਾਲੇ ਸੀ, ਅਤੇ ਭਾਈ ਜਸਵੰਤ ਸਿੰਘ ਜੀ ਉਹਨਾਂ ਦੀ ਵੰਸ਼ ਵਿੱਚੋਂ। ਇਹ ਪਿਛੋਕੜ ਬੜਾ ਅਮੀਰ ਹੈ ਸ਼ਹੀਦਾਂ ਦੇ ਪਰਿਵਾਰ ਵਿੱਚ। ਇਹਨਾਂ ਦੇ ਦਾਦਾ ਜੀ ਭਾਈ ਹਰਨਾਮ ਸਿੰਘ, ਉਹ ਵੀ ਕਾਮਾਗਾਟਾ ਮਾਰੂ, ਜਦੋਂ ਆਪਾਂ ਜਹਾਜ਼ ਦਾ ਕਿੱਸਾ ਪੜ੍ਹਦੇ ਹਾਂ ਉਹਦੇ ਵਿੱਚ ਸ਼ਾਮਿਲ ਸਨ। ਜਦੋਂ ਕਿਤੇ ਕਾਮਾਗਾਟੂ ਮਾਰੂ ਦੀ ਆਪਾਂ ਸਟੋਰੀ ਪੜ੍ਹਦੇ ਹਾਂ, ਉਸ ਜਹਾਜ਼ ਵਾਲੀ ਕੈਨੇਡਾ ਜਾਣਾ ਚਾਹੁੰਦੇ ਸਨ ਪਰ ਨਹੀਂ ਪਹੁੰਚ ਪਾਏ, ਅਤੇ ਇੱਕ ਆਪਾਂ ਗੱਲ ਪੜ੍ਹਦੇ ਹਾਂ ਵੀ ਕਿਸੇ ਇੱਕ ਗੁਰਸਿੱਖ ਨੇ 3 ਗੋਲੀਆਂ ਚਲਾਈਆਂ ਸਨ। ਉਹ 3 ਗੋਲੀਆਂ ਭਾਈ ਹਰਨਾਮ ਸਿੰਘ ਜੀ ਨੇ ਚਲਾਈਆਂ ਸਨ, ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਦੇ ਦਾਦਾ ਜੀ ਸਨ। ਅੱਜ ਸਾਡੀ ਕੌਮ ਨੂੰ ਬੜਾ ਮਾਣ ਹੈ ਕਿ ਭਾਈ ਖਾਲੜਾ ਜੀ ਦੇ ਨਾਮ 'ਤੇ ਤੁਹਾਡੇ ਨੇੜੇ ਫਰਿਜ਼ਨੋ ਸ਼ਹਿਰ ਵਿੱਚ ਸਕੂਲ ਵੀ ਖੁੱਲ੍ਹੇ। ਅਤੇ ਜਦੋਂ ਆਪਾਂ ਇਹਨਾਂ ਦੀ ਜੀਵਨੀ ਨੂੰ ਪੜ੍ਹੀਏ ਤਾਂ ਭਾਈ ਹਰਨਾਮ ਸਿੰਘ ਰਾਣੇ ਬਹੁਤਾ ਜ਼ਿਆਦਾ ਸਮਾਂ ਵਿਦੇਸ਼ਾਂ ਵਿੱਚ ਰਹਿ ਕੇ ਬਤੀਤ ਕੀਤਾ, ਉਹਨਾਂ ਦੀ ਮੌਤ ਵੀ ਬਾਹਰ ਹੀ ਹੋਈ, ਹਿੰਦੁਸਤਾਨ ਨਹੀਂ ਪਹੁੰਚ ਪਾਈ। ਇੱਕ ਭਾਈ ਖਾਲੜਾ ਜੀ ਦੇ ਤਾਇਆ ਜੀ ਵੀ, ਪਰ ਉੱਥੋਂ ਪੈਸਾ ਕਮਾ ਕੇ ਅਤੇ ਪਿੰਡ ਵਿੱਚ ਭੇਜਦੇ, ਅਤੇ ਇੱਕ ਗੱਲ ਉਹਨਾਂ ਨੇ ਇਹ ਗੱਲ ਕਹੀ ਵੀ ਇੱਥੇ ਇੱਕ ਸਕੂਲ ਕਾਇਮ ਕਰਨਾ, ਇਹ ਉਦੋਂ ਦੀ ਗੱਲ ਹੈ ਜਦੋਂ ਅੰਗਰੇਜ਼ਾਂ ਦਾ ਰਾਜ ਸੀ। ਮਾਝਾ ਖਾਲਸਾ ਹਾਈ ਸਕੂਲ ਖਾਲੜਾ ਪਿੰਡ ਵਿੱਚ ਇਹਨਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ਜ਼ਮੀਨ ਦੇ ਉੱਪਰ ਬਣਾਇਆ ਗਿਆ ਅਤੇ ਅੱਜ ਦੇਖੋ ਅੱਜ ਖਾਲੜਾ ਜੀ ਦੇ ਨਾਮ 'ਤੇ ਸਕੂਲ ਬਣ ਰਹੇ ਨੇ ਅਮਰੀਕਾ ਦੀ ਧਰਤੀ 'ਤੇ। ਭਾਈ ਜਸਵੰਤ ਸਿੰਘ ਖਾਲੜਾ ਉਸੇ ਸਕੂਲ ਦੇ ਵਿੱਚ ਪੜ੍ਹੇ, ਆਰੰਭਤਾ ਦੀ ਪੜ੍ਹਾਈ ਉੱਥੇ ਹੀ ਹੋਈ, ਬਾਅਦ ਵਿੱਚ ਕਾਲਜ ਵਿੱਚ ਪੜ੍ਹੇ, ਸਰਕਾਰੀ ਨੌਕਰੀ ਪੰਚਾਇਤ ਸਕੱਤਰ ਬਣੇ, ਪਰ ਅੰਦਰ ਜਿਹੜਾ ਪੰਥਕ ਜਜ਼ਬਾ ਸੀ ਉਹ ਕਦੇ ਵੀ ਨਹੀਂ ਖਤਮ ਹੋਇਆ। ਔਰ ਇਸ ਜਜ਼ਬੇ ਦਾ ਨਤੀਜਾ ਸੀ ਜਿਹੜਾ ਆਪਾਂ ਅੱਜ ਉਹਨਾਂ ਦੀ ਯਾਦ ਮਨਾ ਰਹੇ, ਇਹ ਉਹ ਪੰਥਕ ਜਜ਼ਬਾ ਸੀ ਕਿ ਪੰਥ ਦੇ ਨੌਜਵਾਨਾਂ ਨੂੰ ਲਾਵਾਰਸ ਕਹਿ ਕੇ ਉਹਨਾਂ ਦੇ ਸੰਸਕਾਰ ਕੀਤੇ ਜਾ ਰਹੇ ਨੇ। ਔਰ ਸਾਰਾ ਕੁਝ ਇਸ ਤਰੀਕੇ ਨਾਲ ਹੁੰਦਾ ਪਿਆ ਬਈ ਕੋਈ ਤੁਸੀਂ ਉਹਦੀ ਇਨਕੁਆਇਰੀ ਵੀ ਨਹੀਂ ਕਰ ਸਕਦੇ, ਕੋਈ ਦੱਸਦਾ ਹੀ ਨਹੀਂ। ਜਦੋਂ ਮੈਂ ਜੀਵਨੀ ਪੜ੍ਹਦਾ ਸੀ ਤਾਂ ਪਤਾ ਲੱਗਾ ਵੀ ਬਹੁਤ ਵੱਡੇ ਜਰਨੈਲ ਸਨ ਉਹਨਾਂ ਸਮਿਆਂ ਦੇ ਵਿੱਚ, ਭਾਈ ਗੁਰਬਚਨ ਸਿੰਘ ਜੀ ਮਾਨੋ ਚਾਹਲ, ਉਹਨਾਂ ਨੂੰ ਪੁਲਿਸ ਨੇ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਅਤੇ ਚੌਂਕ ਦੇ ਵਿੱਚ ਉਹਨਾਂ ਦੀ ਲਾਸ਼ ਨੂੰ ਰੱਖ ਕੇ ਪਿੱਛੇ ਇੱਕ ਬੈਨਰ ਲਿਖ ਦਿੱਤਾ ਵੀ ਇਹਨਾਂ ਦਾ ਕੋਈ ਵਾਰਸ ਇਹਨਾਂ ਦੀ ਲਾਸ਼ ਨੂੰ ਲੈਣ ਨਹੀਂ ਆਇਆ, ਇਸ ਕਰਕੇ ਇਹਨਾਂ ਨੂੰ ਲਾਵਾਰਸ ਕਹਿ ਕੇ ਅਤੇ ਇਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ। ਹੁਣ ਐਡਾ ਵੱਡਾ ਜਰਨੈਲ, ਉਹਨਾਂ ਨੂੰ ਵੀ ਲਾਵਾਰਸ ਕਹਿ ਕੇ ਅਤੇ ਸੰਸਕਾਰ ਕੀਤਾ, ਭਾਵੇਂ ਕਿ ਉਸ ਵਕਤ ਪਹੁੰਚੇ ਖਾਲੜਾ 'ਚ ਵੀ ਪਹੁੰਚੇ, ਹੋਰ ਜਥੇਬੰਦੀਆਂ ਵੀ ਪਹੁੰਚੀਆਂ, ਦਮਦਮੀ ਟਕਸਾਲ ਵਾਲੇ ਵੀ ਪਹੁੰਚੇ, ਪਰ ਉਹਨਾਂ ਨੇ ਕਿਹਾ ਜਿਹੜੀ ਪਰਿਵਾਰ ਵਾਲਾ ਕੋਈ ਆ, ਪਰਿਵਾਰ ਸਾਰਾ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਸੀ, ਪਰਿਵਾਰ ਦੇ 47 ਦੇ 47 ਜੀ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਸਨ, ਕੌਣ ਆਏਗਾ? ਇਸ ਤਰੀਕੇ ਦਾ ਮਾਹੌਲ ਬਣਾਇਆ ਸੀ। ਅਤੇ ਕਹਿੰਦੇ ਨੇ ਖਾਲੜਾ ਜੀ ਨੇ ਫਿਰ ਉਦੋਂ ਹੀ ਸੋਚਿਆ ਵੀ ਜੇ ਐਡੇ ਵੱਡੇ ਜਰਨੈਲ ਨੂੰ ਲਾਵਾਰਸ ਕਹਿ ਕੇ ਅਤੇ ਸੰਸਕਾਰ ਕਰ ਰਹੇ ਨੇ, ਇੱਕ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ। ਫਿਰ ਉਹਨਾਂ ਨੇ ਇਸ ਪਾਸੇ ਆਪਣਾ ਧਿਆਨ ਲਗਾਇਆ। ਆਪਾਂ ਇੱਕ ਗੱਲ ਹੁਣੇ ਵੀ ਸੈਕਟਰੀ ਸਾਹਿਬ ਜ਼ਿਕਰ ਕਰ ਰਹੇ ਸਨ, ਮਨੁੱਖੀ ਅਧਿਕਾਰਾਂ ਦੇ ਰਾਖੇ, ਸੱਚਮੁੱਚ ਮਨੁੱਖੀ ਅਧਿਕਾਰਾਂ ਦਾ ਤਾਂ ਉਹਨਾਂ ਸਮਿਆਂ ਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਸੀ ਹੁੰਦਾ, ਮਨੁੱਖੀ ਅਧਿਕਾਰ ਨਾਮ ਦੀ ਕੋਈ ਗੱਲ ਹੀ ਨਹੀਂ ਸੀ। ਪੁਲਿਸ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਫੜ ਲੈਂਦੀ ਸੀ, ਮਨੁੱਖੀ ਅਧਿਕਾਰਾਂ ਦਾ ਤਾਂ ਕੋਈ ਹੈ ਹੀ ਨਹੀਂ ਸੀ। ਪਰ ਖਾਲੜਾ ਜੀ ਨੇ ਮਨੁੱਖੀ ਅਧਿਕਾਰਾਂ ਦੇ ਰਾਖੇ ਬਣ ਕੇ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਲਾਵਾਰਸ ਕਹਿ ਕੇ, ਲਾਪਤਾ ਕਹਿ ਕੇ ਸ਼ਹੀਦ ਕਰਕੇ ਉਹਨਾਂ ਦੇ ਸੰਸਕਾਰ ਵੀ ਇਸ ਤਰੀਕੇ ਨਾਲ ਕਰ ਦਿੱਤੇ। ਸੱਚਮੁੱਚ ਬੜੀ ਵੱਡੀ ਲੜਾਈ ਹੈ। ਇੱਕ ਨਾ ਤੁਸੀਂ ਸਾਰੇ ਜਣੇ ਅੱਜ ਯੂਟਿਊਬ 'ਤੇ ਬਹੁਤ ਕੁਛ ਅਵੇਲੇਬਲ ਹੈ, ਖਾਸ ਤੌਰ 'ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਸਪੀਚ ਬੜੀ ਮਿਲਦੀ ਹੈ ਜਿਹੜੀ ਕੈਨੇਡਾ ਦੀ ਧਰਤੀ 'ਤੇ ਦਿੱਤੀ ਗਈ, ਉਹ ਸੁਣਦੇ ਨੇ ਸਾਰੇ, ਤੁਸੀਂ ਵੀ ਸੁਣਨਾ ਜਿਨ੍ਹਾਂ ਨੇ ਨਹੀਂ ਸੁਣਿਆ। ਅਤੇ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਆਰੰਭਤਾ ਦੇ ਵਿੱਚ ਵੀ ਆਪਾਂ ਗੁਰੂ ਸਾਹਿਬ ਕੋਲ ਆਉਂਦੇ ਹਾਂ, ਆਪਾਂ ਹੁਣ ਸਾਰੇ ਆ ਰਹੇ ਹਾਂ, ਮੱਥਾ ਟੇਕ ਰਹੇ ਹਾਂ, ਆਪਾਂ ਸਾਰੇ ਪਦਾਰਥ ਮੰਗਦੇ ਹਾਂ, ਮੰਗਣੇ ਵੀ ਨੇ ਗੁਰੂ ਕੋਲੋਂ, ਦੁੱਧ ਮੰਗਣਾ, ਪੁੱਤ ਮੰਗਣਾ, ਮੰਗਦੇ ਹਾਂ ਆਪਾਂ, ਸਾਡਾ ਹੱਕ ਹੈ ਪਿਤਾ ਕੋਲੋਂ ਮੰਗਣਾ। ਪਰ ਭਾਈ ਖਾਲੜਾ ਜੀ ਕਹਿੰਦੇ ਵੀ ਕਦੇ ਕਿਸੇ ਨੇ ਸ਼ਹਾਦਤ ਮੰਗੀ ਹੈ? ਬੜੀ ਵੱਡੀ ਗੱਲ ਹੈ। ਆਪ ਵਿੱਚੋਂ ਬਹੁਤਿਆਂ ਨੂੰ ਪਤਾ ਹੋਏਗਾ ਕਿ ਭਾਈ ਖਾਲੜਾ ਜੀ ਨੂੰ ਇੰਗਲੈਂਡ ਦੀ ਸਰਕਾਰ ਨੇ ਅਸਾਈਲਮ ਕੇਸ ਅਪਰੂਵ ਕਰਕੇ ਉੱਥੋਂ ਦੀ ਰਹਿਣ ਦੀ ਪਰਮਿਸ਼ਨ ਦੇ ਦਿੱਤੀ ਸੀ, ਪਰ ਫਿਰ ਵੀ ਜਦੋਂ ਹਿੰਦੁਸਤਾਨ ਦੇ ਹਾਲਾਤ ਵੇਖੇ ਤੇ ਉਸ ਆਪਣੀ ਅਪਰੂਵਲ ਨੂੰ ਕੈਂਸਲ ਕਰਵਾ ਕੇ ਵਾਪਸ ਇੰਡੀਆ ਵਿੱਚ ਆਏ। ਪਤਾ ਸੀ ਕਿ ਜੇ ਮੈਂ ਉੱਥੇ ਜਾਵਾਂਗਾ ਤੇ ਮੇਰੇ ਨਾਲ ਇਹੀ ਕੰਮ ਹੋਏ। ਬੜਾ ਰੋਕਿਆ ਸਾਥੀਆਂ ਨੇ, ਅਫਸਰਾਂ ਨੇ ਵੀ ਰੋਕੇ ਵੀ ਉੱਥੇ ਜਾਓਗੇ ਤੇ ਮਾੜਾ ਕੰਮ ਹੋ ਜਾਏਗਾ। ਕਹਿੰਦੇ ਨਹੀਂ, ਮੈਂ ਇੱਥੇ ਬੈਠ ਕੇ ਦੇਖ ਨਹੀਂ ਸਕਦਾ, ਉੱਥੇ ਲੋੜ ਹੈ ਮੇਰੀ। ਇਹ ਕਿੱਡੀ ਵੱਡੀ ਗੱਲ ਹੈ ਕਿ ਉੱਥੇ ਰਹਿ ਕੇ ਬੜਾ ਵਧੀਆ ਜੀਵਨ ਮਾਣ ਸਕਦੇ ਸਨ, ਪੜ੍ਹੇ ਲਿਖੇ ਸਨ, ਸਭ ਕੁਝ ਕਰ ਸਕਦੇ, ਪਰ ਉਹਨਾਂ ਸੁੱਖ ਸਹੂਲਤਾਂ ਨੂੰ ਛੱਡ ਕੇ ਵਾਪਸ ਪੰਜਾਬ ਦੀ ਧਰਤੀ 'ਤੇ ਜਾ ਕੇ ਉਹ ਕੁਝ ਕੀਤਾ ਜੋ ਅੱਜ ਤੱਕ ਹੋਰ ਕੋਈ ਨਹੀਂ ਕਰ ਸਕਿਆ, ਕੋਈ ਨਹੀਂ ਕਰ ਸਕਿਆ। ਹੁਣ ਆਰੰਭਤਾ ਕਰਨੀ ਹੈ ਲਾਵਾਰਸ ਲਾਸ਼ਾਂ ਦੇ ਸੰਸਕਾਰਾਂ ਦੀ, ਕਿਵੇਂ ਖੋਜ ਕੀਤੀ ਜਾਵੇ? ਖੋਜ ਤਾਂ ਸ਼ਮਸ਼ਾਨ ਘਾਟ ਤੋਂ ਹੋਣੀ ਹੈ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਸੰਸਕਾਰ ਪੁਲਿਸ ਵਾਲੇ ਉਹਨਾਂ ਸਮਿਆਂ ਦੇ ਵਿੱਚ ਦੁਰਗਿਆਣਾ ਮੰਦਿਰ ਦੇ ਨਾਲ ਜੋ ਸ਼ਮਸ਼ਾਨ ਘਾਟ ਹੈ ਉੱਥੇ ਕਰਦੇ ਸੀ। ਹੁਣ ਦੁਰਗਿਆਣਾ ਮੰਦਿਰ ਵਾਲੇ ਕੋਈ ਰਿਕਾਰਡ ਨਹੀਂ ਦਿੰਦੇ ਅਤੇ ਦੇਖੋ ਗੁਰੂ ਨੇ ਆਪੇ ਰਸਤਾ ਬਣਾਉਣਾ ਹੁੰਦਾ ਹੈ। ਉਹਨਾਂ ਦੇ ਜੀਵਨ ਵਿੱਚ ਲਿਖਿਆ ਵੀ ਇੱਕ ਵਿਅਕਤੀ ਨੂੰ ਉਹਨਾਂ ਨੇ ਆਪਣੇ ਇੱਕ ਸਾਥੀ ਨੂੰ ਦੁਰਗਿਆਣਾ ਮੰਦਿਰ ਦੀ ਕਮੇਟੀ ਕੋਲ ਭੇਜਿਆ ਬਈ ਕੱਲ੍ਹ ਨਾ ਦੋ ਤਿੰਨ ਅਫਸਰ ਆ ਰਹੇ ਨੇ ਚੰਡੀਗੜ੍ਹ, ਉਹ ਵੱਖਰੀਆਂ ਵੱਖਰੀਆਂ ਸ਼ਮਸ਼ਾਨ ਘਾਟਾਂ ਵਿੱਚ ਜਾ ਰਹੇ ਨੇ, ਉਹਨਾਂ ਦੇ ਪ੍ਰਬੰਧ ਨੂੰ ਦੇਖ ਰਹੇ ਨੇ ਅਤੇ ਉਹਨਾਂ ਦੇ ਪ੍ਰਬੰਧ ਨੂੰ ਹੋਰ ਵਧੀਆ ਕਰਨ ਲਈ ਸਰਕਾਰ ਵੱਲੋਂ ਵੱਡੀਆਂ ਗਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਕੱਲ੍ਹ ਤੁਹਾਡੇ ਕੋਲ ਆਉਣਗੇ। ਅਤੇ ਦੂਜੇ ਦਿਨ ਖਾਲੜਾ ਜੀ ਇਹਨਾਂ ਦੇ ਸਾਥੀ ਸੂਟ ਬੂਟ ਪਾ ਕੇ ਅਫਸਰ ਬਣ ਕੇ ਉੱਥੇ ਪਹੁੰਚ ਗਏ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਕੋਲ ਸਾਰਾ ਰਿਕਾਰਡ ਉਹਨਾਂ ਨੂੰ ਕਿਤੇ ਭੇਜਿਆ, ਖਾਣੇ ਪੀਣੇ ਦਾ ਇੰਤਜ਼ਾਮ ਕਰ ਲਈ, ਮਗਰੋਂ ਫੋਟੋ ਕਾਪੀ ਕਰ ਲਈ, ਸਾਰਾ ਰਿਕਾਰਡ ਇਸ ਤਰੀਕੇ ਨਾਲ ਲਿਆ ਕੇ ਅਤੇ ਜਾ ਕੇ ਹਾਈਕੋਰਟ ਦੇ ਵਿੱਚ ਪੇਸ਼ ਕੀਤਾ ਜਿੱਥੋਂ ਇਹ ਸਾਰਾ ਹੀ ਗੱਲ ਆਰੰਭ ਹੋਈ। ਇੱਕ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਰੋਜ਼ 20-20 25-25 30-30 ਸੰਸਕਾਰ ਹੋ ਰਹੇ ਨੇ ਜਿਨ੍ਹਾਂ ਦੇ ਅੱਗੇ ਲਾਵਾਰਸ ਲਿਖਿਆ। ਐਸਾ ਕੁਝ ਉਹਨਾਂ ਸਮਿਆਂ ਦੇ ਵਿੱਚ ਹੁੰਦਾ ਪਿਆ ਸੀ। ਸੱਚਮੁੱਚ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ, ਆਪਾਂ ਹੁਣੇ ਗੁਰਬਾਣੀ ਦੀ ਇੱਕ ਪੰਕਤੀ ਪੜ੍ਹੀ, ਪਹਿਲਾਂ ਮਰਨ ਕਬੂਲ, ਉਹਨਾਂ ਨੇ ਕਬੂਲ ਕੀਤਾ। ਪਤਾ ਸੀ ਵੀ ਇੰਗਲੈਂਡ ਦੀ ਧਰਤੀ ਤੋਂ ਵਾਪਸ ਆਵਾਂਗਾ ਅਤੇ ਇਹ ਕੰਮ ਹੋਏਗਾ, ਇਹ ਕਬੂਲ ਕਰਨਾ ਇਹ ਬੜੀ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈ। ਆਪਣੇ ਆਪ ਨੂੰ ਇਸ ਲਈ ਤਿਆਰ ਕਰਨਾ। ਮੈਂ ਤੁਹਾਡੇ ਵਿੱਚੋਂ ਸ਼ਾਇਦ ਬਹੁਤਿਆਂ ਨੂੰ ਕਿਤਾਬ ਪੜ੍ਹੀ ਹੋਏਗੀ, ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜੋ ਜੂਨ 1984 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ, ਪ੍ਰਧਾਨ ਸਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ। ਉਹਨਾਂ ਦੀ ਜੀਵਨੀ ਦੇ ਉੱਪਰ ਉਹਨਾਂ ਦੀ ਬੇਟੀ ਬੀਬੀ ਸਤਵੰਤ ਕੌਰ ਨੇ ਇੱਕ ਕਿਤਾਬ ਲਿਖੀ ਹੈ, ਕਿਤਾਬ ਦਾ ਨਾਮ ਹੈ ਯਾ ਰੁਤਬੇ ਲਹੂ ਬਹਾ ਕੇ ਲੀਏ। ਇਹ ਸ਼ਹਾਦਤ ਦੇ ਰੁਤਬੇ ਐਵੇਂ ਨਹੀਂ ਮਿਲ ਜਾਂਦੇ, ਇਹਨਾਂ ਦੇ ਲਈ ਆਪਣਾ ਆਪ ਦੇਣਾ ਪੈਂਦਾ, ਆਪਣਾ ਆਪ ਆਪਣਾ ਖੂਨ ਵਹਾਉਣਾ ਪੈਂਦਾ। ਇਹ ਸ਼ਹਾਦਤ ਦਾ ਰੁਤਬਾ ਸੌਖਾ ਨਹੀਂ ਹੈ। ਸ਼ਹੀਦ, ਆਪਾਂ ਜਦੋਂ ਸ਼ਹੀਦ ਸ਼ਬਦ ਦਾ ਜ਼ਿਕਰ ਕਰਦੇ ਹਾਂ, ਸਾਡੇ ਹਿੰਦੁਸਤਾਨੀ ਧਰਮ ਪਰੰਪਰਾ ਦੇ ਵਿੱਚ ਸ਼ਹੀਦ ਕਿਤੇ ਲਫ਼ਜ਼ ਹੈ ਹੀ ਨਹੀਂ ਕਿਸੇ ਹੋਰ ਧਰਮ ਵਿੱਚ। ਸਭ ਤੋਂ ਪਹਿਲੀ ਜਿਸ ਸ਼ਹੀਦ ਸ਼ਬਦ ਦੀ ਜਦੋਂ ਆਪਾਂ ਗੱਲ ਪੜ੍ਹਦੇ ਹਾਂ ਹਿੰਦੁਸਤਾਨੀ ਧਰਮਾਂ ਦੇ ਵਿੱਚ ਅਤੇ ਉਹ ਸਿੱਖ ਧਰਮ ਵਿੱਚ, ਆਮ ਤੌਰ 'ਤੇ ਯਹੂਦੀ ਧਰਮ ਅਤੇ ਇਸਲਾਮ ਧਰਮ ਵਿੱਚ ਸ਼ਹੀਦ ਨੂੰ ਬੜਾ ਉੱਚਾ ਰੁਤਬਾ ਦਿੱਤਾ ਗਿਆ, ਮੰਨਿਆ ਗਿਆ। ਪਰ ਜਦੋਂ ਸ਼ਹਾਦਤ ਦਾ ਜ਼ਿਕਰ ਸਿੱਖ ਧਰਮ ਦੇ ਨਾਲ ਮਿਲਾ ਕੇ ਕਰੀਏ ਤਾਂ ਅੱਜ ਸਿੱਖ ਕੌਮ ਨੂੰ ਸ਼ਹੀਦਾਂ ਦੀ ਕੌਮ ਕਿਹਾ ਜਾਂਦਾ। ਅੱਜ ਵੀ ਇਹ ਸ਼ਹੀਦੀ ਦੇ ਸਿਲਸਿਲੇ ਜਾਰੀ ਨੇ, ਕਿਤੇ ਬ੍ਰੇਕ ਨਹੀਂ ਲੱਗੀ ਹੈ, ਕਿਤੇ ਰੁਕਾਵਟ ਨਹੀਂ ਹੈ। ਸ਼ਹੀਦ ਕੌਣ ਹੈ ਇਹ ਆਪਾਂ ਸਾਰਿਆਂ ਨੂੰ ਪਤਾ, ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ ਕਿ ਜਿਸ ਦਾ ਵੀ ਜਨਮ ਹੋਇਆ ਉਸ ਦੀ ਮੌਤ ਅਵਸ਼ ਹੈ, ਜੋ ਉਪਜਿਓ ਸੋ ਬਿਣਸ ਹੈ ਪਰ ਆਵਾਜ਼ ਕਹਿ। ਜਿਹੜਾ ਵੀ ਪੈਦਾ ਹੋਇਆ, ਜਿਸ ਦਾ ਵੀ ਜਨਮ ਹੋਇਆ, ਉਹਦੀ ਮੌਤ ਹੋਣੀ ਹੋਣੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਅਤੇ ਮੌਤ ਦਾ ਡਰ ਦੁਨੀਆ ਦੇ ਸਾਰੇ ਡਰਾਂ ਤੋਂ ਵੱਡਾ ਡਰ ਮੰਨਿਆ ਜਾਂਦਾ, ਬੜੇ ਸਾਰੇ ਡਰ ਨੇ ਪਰ ਮੌਤ ਦਾ ਡਰ ਸਭ ਤੋਂ ਵੱਡਿਆ ਮੰਨਿਆ ਜਾਂਦਾ। ਮੌਤ ਤੋਂ ਬੜੇ ਡਰਦੇ ਨੇ, ਬੜੇ ਡਰਦੇ ਨੇ, ਮੌਤ ਤੋਂ ਬਚਣਾ ਚਾਹੁੰਦੇ ਨੇ। ਇੱਕ ਜੈਨ ਧਰਮ ਦੇ ਮੁਖੀ ਪਿਛਲੇ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ। ਉਹ ਆਪਣੇ ਕਿਸੇ ਧਰਮ ਸਥਾਨ 'ਤੇ ਪ੍ਰਵਚਨ ਕਰਦੇ ਹੋਏ ਇੱਕ ਗੱਲ ਕਹਿੰਦੇ ਨੇ ਕਿ ਦੁਨੀਆ ਦੇ ਸਾਰੇ ਲੋਕ ਮੌਤ ਤੋਂ ਡਰਦੇ ਨੇ, ਅਤੇ ਨਾਲ ਅਗਲੀ ਗੱਲ ਉਹ ਕਹਿੰਦੇ ਨੇ ਵੀ ਜੇ ਕੋਈ ਇਹ ਕਹੇ ਵੀ ਮੈਂ ਮੌਤ ਤੋਂ ਨਹੀਂ ਡਰਦਾ ਤਾਂ ਕਹਿੰਦੇ ਸਮਝ ਲੈਣਾ ਵੀ ਜਾਂ ਤਾਂ ਉਹ ਝੂਠ ਬੋਲ ਰਿਹਾ ਹੈ ਅਤੇ ਜਾਂ ਫਿਰ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ। ਇਹ ਸ਼ਹੀਦੀ ਹੈ, ਇਹ ਸ਼ਹਾਦਤ ਹੈ, ਕਿਉਂਕਿ ਸ਼ਹਾਦਤ ਕਦੇ ਕੋਈ ਡਰਪੋਕ ਵਿਅਕਤੀ ਨਹੀਂ ਦੇ ਸਕਦਾ। ਬੜੇ ਵੱਡੇ ਪੰਜਾਬੀ ਕਵੀ ਹੋਏ ਨੇ ਸਰਦਾਰ ਪ੍ਰੀਤਮ ਸਿੰਘ ਕਾਸਦ, ਉਹਨਾਂ ਨੇ ਇੱਕ ਸ਼ੇਅਰ ਲਿਖਿਆ ਇਸ ਦੇ ਬਾਰੇ, ਕਹਿੰਦੇ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਬੈਠੇ ਹੋਏ ਲੋਕੋ, ਸ਼ਹਾਦਤ ਦੇ ਸੰਦਸ਼ੀਲੇ ਜਾਮ ਨੂੰ ਕਦੇ ਕਾਇਰ ਨਹੀਂ ਪੀਂਦਾ, ਕਾਇਰ ਪਾਊਡਰ ਭੋਗ, ਇਹਨੂੰ ਪੀਂਦਾ ਦਾਰੂ ਸਿੰਘ, ਇਹਨੂੰ ਪੀਂਦਾ ਊਧਮ ਸਿੰਘ, ਕਦੇ ਡਾਇਰ ਨਹੀਂ ਪੀਂਦਾ। ਸ਼ਹਾਦਤ ਦੇਣ ਲਈ ਤੁਹਾਡੇ ਅੰਦਰ ਡਰ ਨਹੀਂ ਹੋਣਾ ਚਾਹੀਦਾ, ਹੁੰਦਾ ਵੀ ਨਹੀਂ। ਐਸਾ ਜੀਵਨ ਹੈ ਸ਼ਹੀਦਾਂ ਦਾ, ਜਿਨ੍ਹਾਂ ਵਿੱਚੋਂ ਇੱਕ ਸ਼ਹੀਦ ਨੂੰ ਆਪਾਂ ਅੱਜ ਯਾਦ ਕਰਦੇ ਹਾਂ। ਅਤੇ ਇਹ ਸ਼ਹਾਦਤ ਵਾਲੇ ਗੁਣ ਭਰੇ ਕਿਨੇ ਨੇ? ਗੁਰੂ ਸਾਹਿਬ ਨੇ, ਪੰਚਮ ਪਾਤਸ਼ਾਹ ਦੀ ਸ਼ਹਾਦਤ, ਨੌਵੇਂ ਪਾਤਸ਼ਾਹ ਦੀ ਸ਼ਹਾਦਤ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਇਹ ਸਾਡੇ ਇਤਿਹਾਸ ਹੈ, ਸਾਡਾ ਵਿਰਸਾ ਹੈ, ਇਹ ਸਾਰਾ ਕੁਝ ਸਾਨੂੰ ਵਿਰਸੇ ਵਿੱਚ ਮਿਲਿਆ ਹੈ। ਅਤੇ ਇਹ ਸਾਰੇ ਗੁਣ ਜਿਹੜੇ ਨੇ ਇਹ ਗੁਰਬਾਣੀ ਭਰਦੀ, ਗੁਰਬਾਣੀ ਦਾ ਗੁਣ ਜਦੋਂ ਅੰਦਰ ਆ ਗਿਆ, ਗੁਰਬਾਣੀ ਜਦੋਂ ਅੰਦਰ ਆ ਗਈ, ਵੱਸ ਗਈ, ਫਿਰ ਦੁਨੀਆਂ ਵਾਲੇ ਸਾਰੇ ਡਰ ਖਤਮ ਹੋ ਜਾਂਦੇ ਨੇ, ਮੌਤ ਦਾ ਡਰ ਵੀ ਖਤਮ ਹੋ ਜਾਂਦਾ ਜਿਨ੍ਹਾਂ ਦੇ ਅੰਦਰ ਗੁਰਬਾਣੀ ਦੇ ਗੁਣ ਨੇ। ਆਉਣ ਵਾਲੇ ਦਿਨਾਂ ਵਿੱਚ ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਮਨਾਉਣਾ ਹੈ। ਜਿਹੜੀ ਗੁਰਬਾਣੀ ਦੀ ਆਰੰਭਤਾ ਹੈ, ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀ ਹੈ। ਇੱਕੋ ਵਾਰੀ ਸਾਰੀ ਗੁਰਬਾਣੀ ਦੇ ਵਿੱਚ ਸ਼ਹੀਦ ਸ਼ਬਦ ਆਇਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲਿਖੀ ਹੈ, ਗੁਰੂ ਨਾਨਕ ਸਾਹਿਬ ਨੇ ਆਰੰਭਤਾ ਕੀਤੀ। ਗੁਰੂ ਨਾਨਕ ਸਾਹਿਬ ਨੇ ਉਸ ਵਕਤ ਦੇ ਹਾਲਾਤਾਂ ਨੂੰ ਦੇਖਿਆ ਕਿ ਆਮ ਲੋਕਾਈ ਬੜੇ ਤਰ੍ਹਾਂ ਦੇ ਐਸੇ ਕਰਮ ਕਾਂਡਾਂ ਵਿੱਚ ਫਸੀ ਹੈ, ਸਮਾਜਿਕ ਤੌਰ 'ਤੇ, ਧਾਰਮਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਹਰ ਪੱਖੋਂ ਲੋਕਾਈ ਦੇ ਨਾਲ ਧੱਕਾ ਹੋ ਰਿਹਾ ਹੈ। ਪਾਤਸ਼ਾਹ ਨੇ ਇਸ ਦੇ ਲਈ ਸਾਨੂੰ ਕਿਸੇ ਸਰੀਰ ਨਾਲ ਨਾ ਜੋੜ ਕੇ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਆਰੰਭਤਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ। ਆਪਾਂ ਆਰੰਭ ਵਿੱਚ ਮੂਲ ਮੰਤਰ ਪੜ੍ਹਦੇ ਹਾਂ, ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਪ ਤੋਂ ਬਾਣੀ ਆਰੰਭ ਹੈ ਜਪਜੀ ਸਾਹਿਬ ਦੀ। ਰਾਗਾਂ ਵਿੱਚ ਬਾਣੀ ਹੈ, ਰਾਗ ਮੁਕਤ ਬਾਣੀ ਹੈ। ਇਸ ਬਾਣੀ ਦੇ ਵਿੱਚ ਸਾਨੂੰ ਸਾਡੇ ਜੀਵਨ ਲਈ ਸਿੱਧ ਪ੍ਰਾਪਤ, ਜੀਵਨ ਜਾਂਚ ਮਿਲਦੀ ਹੈ, ਦਾ ਵੇ ਆਫ ਲਾਈਫ ਕਹਿੰਦੇ ਹਾਂ ਅਸੀਂ। ਅੱਜ ਅਸੀਂ ਆਪਣੇ ਜੀਵਨ ਜਾਂਚ ਨੂੰ ਜਦੋਂ ਗੁਰਬਾਣੀ ਦੇ ਮੁਤਾਬਕ ਚਲਾਵਾਂਗੇ ਤੇ ਸੱਚਮੁੱਚ ਉਹ ਜੀਵਨ ਬੜਾ ਪਵਿੱਤਰ ਜੀਵਨ ਹੋਏਗਾ, ਬੜਾ ਵਧੀਆ ਜੀਵਨ ਹੋਏਗਾ। ਗੁਰਬਾਣੀ ਵਿੱਚੋਂ ਮਿਲੇ ਉਪਦੇਸ਼ਾਂ ਦੇ ਨਾਲ ਜਦੋਂ ਆਪਾਂ ਸਾਂਝ ਪਾਵਾਂਗੇ ਤਾਂ ਫਿਰ ਦੁਨਿਆਵੀ ਤੌਰ 'ਤੇ ਜਿਹੜੇ ਡਰ ਨੇ, ਦੁਨਿਆਵੀ ਤੌਰ 'ਤੇ ਜੋ ਅੱਜ ਸਾਨੂੰ ਇੱਧਰ ਉੱਧਰ ਨਜ਼ਰ ਆ ਰਿਹਾ ਹੈ, ਜਿਹੜੀਆਂ ਚਿੰਤਾਵਾਂ ਨੇ, ਜਿਹੜੀਆਂ ਡਿਪਰੈਸ਼ਨਸ ਨੇ, ਇਹ ਕਿਤੇ ਵੀ ਨਹੀਂ ਹੋਣਗੀਆਂ ਜਦੋਂ ਅਸੀਂ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਊਗਾ, ਜਦੋਂ ਗੁਰਬਾਣੀ ਦੇ ਗੁਣਾਂ ਨੂੰ ਧਾਰਨ ਕੀਤਾ। ਸਾਨੂੰ ਪਾਤਸ਼ਾਹ ਨੇ ਗੁਰਬਾਣੀ ਨਾਲ ਜੋੜਿਆ। ਅਤੇ ਕੇਵਲ ਇਹ ਗੱਲ ਨਹੀਂ ਆਪਾਂ ਕਹਿ ਸਕਦੇ, ਪਾਤਸ਼ਾਹ ਨੇ ਉਦਾਸੀਆਂ ਦੇ ਦੌਰਾਨ ਦੂਰ ਦੂਰ ਤੱਕ ਜਾ ਕੇ ਜਿਹਨਾਂ ਇਲਾਕਿਆਂ ਵਿੱਚ ਗਏ ਉਹਨਾਂ ਇਲਾਕਿਆਂ ਵਿੱਚ ਰਹਿਣ ਵਾਲੇ ਭਗਤ ਸਾਹਿਬਾਨ ਦੀ ਬਾਣੀ ਵੀ ਇਕੱਤਰ ਕੀਤੀ। ਕਰੋੜਾਂ ਲੋਕ ਪਾਤਸ਼ਾਹ ਨੂੰ ਇਹਨਾਂ ਉਦਾਸੀਆਂ ਦੇ ਦੌਰਾਨ ਮਿਲੇ ਨੇ, ਮਿਲੇ ਹੀ ਨਹੀਂ, ਕਰੋੜਾਂ ਲੋਕ ਗੁਰੂ ਸਾਹਿਬ ਦੇ ਫਾਲੋਅਰਸ ਵੀ ਬਣੇ ਨੇ, ਇਤਿਹਾਸਕਾਰ ਕਰੋੜਾਂ ਦੀ ਗਿਣਤੀ ਦਾ ਜ਼ਿਕਰ ਕਰਦੇ ਨੇ। ਬੜੇ ਧਰਮ ਦੇ ਆਗੂ ਨੇ, ਖਾਸ ਤੌਰ 'ਤੇ ਪਾਤਸ਼ਾਹ ਧਰਮ ਸਥਾਨਾਂ 'ਤੇ ਗਏ ਨੇ, ਧਰਮ ਦੇ ਆਗੂਆਂ ਨੂੰ ਮਿਲੇ ਨੇ, ਪਰ ਕੇਵਲ 15 ਭਗਤ ਸਾਹਿਬਾਨ ਦੀ ਬਾਣੀ ਪਾਤਸ਼ਾਹ ਨੇ ਆਪਣੇ ਕੋਲ ਸੰਭਾਲੀ, ਇਕੱਤਰ ਕੀਤੀ। ਉਹ ਬਾਣੀ ਇਕੱਤਰ ਕੀਤੀ, ਉਹ ਰਚਨਾ ਇਕੱਤਰ ਕੀਤੀ ਜਿਸ ਬਾਣੀ ਦੇ ਨਾਲ ਜੁੜ ਕੇ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੁੜਨ ਵਿੱਚ ਸਹਾਇਤਾ ਮਿਲਦੀ, ਕਿਉਂਕਿ ਸਾਡੇ ਜੀਵਨ ਦਾ ਮਨੋਰਥ ਪਰਮਾਤਮਾ ਨਾਲ ਜੁੜਨਾ ਹੈ। ਜਿਹੜੀ ਬਾਣੀ ਪੜ੍ਹ ਕੇ ਮਨੁੱਖ ਪਰਮਾਤਮਾ ਨਾਲ ਸਾਂਝ ਪਾ ਸਕਦਾ ਹੈ, ਉਹ ਗੁਣ ਆਪਣੇ ਅੰਦਰ ਧਾਰਨ ਕਰ ਸਕਦਾ ਹੈ ਜਿਹੜੇ ਗੁਣ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਵਾਉਂਦੇ, ਕਿਉਂਕਿ ਗੁਣ ਨਹੀਂ ਸਾਡੇ ਕੀਤੇ ਕਰਮ ਨੇ, ਭਾਵੇਂ ਗੁਣ ਹੋਣ ਭਾਵੇਂ ਔਗੁਣ ਹੋਣ, ਉਸ ਹਿਸਾਬ ਨਾਲ ਸਾਡੇ ਜੀਵਨ ਦਾ ਫੈਸਲਾ ਹੋਣਾ। ਗੁਰਬਾਣੀ ਦੇ ਰਾਹੀਂ ਪਾਤਸ਼ਾਹ ਨੇ ਬੜਿਆਂ ਦੇ ਜੀਵਨ ਬਦਲੇ। ਸੱਚਮੁੱਚ ਜਦੋਂ ਬਾਣੀ ਕਿਤੇ ਸਮਝ ਆ ਜਾਵੇ, ਬਾਣੀ ਨੂੰ ਪੜ੍ਹ ਲਈਏ, ਵਿਚਾਰ ਲਈਏ, ਉਹਦੇ ਮੁਤਾਬਕ ਆਪਣੇ ਆਪ ਨੂੰ ਚਲਾ ਲਈਏ ਤੇ ਜੀਵਨ ਸੱਚਮੁੱਚ ਬਦਲ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਦੀ ਆਰੰਭਤਾ ਕੀਤੀ, ਬਾਣੀ ਰਚੀ, ਭਗਤ ਸਾਹਿਬਾਨ ਦੀ ਬਾਣੀ ਇਕੱਤਰ ਕੀਤੀ। ਔਰ ਵਿਸ਼ੇਸ਼ ਤੌਰ 'ਤੇ ਇਹ ਗੱਲ ਸਮਝਣ ਵਾਲੀ ਕਿ ਸਮਾਜ ਦੇ ਵਿੱਚ, ਸਮਾਜ ਨੂੰ ਜਾਤ ਦੇ ਵਰਣ ਦੇ ਹਿਸਾਬ ਨਾਲ ਵੰਡਿਆ ਗਿਆ, ਚਾਰ ਵਰਨ ਤੈਅ ਕੀਤੇ ਗਏ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਇਹਨਾਂ ਚਾਰਿਆਂ ਦੇ ਕੰਮ ਵੀ ਤੈਅ ਕਰ ਦਿੱਤੇ ਗਏ। ਬ੍ਰਾਹਮਣ ਨੇ ਧਰਮ ਦਾ ਸਾਰਾ ਕਾਰਜ ਕਰਨਾ, ਪੜ੍ਹਨਾ, ਪੜ੍ਹਾਉਣਾ, ਦਾਨ ਲੈਣਾ, ਦਾਨ ਦੇਣਾ। ਖੱਤਰੀ ਨੇ ਰਾਜ ਕਰਨਾ, ਸ਼ਸਤਰ ਸੰਭਾਲਣੇ, ਸ਼ਸਤਰਾਂ ਦੀ ਚਲਾਉਣ ਦੀ ਕਾਰਵਾਈ ਕਰਕੇ ਆਪਣੇ ਰਾਜ ਨੂੰ ਬਚਾਉਣਾ, ਵਧਾਉਣਾ। ਵੈਸ਼ ਨੇ ਵਪਾਰ ਕਰਨਾ, ਖੇਤੀਬਾੜੀ ਕਰਨੀ ਹੈ। ਅਤੇ ਸ਼ੂਦਰ ਨੇ ਆਪਣੇ ਉੱਪਰ ਇਹਨਾਂ ਤਿੰਨਾਂ ਜਾਤਾਂ ਦੀ ਸੇਵਾ ਕਰਨੀ, ਉਹਨਾਂ ਲਈ ਜੁੱਤੇ ਬਣਾਉਣੇ ਨੇ, ਉਹਨਾਂ ਲਈ ਭਾਂਡੇ ਬਣਾਉਣੇ ਨੇ, ਉਹਨਾਂ ਲਈ ਕੱਪੜੇ ਬੁਣਨੇ ਨੇ, ਉਹਨਾਂ ਦੀ ਗੰਦਗੀ ਸਾਫ਼ ਕਰਨੀ ਹੈ, ਭਾਵ ਹਰ ਕੰਮ ਕਰਨਾ ਉਹਨਾਂ ਲਈ। ਪਰ ਧਰਮ ਦੇ ਖੇਤਰ ਵਿੱਚ ਸ਼ੂਦਰ ਬਿਲਕੁਲ ਸ਼ਾਮਿਲ ਨਹੀਂ ਹੋ ਸਕਦਾ, ਮੰਦਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਧਰਮ ਦੇ ਨਾਮ 'ਤੇ ਸ਼ੂਦਰ ਲਈ ਕੁਝ ਵੀ ਨਹੀਂ। ਅਤੇ ਅਸੀਂ ਇਸ ਗੱਲ 'ਤੇ ਬੜਾ ਮਾਣ ਕਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਦੋਂ ਬਾਣੀ ਨੂੰ ਪੜ੍ਹੀਏ, ਪਾਤਸ਼ਾਹ ਨੇ ਇਸ ਵਰਨ ਵੰਡ ਨੂੰ ਕਬੂਲ ਨਹੀਂ ਕੀਤਾ। ਪਾਤਸ਼ਾਹ ਕਹਿੰਦੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆ ਸਿਉਂ ਕਿਹਾ। ਕਹਿੰਦੇ ਜਿਨ੍ਹਾਂ ਨੂੰ ਤੁਸੀਂ ਨੀਵੇਂ ਸਮਝਦੇ, ਖਾਸ ਤੌਰ 'ਤੇ ਜਾਤ ਕਰਕੇ ਜਿਨ੍ਹਾਂ ਨੂੰ ਤੁਸੀਂ ਨੀਵੇਂ ਕਹਿ ਰਹੇ ਹੋ, ਮੈਂ ਉਹਨਾਂ ਨੀਵਿਆਂ ਦੇ ਨਾਲ ਖੜਾ। ਨਾਨਕ ਤਿਨਕੈ ਸੰਗ ਸਾਥ, ਕਹਿੰਦੇ ਮੈਂ ਉਹਨਾਂ ਨੀਵਿਆਂ ਦੇ ਨਾਲ ਖੜਾ। ਅਤੇ ਇਹ ਗੱਲ ਪਾਤਸ਼ਾਹ ਨੇ ਕੇਵਲ ਕਹਿਣ ਵਾਸਤੇ ਨਹੀਂ ਲਿਖੀ, ਸੱਚਮੁੱਚ ਨਾਲ ਖੜੇ। ਪਾਤਸ਼ਾਹ ਨੇ ਉਦਾਸੀਆਂ ਦੀ ਆਰੰਭਤਾ ਕੀਤੀ। ਸਭ ਤੋਂ ਪਹਿਲਾਂ ਭਾਈ ਲਾਲੋ ਦੇ ਘਰ ਜਾਂਦੇ ਨੇ। ਭਾਈ ਲਾਲੋ ਤਰਖਾਣ ਹੈ, ਛੋਟੀ ਜਾਤ ਦਾ, ਲੱਕੜ ਦਾ ਕਾਰਜ ਕਰਦਾ। ਅਤੇ ਭਾਈ ਲਾਲੋ ਦੇ ਘਰ ਜਾਂਦੇ ਨੇ, ਆਵਾਜ਼ ਮਾਰਦੇ ਨੇ ਭਾਈ ਲਾਲੋ ਨੂੰ। ਭਾਈ ਲਾਲੋ ਨੂੰ ਨਾਮ ਲੈ ਕੇ ਆਵਾਜ਼ ਮਾਰਦਾ। ਅਤੇ ਭਾਈ ਲਾਲੋ ਜਦੋਂ ਦਰਵਾਜ਼ਾ ਖੋਲ੍ਹਦਾ ਤਾਂ ਪਹਿਚਾਣਦਾ ਨਹੀਂ, ਕਿਉਂਕਿ ਕਦੇ ਮਿਲਿਆ ਨਹੀਂ। ਪਾਤਸ਼ਾਹ ਕਹਿੰਦੇ ਨੇ, ਭਾਈ ਲਾਲੋ ਕੀ ਕਰਦਾ ਪਿਆ? ਮਹਾਰਾਜ, ਕਿੱਲੇ ਘੜਦਾ ਪਿਆ। ਉਹ ਕਿੱਲੇ ਹੀ ਘੜਦਾ ਰਹਿ ਜਾਏਗਾ ਕਿ ਆਪਣੇ ਆਪ ਨੂੰ ਵੀ ਕਦੇ ਘੜੇਗਾ? ਭਾਈ ਲਾਲੋ ਹੱਥ ਜੋੜ ਕੇ ਖੜਾ ਹੋ ਗਿਆ। ਭਾਈ ਮਰਦਾਨਾ ਜੀ ਨਾਲ ਨੇ, ਪੁੱਛਦਾ ਭਾਈ ਮਰਦਾਨਾ ਜੀ ਕੌਣ ਨੇ? ਅਤੇ ਉਹ ਦੱਸਦਾ ਵੀ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਭਾਈ ਲਾਲੋ ਨੇ ਨਾਮ ਸੁਣਿਆ ਹੋਇਆ, ਮੰਜਾ ਡਾਉਂਦਾ ਹੈ। ਹੁਣ ਬੜਾ ਗਰੀਬ ਆਦਮੀ ਆ, ਉਹਦੇ ਕੋਲ ਕੋਈ ਵੱਡਾ ਵਿਸ਼ੇਸ਼ ਇੰਤਜ਼ਾਮ ਨਹੀਂ ਹੈ, ਜੋ ਰੁੱਖਾ ਸੁੱਖਾ ਹੈ ਹਾਜ਼ਰ ਕਰਦਾ। ਅਤੇ ਪਾਤਸ਼ਾਹ ਕਹਿੰਦੇ ਨੇ, ਭਾਈ ਲਾਲੋ ਤੂੰ ਵੀ ਲੈ ਕੇ ਤੇਰੇ ਨਾਲ ਬੈਠ ਕੇ ਛਕਾ। ਇਹ ਮਾਣ ਦਿੱਤਾ, ਮਲਕ ਭਾਗੋ ਦੇ ਸੱਜੇ ਨੂੰ ਠੁਕਰਾ ਦਿੱਤਾ ਹੈ, ਭਾਈ ਲਾਲੋ ਨੂੰ ਗੱਲ ਦੇ ਨਾਲ ਲਾਏ। ਇਹ ਕੇਵਲ ਗੱਲ ਕਹੀ ਨਹੀਂ ਹੈ, ਕਰਕੇ ਦਿੱਤਾ। ਤੇ ਜਿਹੜੇ 15 ਭਗਤ ਸਾਹਿਬਾਨ ਦੀ ਬਾਣੀ ਪਾਤਸ਼ਾਹ ਨੇ ਇਕੱਤਰ ਕੀਤੀ, ਉਹਨਾਂ ਵਿੱਚੋਂ ਵੀ ਬਹੁਤੇ ਭਗਤ ਸਾਹਿਬਾਨ ਜਿਹੜੇ ਨੇ ਉਹ ਅਖੌਤੀ ਤੌਰ 'ਤੇ ਛੋਟੀਆਂ ਜਾਤੀਆਂ ਨਾਲ ਸੰਬੰਧਿਤ ਬਹੁਤੇ। ਭਗਤ ਕਬੀਰ ਜੀ ਜੁਲਾਹੇ ਨੇ, ਭਗਤ ਰਵਿਦਾਸ ਜੀ ਚਮਾਰ ਨੇ, ਭਗਤ ਨਾਮਦੇਵ ਜੀ ਛਿੰਬੇ ਨੇ, ਭਗਤ ਧੰਨਾ ਜੀ ਜੱਟ ਨੇ, ਭਗਤ ਰਾਮਾਨੰਦ ਜੀ ਬ੍ਰਾਹਮਣ ਨੇ, ਉੱਚੀ ਜਾਤ ਵਾਲੇ ਵੀ ਹੈਗੇ, ਭਗਤ ਜੈਦੇਵ ਜੀ ਬ੍ਰਾਹਮਣ ਨੇ, ਸ਼ੇਖ ਫਰੀਦ ਜੀ ਇਸਲਾਮ ਦੇ ਬੜੇ ਵੱਡੇ ਪ੍ਰਚਾਰਕ, ਬੜਾ ਰੁਤਬਾ ਉਹਨਾਂ ਦਾ ਇਸਲਾਮ ਦੇ ਵਿੱਚ। ਸ਼ੇਖ ਫਰੀਦ ਜੀ ਦੀ ਬਾਣੀ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਕ ਪਟਨ ਸ਼ਹਿਰ, ਜੋ ਇਸ ਵਕਤ ਪਾਕਿਸਤਾਨ ਦੇ ਵਿੱਚ ਹੈ, ਉੱਥੇ ਉਹਨਾਂ ਦੇ 11ਵੇਂ ਗੱਦੀ ਨਸ਼ੀਨ ਸ਼ੇਖ ਬ੍ਰਹਮ ਕੋਲੋਂ ਪ੍ਰਾਪਤ ਕੀਤੀ। ਔਰ ਸੱਚਮੁੱਚ ਬੜੀ ਹੈਰਾਨਗੀ ਵਾਲੀ ਗੱਲ ਹੈ, ਅਸੀਂ ਜਦੋਂ ਧਰਮ ਦੀ ਦੁਨੀਆਂ ਵਿੱਚ ਜ਼ਿਕਰ ਕਰਦੇ ਹਾਂ, ਧਰਮ ਦਾ ਜ਼ਿਕਰ ਕਰਦੇ ਹਾਂ, ਅੱਜ ਹਮੇਸ਼ਾ ਇਹੀ ਗੱਲ ਸਮਝੀ ਜਾਂਦੀ ਹੈ, ਸਮਝਾਈ ਜਾਂਦੀ ਹੈ, ਸੁਣੀ ਜਾਂਦੀ ਹੈ, ਸੁਣਾਈ ਜਾਂਦੀ ਹੈ ਵੀ ਕਿਹੜਾ ਧਰਮ ਚੰਗਾ ਅਤੇ ਕਿਹੜਾ ਮਾੜਾ, ਕਿਹੜਾ ਸਭ ਤੋਂ ਚੰਗਾ। ਅੱਜ ਇਸੇ 'ਚ ਹੀ ਸਾਰੀ ਦੁਨੀਆਂ ਲੱਗੀ, ਇਸੇ 'ਚ ਹੀ ਲੱਗੀ। ਪਰ ਪਾਤਸ਼ਾਹ ਨੇ ਕਿਸੇ ਧਰਮ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ। ਜਦੋਂ ਸੁਲਤਾਨਪੁਰ ਲੋਧੀ ਉਦਾਸੀਆਂ ਦੀ ਆਰੰਭਤਾ ਕਰਨੀ ਹੈ ਨਾ, ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਪਾਤਸ਼ਾਹ ਨੇ ਕਹੀ ਸੀ, ਨਾ ਕੋ ਹਿੰਦੂ ਨਾ ਮੁਸਲਮਾਨ, ਕੋਈ ਹਿੰਦੂ ਮੁਸਲਮਾਨ ਨਹੀਂ, ਸਾਰੇ ਇੱਕੋ ਇੱਕੋ ਪਰਮਾਤਮਾ ਦੇ ਪੈਦਾ ਕੀਤੇ ਸਾਰੇ ਜੀਵ ਨੇ। ਅਤੇ ਕਿਸੇ ਨੂੰ ਇਸ ਕਰਕੇ ਚੰਗਾ ਕਿਹਾ ਜਾਵੇ ਕਿ ਇਹ ਹਿੰਦੂ ਹੈ, ਇਸ ਕਰਕੇ ਮਾੜਾ ਕਿਹਾ ਜਾਵੇ ਕਿ ਇਹ ਮੁਸਲਮਾਨ ਹੈ, ਨਹੀਂ, ਸਾਰੇ। ਪਾਤਸ਼ਾਹ ਕੋਲੋਂ ਬਗਦਾਦ ਦੀ ਧਰਤੀ 'ਤੇ ਕਿਸੇ ਨੇ ਇਹ ਸਵਾਲ ਪੁੱਛਿਆ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮਿਲਦਾ ਹੈ, ਪੁੱਛਣ ਫੁੱਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਜੋਂ ਦੋਨੋਂ ਰੋਈ। ਕਹਿੰਦੇ ਜਿਹਦੇ ਅਮਲ ਚੰਗੇ ਨਹੀਂ ਨੇ, ਜਿਹਦੇ ਕਰਮ ਚੰਗੇ ਨਹੀਂ ਨੇ, ਭਾਵੇਂ ਉਹ ਹਿੰਦੂ ਹੈ, ਭਾਵੇਂ ਮੁਸਲਮਾਨ ਹੈ ਤੇ ਭਾਵੇਂ ਅੱਜ ਦਾ ਸਿੱਖ ਹੈ, ਜਿਹਦੇ ਕਰਮ ਚੰਗੇ ਨੇ। ਪਾਤਸ਼ਾਹ ਕਹਿੰਦੇ ਕਰਮਾਂ ਦੇ ਨਾਲ ਫੈਸਲਾ ਹੋਣਾ ਉੱਥੇ। ਇਸ ਗੱਲ ਕਰਕੇ ਉੱਥੇ ਪ੍ਰਵਾਨਗੀ ਨਹੀਂ ਹੋਣੀ ਵੀ ਉਹਨੇ ਕਿਹੜੇ ਧਰਮ ਦੇ ਵਿੱਚ ਜਨਮ ਲਿਆ ਤੇ ਕਿਹੜੇ ਧਰਮ ਦੀ ਪਾਲਣਾ ਕੀਤੀ। ਸੁਖਮਣੀ ਸਾਹਿਬ ਜੀ ਦੀ ਬਾਣੀ ਆਪ ਜੀ ਪੜ੍ਹਦੇ ਹੋ ਰੋਜ਼ਾਨਾ, ਅੰਮ੍ਰਿਤ ਵੇਲੇ ਇਸ ਸਥਾਨ ਤੇ ਸੁਖਮਣੀ ਸਾਹਿਬ ਦੇ ਜਾਪ ਹੁੰਦੇ ਨੇ। ਸੁਖਮਣੀ ਸਾਹਿਬ ਦੀ ਬਾਣੀ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਗੱਲ ਸਮਝਾ ਦਿੱਤੀ ਆ ਵੀ ਸਭ ਤੋਂ ਚੰਗਾ ਧਰਮ ਕਿਹੜਾ। ਅਸੀਂ ਤਾਂ ਲੜਾਈਆਂ ਵਿੱਚ ਪੈ ਗਏ ਚੰਗਾ ਕਿਹੜਾ ਤੇ ਮਾੜਾ ਕਿਹੜਾ। ਪਾਤਸ਼ਾਹ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਕਹਿੰਦੇ ਸਭ ਤੋਂ ਚੰਗਾ ਧਰਮ ਹੈ ਪਰਮਾਤਮਾ ਦਾ ਨਾਮ ਜਪ ਲੈ, ਤੇ ਜਿਹੜੇ ਕਰਮ ਕਰਦਾ ਪਿਆ ਭਾਈ ਉਹ ਕਰਮ ਤੇਰੇ ਨਿਰਮਲ ਹੋਣੇ ਚਾਹੀਦੇ ਨੇ, ਭਾਵ ਤੇਰੇ ਕਰਮਾਂ ਦੇ ਵਿੱਚ ਕੋਈ ਮੈਲ ਨਾ ਹੋਵੇ, ਮੈਲ ਤੋਂ ਰਹਿਤ, ਨਿਰਮਲ, ਮੈਲ ਤੋਂ ਰਹਿਤ। ਤੇਰੇ ਕਰਮ ਬੜੇ ਚੰਗੀ ਭਾਵਨਾ ਦੇ ਨਾਲ ਕੀਤੇ। ਹੁਣ ਕਈ ਵਾਰੀ ਅਸੀਂ ਕਰਮ ਕਰਦੇ ਹਾਂ, ਬਾਹਰੋਂ ਵੇਖਣ ਨੂੰ ਕਰਮ ਚੰਗਾ ਲੱਗਦਾ ਪਰ ਪਿੱਛੇ ਭਾਵਨਾ ਮਾੜੀ। ਚੰਗੀ ਭਾਵਨਾ, ਤੇਰੇ ਕਰਮ ਚੰਗੇ ਹੋਣ ਜਿਹਦੇ ਵਿੱਚ ਮੈਲ ਨਾ ਹੋਵੇ, ਇਹ ਸਭ ਤੋਂ ਚੰਗੇ ਧਰਮ ਦੀ ਗੱਲ ਦੱਸੀ ਹੈ ਪਾਤਸ਼ਾਹ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਭ ਕੁਝ ਸਾਨੂੰ ਮਿਲਦਾ ਹੈ। ਪਾਤਸ਼ਾਹ ਨੇ 15 ਭਗਤ ਸਾਹਿਬਾਨ ਦੀ ਬਾਣੀ ਇਕੱਤਰ ਕੀਤੀ, ਉਹ ਸਾਰੀ ਬਾਣੀ ਪਾਤਸ਼ਾਹ ਦੀ ਆਪਣੀ ਬਾਣੀ ਅੱਗੇ ਇੱਕ ਇੱਕ ਕਰਕੇ ਗੁਰੂ ਸਾਹਿਬਾਨ ਤੋਂ, ਬਾਕੀ ਗੁਰੂ ਸਾਹਿਬਾਨ ਨੇ ਦੂਸਰੇ ਪਾਤਸ਼ਾਹ ਨੇ ਬਾਣੀ ਰਚੀ ਬੜੀ ਥੋੜ੍ਹੀ ਜਿਹੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ 19 ਰਾਗਾਂ ਵਿੱਚ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਾਣੀ ਰਾਗਬੱਧ ਨਹੀਂ ਹੈ, ਕੇਵਲ ਸਲੋਕ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ 17 ਰਾਗਾਂ ਵਿੱਚ, ਗੁਰੂ ਰਾਮਦਾਸ ਮਹਾਰਾਜ ਨੇ ਪਹਿਲੀ ਵਾਰ 30 ਰਾਗ ਇਸਤੇਮਾਲ ਕੀਤੇ, ਪੰਚਮ ਪਾਤਸ਼ਾਹ ਨੇ ਵੀ 30 ਰਾਗਾਂ ਵਿੱਚ ਬਾਣੀ ਰਚੀ। ਇਹ ਸਾਰੀ ਬਾਣੀ ਪਾਤਸ਼ਾਹ ਦੇ ਕੋਲ ਮੌਜੂਦ ਹੈ, ਪੰਚਮ ਪਾਤਸ਼ਾਹ ਤੱਕ ਪਹੁੰਚ ਗਈ ਹੈ। ਤੀਸਰੇ ਪਾਤਸ਼ਾਹ ਦੇ ਸਮੇਂ ਜਦੋਂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾਣ ਲੱਗਦੇ ਨੇ, ਸਾਰੇ ਪਰਿਵਾਰ ਨੂੰ ਇਕੱਠਾ ਕਰਦੇ ਨੇ, ਉਪਦੇਸ਼ ਦਿੰਦੇ ਨੇ, ਉਹ ਸਾਰਾ ਉਪਦੇਸ਼ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਲਿਖਿਆ, ਉਹ ਵੀ ਸੱਦ ਬਾਣੀ ਦੇ ਸਿਰਲੇਖ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਪੰਚਮ ਪਾਤਸ਼ਾਹ ਦੇ ਸਮੇਂ 11 ਭੱਟ ਸਾਹਿਬਾਨ ਆਏ, 11 ਭੱਟ ਸਾਹਿਬਾਨ ਦੀ ਬਾਣੀ ਦਰਜ ਹੈ। ਹੁਣ ਭੱਟ ਸਾਹਿਬਾਨ ਬੜੇ ਲੰਬੇ ਸਮੇਂ ਤੋਂ ਕਿਸੇ ਐਸੇ ਮਹਾਂਪੁਰਸ਼ ਦੀ ਭਾਲ ਵਿੱਚ ਨੇ ਕਿ ਜਿਸ ਮਹਾਂਪੁਰਸ਼ ਨੂੰ ਮਿਲ ਕੇ ਜੀਵਨ ਲਈ ਕੋਈ ਸਿੱਧ ਪ੍ਰਾਪਤ ਹੋ ਜਾਵੇ। ਕਿਸੇ ਨੇ ਦੱਸ ਪਾਈ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਾਓ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਮਿਲਣਗੇ ਗੁਰੂ ਨਾਨਕ ਸਾਹਿਬ ਦੇ ਚੌਥੇ ਜਾਨਸ਼ੀਨ, ਉੱਥੇ ਜਾਓ, ਉੱਥੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਮਿਲੋ, ਤੁਹਾਨੂੰ ਸੱਚਮੁੱਚ ਜੀਵਨ ਸਿੱਧ ਪ੍ਰਾਪਤ ਹੋ ਜਾਵੇ। ਉਹਨਾਂ ਸਮਿਆਂ ਦੇ ਵਿੱਚ ਸਫ਼ਰ ਜ਼ਿਆਦਾ ਪੈਦਲ ਹੁੰਦੇ ਸਨ, ਅੰਮ੍ਰਿਤਸਰ ਪਹੁੰਚੇ ਸਮਾਂ ਲੱਗ ਗਿਆ। ਪਤਾ ਲੱਗਾ ਵੀ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਚਲੇ ਗਏ, ਕੁਝ ਦਿਨ ਆਰਾਮ ਕੀਤਾ, ਥੱਕੇ ਆਏ ਸਨ, ਆਰਾਮ ਕੀਤਾ, ਫਿਰ ਉੱਥੋਂ ਪੈਦਲ ਚਾਲੇ ਗੋਇੰਦਵਾਲ ਸਾਹਿਬ ਲਈ ਪਾ ਦਿੱਤੇ। ਜਦੋਂ ਗੋਇੰਦਵਾਲ ਸਾਹਿਬ ਪਹੁੰਚਦੇ ਨੇ ਤੇ ਉੱਥੇ ਜਾ ਕੇ ਪਤਾ ਲੱਗਦਾ ਵੀ ਕੁਝ ਦਿਨ ਪਹਿਲਾਂ ਹੀ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਨ। ਹੁਣ ਉਹਨਾਂ ਦੇ ਅਸਥਾਨ ਤੇ ਉਹਨਾਂ ਦੇ ਸਭ ਤੋਂ ਛੋਟੇ ਸਪੁੱਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ। ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਦੀ ਉਮਰ ਕੇਵਲ 18 ਸਾਲ, ਉਹ ਭੱਟ ਸਾਰੇ ਵੱਡੀਆਂ ਉਮਰਾਂ ਵਾਲੇ। 18 ਸਾਲ ਦੇ ਨੌਜਵਾਨ ਨੂੰ ਸਾਹਮਣੇ ਵੇਖ ਕੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਵੀ ਇਹ ਨੌਜਵਾਨ ਸਾਨੂੰ ਕੀ ਸਿੱਧ ਦੇਗਾ, ਜਿਹੜੇ ਅਸੀਂ ਵੱਡੀ ਉਮਰਾਂ ਵਾਲੇ ਹਾਂ ਨਾ, ਅਸੀਂ ਬੱਚਿਆਂ ਨੂੰ ਸਮਝਦੇ ਹੀ ਕੁਛ, ਅਸੀਂ ਕਹਿੰਦੇ ਵੀ ਜੋ ਸਿਆਣਪ ਸਾਡੇ ਕੋਲ ਬੱਚਿਆਂ ਕੋਲ ਥੋੜ੍ਹਾ ਹੈ। ਅਸੀਂ ਆਮ ਤੌਰ 'ਤੇ ਗੱਲਾਂ ਕਹਿ ਦਿੰਦੇ ਹਾਂ ਵੀ ਅਸੀਂ ਵੀ ਆਪਣੀ ਦਾੜੀ ਧੁੱਪੇ ਬਹਿ ਕੇ ਥੋੜ੍ਹਾ ਚਿੱਟੀ ਕੀਤੀ, ਇਹ ਤਜਰਬੇ ਨਾਲ ਚਿੱਟੀ, ਜੋ ਤਜਰਬਾ ਸਾਡੇ ਕੋਲ ਬੱਚਿਆਂ ਕੋਲ ਥੋੜ੍ਹਾ, ਪਰ ਨਹੀਂ ਸੱਸ, ਇੱਥੇ ਉਮਰ ਦਾ ਕੋਈ ਸਵਾਲ ਨਹੀਂ ਹੈ, ਸਵਾਲ ਗੁਰੂ ਦੀ ਜੋਤ ਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਮੌਜੂਦ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ, ਫਿਰ ਪਲਟੀ ਹੈ, ਉਹੀ ਜੋਤ ਹੈ, ਸੇਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਸਰੀਰ ਭਾਵੇਂ ਉਮਰ ਜਿੰਨੀ ਮਰਜ਼ੀ ਆ, ਉਸ ਤੋਂ ਬਾਅਦ ਆਪਾਂ ਇਤਿਹਾਸ ਪੜ੍ਹੀਏ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 5 ਸਾਲ 3 ਮਹੀਨੇ ਦੀ ਉਮਰ ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਗਏ। ਪਰ ਕਿਉਂਕਿ ਗੁਰੂ ਜੋਤ ਹੈ, ਸਰੀਰ ਨਹੀਂ ਹੈ, ਇਹ ਆਪਾਂ ਪਹਿਲਾਂ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਰੀਰ ਨੂੰ ਪ੍ਰਮੁੱਖਤਾ ਨਹੀਂ ਦਿੱਤੀ, ਸ਼ਬਦ ਨੂੰ ਪ੍ਰਮੁੱਖਤਾ ਦਿੱਤੀ। ਹੁਣ ਭੱਟ ਸਾਹਿਬਾਨ ਬੜੇ ਸ਼ੰਕੇ ਵਿੱਚ ਵੀ ਇਹ ਨੌਜਵਾਨ ਸਾਨੂੰ ਕੀ ਸੇਧ ਦੇ। ਫੈਸਲਾ ਕੀਤਾ ਵੀ 2-4-5 ਦਿਨ ਇੱਥੇ ਰੁਕਦੇ ਹਾਂ, ਆਰਾਮ ਕਰਦੇ ਹਾਂ, ਫਿਰ ਅਗਲੇ ਸਫ਼ਰ 'ਤੇ ਚੱਲ। ਜਦੋਂ ਉੱਥੇ 2-4 ਦਿਨ ਰੁਕੇ ਨੇ ਨਾ, ਅਤੇ ਨੇੜਿਓਂ ਪੰਚਮ ਪਾਤਸ਼ਾਹ ਦੇ ਜੀਵਨ ਨੂੰ ਵਾਚਿਆ, ਦੇਖਿਆ, ਅਤੇ ਫੈਸਲਾ ਕਰ ਲਿਆ ਵੀ ਹੁਣ ਕਿਤੇ ਨਹੀਂ, ਇਸ ਤੋਂ ਵਧੀਆ ਸੇਧ ਕਿਤੋਂ ਨਹੀਂ ਜੇ ਪ੍ਰਾਪਤ ਹੋ, ਉੱਥੇ ਹੀ ਰਹੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਕ ਪਹਿਲੇ 5 ਗੁਰੂ ਸਾਹਿਬਾਨ ਦੀ ਉਸਤਤੀ ਦੇ ਵਿੱਚ ਸਵੱਈਏ ਰਚੇ, ਭੱਟ ਸਾਹਿਬਾਨ ਦੀ ਬਾਣੀ 123 ਸਵੱਈਏ ਨੇ ਭੱਟ ਸਾਹਿਬਾਨ। ਜਦੋਂ ਆਪਾਂ ਹੁਕਮਨਾਮਾ ਪੜ੍ਹਦੇ ਹਾਂ, ਆਮ ਤੌਰ 'ਤੇ ਗ੍ਰੰਥੀ ਸਾਹਿਬਾਨ ਪੜ੍ਹਦੇ ਨੇ, ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ, ਦਰਸ਼ਨ ਪਰਸੀਆ ਗੁਰੂ ਕਹਿ ਜਨਮ ਮਰਨ ਦੁੱਖ ਜਾ। ਇਹ ਭੱਟ ਸਾਹਿਬਾਨ ਦੀ ਬਾਣੀ, ਭੱਟ ਟਲ ਜੀ ਦੀ ਰਚਨਾ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ, ਭੱਟ ਕੀਰਤ ਜੀ ਦੀ ਰਚਨਾ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰ ਬਣਾਇਓ। ਭੱਟ ਮਥੁਰਾ ਜੀ ਦੀ ਰਚਨਾ। ਇਹ ਗੁਰੂ ਸਾਹਿਬਾਨ ਦੀ ਸਿਫਤ ਕਰ ਰਹੇ ਨੇ ਭੱਟ ਸਾਹਿਬ। ਭੱਟ ਸਾਹਿਬਾਨ ਨੇ 123 ਸਵੱਈਏ ਲਿਖੇ, ਕੁੱਲ 11 ਭੱਟ ਸਾਹਿਬਾਨ ਨੇ, ਪਾਤਸ਼ਾਹ ਨੇ ਉਹ ਵੀ ਸ਼ਾਮਿਲ ਕਰ। ਪੰਚਮ ਪਾਤਸ਼ਾਹ ਦੇ ਸਮੇਂ ਹੀ 2 ਭਰਾ ਕੀਰਤਨੀਏ ਨੇ, ਭਾਈ ਸੱਤਾ ਅਤੇ ਭਾਈ ਬਲਵੰਡ, 'ਚ ਕੀਰਤਨ ਦੀ ਸੇਵਾ ਨਿਭਾਉਂਦੇ ਨੇ, ਕੀਰਤਨ ਦੀ ਸੇਵਾ ਕਰਦੇ ਦੋਨੋਂ ਭਰਾ ਨੇ। ਅੱਜ ਕੱਲ੍ਹ ਦੇ ਸਮੇਂ ਵਾਂਗ ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਤਾਂ ਤੈਅ ਹੋ ਜਾਂਦਾ ਨਾ ਵੀ ਗ੍ਰੰਥੀ ਸਿੰਘ ਨੇ, ਰਾਗੀ ਸਿੰਘ ਨੇ, ਉਹਨਾਂ ਨੇ ਗੁਰਦੁਆਰਾ ਸਾਹਿਬ ਅਗਰ ਸੇਵਾ ਨਿਭਾਉਣੀ ਹੈ ਤਾਂ ਉਹਨਾਂ ਨੂੰ ਕਿੰਨੀ ਭੇਟਾ ਦਿੱਤੀ ਜਾਏ। ਪਰ ਉਹਨਾਂ ਸਮਿਆਂ ਵਿੱਚ ਐਸਾ ਕੁਛ ਨਹੀਂ ਸੀ, ਜਿੰਨੀ ਜ਼ਰੂਰਤ ਸੀ ਲੈ ਲੈਂਦੇ ਸੀ। ਉਹਨਾਂ ਦੇ ਵਿੱਚੋਂ ਇੱਕ ਭਰਾ ਦੀ ਬੱਚੀ ਦੀ ਸ਼ਾਦੀ ਦਾ ਸਮਾਂ, ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਬੇਟੀ ਦਾ ਆਨੰਦ ਕਾਰਜ ਕਰਨਾ ਹੈ, ਮਾਇਆ ਚਾਹੀਦੀ, ਮਾਇਆ ਤੋਂ ਬਿਨਾਂ ਕੋਈ ਕਾਰਜ ਨਹੀਂ ਹੁੰਦਾ, ਮਾਇਆ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ, ਆਪਾਂ ਸਾਰਿਆਂ ਨੂੰ ਪਤਾ ਹੈ। ਅਤੇ ਸਾਨੂੰ ਪਾਤਸ਼ਾਹ ਨੇ ਕਦੇ ਇਸ ਤੋਂ ਰੋਕਿਆ ਵੀ ਨਹੀਂ ਮਾਇਆ ਤੋਂ। ਪਾਤਸ਼ਾਹ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਸਾਨੂੰ ਉਪਦੇਸ਼ ਬਖਸ਼ੇ ਨਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸਭ ਤੋਂ ਪਹਿਲਾਂ ਉਪਦੇਸ਼ ਕਿਰਤ ਕਰਨ ਦਾ ਹੈ। ਅਤੇ ਕਿਰਤ ਕਰਨੀ ਕਿਸ ਵਾਸਤੇ ਹੈ? ਮਾਇਆ ਕਮਾਉਣ ਵਾਸਤੇ। ਆਪ ਜੀ ਆਪਣਾ ਘਰ ਘੜ ਛੱਡ ਕੇ ਐਡੀ ਦੂਰ ਅਮਰੀਕਾ ਦੀ ਧਰਤੀ 'ਤੇ ਆਏ ਹੋ, ਕਿਸ ਕਰਕੇ ਆਏ ਹੋ? ਕਿਰਤ ਕਰਕੇ ਆਏ। ਆਪ ਜੀ ਦੀ ਪਹਿਚਾਣ ਇਸ ਧਰਤੀ 'ਤੇ ਕਿਰਤ ਹੀ ਹੈ, ਵਿਦੇਸ਼ਾਂ ਦੀ ਧਰਤੀ 'ਤੇ ਸਾਡੀ ਪਹਿਚਾਣ ਕਿਰਤ ਨੇ ਬਣਾਈ ਹੈ, ਮਿਹਨਤ ਨੇ ਬਣਾਈ ਹੈ, ਕਿ ਇਹ ਲੋਕ ਬੜੇ ਮਿਹਨਤੀ ਨੇ, ਅਤੇ ਇਹ ਉਪਦੇਸ਼ ਵੀ ਗੁਰੂ ਸਾਹਿਬ ਨੇ ਦਿੱਤਾ, ਇਹ ਕਿਰਤ ਕਰਨੀ ਹੈ। ਮਾਇਆ ਮੰਗੀ ਉਹਨਾਂ ਨੇ, ਬੱਚੀ ਦਾ ਆਨੰਦ ਕਾਰਜ ਹੈ, ਮਾਇਆ ਚਾਹੀਦੀ। ਪਾਤਸ਼ਾਹ ਨੇ ਇੱਕ ਦਿਨ ਤੈਅ ਕਰ ਦਿੱਤਾ ਵੀ ਇਹ ਵਾਲੇ ਦਿਨ ਜਿੰਨੀ ਮਾਇਆ ਹੋਏਗੀ ਸਾਰੀ ਤੁਹਾਡੀ। ਕੁਝ ਐਸਾ ਵਾਪਰਿਆ ਵੀ ਉਸ ਦਿਨ ਮਾਇਆ ਉਹਨਾਂ ਦੀ ਆਸ ਤੋਂ ਘੱਟ ਹੋਈ, ਜਿੰਨੀ ਉਹ ਚਾਹੁੰਦੇ ਸਨ ਉਸ ਤੋਂ ਘੱਟ ਹੋਈ, ਨਾਰਾਜ਼ ਕਿ ਮਹਾਰਾਜ ਤੁਸੀਂ ਜਾਣ ਬੁੱਝ ਕੇ ਘੱਟ ਮਾਇਆ, ਅਸੀਂ ਹੁਣ ਕੀਰਤਨ ਨਹੀਂ ਕਰ। ਨਾਰਾਜ਼ ਹੋ ਕੇ ਘਰ ਬੈਠੇ, ਪਾਤਸ਼ਾਹ ਨੇ ਗੁਰਸਿੱਖਾਂ ਨੂੰ ਭੇਜਿਆ, ਨਹੀਂ ਸੁਣੇਗਾ। ਭਾਈ ਗੁਰਦਾਸ ਜੀ ਗਏ, ਬਾਬਾ ਬੁੱਢਾ ਜੀ ਗਏ, ਇਤਿਹਾਸਕਾਰ ਲਿਖਦੇ ਨੇ ਪੰਚਮ ਪਾਤਸ਼ਾਹ ਆਪ ਵੀ ਗਏ। ਦੇਖੋ ਕਿੱਡੀ ਵੱਡੀ ਗੱਲ ਹੈ, ਪਰ ਉਹ ਹੋਮੇ ਵਿੱਚ ਆ ਗਏ, ਹੰਕਾਰ ਵਿੱਚ ਆ ਗਏ। ਉਹਨਾਂ ਨੂੰ ਇਹ ਲੱਗਿਆ ਵੀ ਸਾਡੇ ਤੋਂ ਬਿਨਾਂ ਤਾਂ ਸੰਗਤ ਆਏਗੀ ਨਹੀਂ, ਅਸੀਂ ਕੀਰਤਨ ਕਰਾਂਗੇ ਤਾਂ ਹੀ ਸੰਗਤ ਆਏਗੀ। ਇੱਥੇ ਤੱਕ ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਵੀ ਕੁਝ ਬੋਲ ਕਬੋਲ ਬੋਲ ਦਿੱਤੇ। ਪੰਚਮ ਪਾਤਸ਼ਾਹ ਨੇ ਆ ਕੇ ਫੈਸਲਾ ਦੇ ਦਿੱਤਾ ਵੀ ਹੁਣ ਇਹਨਾਂ ਨੂੰ ਕੀਰਤਨ ਨਹੀਂ ਕਰਨਾ, ਤੇ ਪਾਤਸ਼ਾਹ ਨੇ ਆਪ ਕੀਰਤਨ ਕਰਨਾ ਆਰੰਭ ਕਰ ਦਿੱਤਾ, ਸੰਗਤਾਂ ਨੇ ਕੀਰਤਨ ਕਰਨਾ ਆਰੰਭ ਕਰ ਦਿੱਤਾ। ਨਹੀਂ ਤੇ ਕੀਰਤਨ ਕੇਵਲ ਭਾਈ ਸੱਤਾ ਬਲਵੰਡ ਜੀ ਕਰਦੇ ਸਨ, ਉਹਨਾਂ ਦਾ ਪਰਿਵਾਰ ਕਰਦਾ ਸੀ। ਹੁਣ ਥੋੜ੍ਹੇ ਦਿਨ ਲੰਘ ਗਏ, ਜਿਹੜੀ ਆਸ ਉਹਨਾਂ ਨੂੰ ਸੀ ਵੀ ਲੋਕ ਸਾਡੇ ਕੋਲ ਆਣਗੇ, ਉਹਨਾਂ ਕੋਲ ਕੋਈ ਵੀ ਨਹੀਂ ਗਿਆ, ਬੜੇ ਪਰੇਸ਼ਾਨ ਹੋ ਗਏ। ਤੇ ਪਾਤਸ਼ਾਹ ਨੇ ਜਦੋਂ ਇਹ ਗੱਲ ਕਹੀ ਨਾ ਵੀ ਇਹਨਾਂ ਨੂੰ ਕੀਰਤਨ ਨਹੀਂ ਕਰਨ ਦੇਣਾ, ਇਹਨਾਂ ਨੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਕੁਝ ਕਬੂਲ ਬੋਲੇ ਨੇ ਤੇ ਕੋਈ ਇਹਨਾਂ ਦੀ ਸਿਫਾਰਿਸ਼ ਲੈ ਕੇ ਵੀ ਨਾ ਆਵੇ ਵੀ ਕੱਲ੍ਹ ਨੂੰ ਕੋਈ ਗੁਰਸਿੱਖ ਇਹਨਾਂ ਦੀ ਸਿਫਾਰਿਸ਼ ਲੈ ਕੇ ਆ ਜਾਵੇ, ਤੇ ਜਿਹੜਾ ਕੋਈ ਇਹਨਾਂ ਦੀ ਸਿਫਾਰਿਸ਼ ਲੈ ਕੇ ਆਏਗਾ ਉਹਦਾ ਮੂੰਹ ਕਾਲਾ ਕੀਤਾ ਜਾਏਗਾ। ਇਹਨੇ ਕਰੜੇ ਸ਼ਬਦ ਦੱਸੇ ਬੋਲੇ ਪਾਤਸ਼ਾਹ, ਹੁਣ ਕੋਈ ਵੀ ਨਹੀਂ ਆਉਂਦਾ ਇਹਨਾਂ ਦੇ ਨਾਲ, ਬੜਿਆਂ ਗੁਰਸਿੱਖਾਂ ਕੋਲ ਜਾ ਰਹੇ ਨੇ, ਮਹਾਰਾਜ ਸਾਨੂੰ ਮਾਫੀ ਦਵਾ ਦਿਓ, ਕੋਈ ਵੀ ਨਹੀਂ ਆ ਰਿਹਾ। ਲਾਹੌਰ ਦੇ ਰਹਿਣ ਵਾਲੇ ਭਾਈ ਲੱਦਾ ਜੀ ਪਰਉਪਕਾਰੀ, ਉਹਨਾਂ ਦਾ ਨਾਮ ਹੀ ਪਰਉਪਕਾਰੀ ਹੈ, ਉਹ ਪਰਉਪਕਾਰ ਕਰਦੇ ਨੇ। ਪਰਉਪਕਾਰ ਦਾ ਮਤਲਬ, ਉਪਕਾਰ ਦਾ ਮਤਲਬ ਹੁੰਦਾ ਚੰਗਾ ਕੰਮ ਕਰਨਾ, ਭਲਾ ਕੰਮ ਕਰਨਾ, ਭਲਾ ਕਰਨਾ ਕਿਸੇ, ਪਰ ਦਾ ਮਤਲਬ ਹੈ ਪਰਾਏ ਦਾ ਭਲਾ ਕਰਨਾ, ਆਪਦੇ ਤਾਂ ਭਲੇ ਆਪਾਂ ਸਾਰੇ ਹੀ ਕਰਦੇ ਹਾਂ, ਕਿਸੇ ਪਰਾਏ ਦਾ ਭਲਾ ਕਰਨਾ, ਕਹਿੰਦੇ ਪਰਉਪਕਾਰ ਕਰਨਾ। ਭਾਈ ਲੱਦਾ ਜੀ ਕੋਲ ਪਹੁੰਚ ਗਏ, ਹੁਣ ਭਾਈ ਲੱਦਾ ਜੀ ਦੁਬਦਾ ਦੇ ਵਿੱਚ ਆ ਗਏ, ਇਹਨਾਂ ਦੇ ਨਾਲ ਜਾਣਾ ਵੀ ਚਾਹੁੰਦੇ ਨੇ ਵੀ ਮੇਰੇ ਕੋਲ ਆਏ ਨੇ ਤੇ ਆਸ ਲੈ ਕੇ ਆਏ, ਪਰ ਨਾਲ ਗੁਰੂ ਦਾ ਹੁਕਮ ਵੀ ਬੜਾ ਕਰੜਾ, ਕੀ ਕੀਤਾ ਜਾਵੇ। ਪਹਿਲਾਂ ਗੁਰੂ ਦੇ ਹੁਕਮ ਨੂੰ ਮੰਨਿਆ, ਆਪਣੇ ਮੂੰਹ ਤੇ ਆਪ ਹੀ ਕਲਕ ਲਗਾਈ ਤੇ ਫਿਰ ਉਹਨਾਂ ਨੂੰ ਨਾਲ ਲੈ ਕੇ ਤੇ ਗੁਰੂ ਸਾਹਿਬ ਦੇ ਦਰਬਾਰ ਚ ਪਹੁੰਚ ਗਏ। ਮਹਾਰਾਜ ਇਹਨਾਂ ਨੂੰ ਮਾਫ਼ ਕਰ, ਇਹ ਮਾਫ਼ੀ ਦੇ ਹੱਕ। ਪਾਤਸ਼ਾਹ ਭਾਈ ਲੱਦਾ ਜੀ ਤੇ ਬੜਾ ਪ੍ਰਸੰਨ। ਦੇਖੋ ਸਾਧ ਸੰਗਤ ਜੀ, ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਬੜੀ ਗਲਤ ਗੱਲ ਕਹਿਤੀ ਉਹਨੇ, ਮੈਂ ਉਹਨੂੰ ਜ਼ਿੰਦਗੀ ਭਰ ਮਾਫ਼ ਨਹੀਂ ਕਰਨਾ, ਪਰ ਗੁਰੂ ਸਾਹਿਬ ਦੇ ਜੀਵਨ ਨੂੰ ਪੜ੍ਹੀਏ ਨਾ ਤੇ ਇਹ ਗੱਲਾਂ ਸਾਨੂੰ ਮਿਲਦੀਆਂ ਨੇ ਵੀ ਜੇ ਕੋਈ ਕਿਤੇ ਆ ਕੇ ਢਹਿ ਪਵੇ ਤਾਂ ਫਿਰ ਮਾਫ਼ ਵੀ ਕੀਤਾ ਜਾਣਾ। ਗੁਰੂ ਨੇ ਸਾਨੂੰ ਰਸਤੇ ਦੱਸੇ ਇਸ ਤਰੀਕੇ ਦੇ ਨਾਲ, ਕੋਈ ਜਿੱਦ ਕਰ ਲਵੇ ਮੈਂ ਨਹੀਂ, ਵੱਡੇ ਦਾ, ਮਾਤਾ ਪਿਤਾ ਦਾ, ਗੁਰੂ ਦਾ ਇਹ ਫਰਜ਼ ਹੈ। ਬੱਚੇ ਤਾਂ ਗਲਤੀਆਂ ਕਰਦੇ ਹੀ ਰਹਿੰਦੇ ਨੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਕੌਣ ਹੈ ਸਾਡੇ ਵਿੱਚੋਂ ਐਸਾ ਜਿਹਨੇ ਅੱਜ ਤੱਕ ਕੋਈ ਗਲਤੀ ਨਹੀਂ ਕੀਤੀ, ਸਾਰੇ ਗਲਤੀਆਂ ਕਰਦੇ ਹੀ। ਤੇ ਗੁਰੂ ਸਾਹਿਬ ਬਖਸ਼ਣਹਾਰ ਨੇ, ਬਖਸ਼ਾਂਦੇ ਨੇ, ਸਾਡੀਆਂ ਗਲਤੀਆਂ ਨੂੰ ਬਖਸ਼ਦੇ ਰਹਿੰਦੇ ਨੇ। ਭਾਈ ਸੱਤਾ ਬਲਵੰਡ ਜੀ ਨੂੰ ਪਾਤਸ਼ਾਹ ਨੇ ਮਾਫ਼ੀ ਦੇ ਦਿੱਤੀ। ਉਸ ਸਮੇਂ ਦੇ ਵਿੱਚ ਦੋਨਾਂ ਭਰਾਵਾਂ ਨੇ ਗੁਰੂ ਸਾਹਿਬਾਨ ਦੀ ਸਿਫਤ ਵਿੱਚ ਇੱਕ ਵਾਰ ਆਖੀ, ਬੋਲੀ ਪਾਤਸ਼ਾਹ ਦੇ ਸਾਹਮਣੇ। ਉਹ ਵਾਰ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਭਾਈ ਸੱਤਾ ਬਲਵੰਡ ਜੀ ਰਾਮਕਲੀ ਰਾਗ ਦੇ ਵਿੱਚ। ਤੁਹਾਡੇ ਵਿੱਚੋਂ ਜਿਹੜੇ ਜਿਹੜੇ ਸਹਿਜ ਪਾਠ ਕਰਦੇ ਨੇ ਨਾ, ਜਦੋਂ ਆਪਾਂ ਉੱਥੇ ਪਹੁੰਚਦੇ ਹਾਂ ਤੇ ਉੱਥੇ ਲਿਖਿਆ ਹੈ ਰਾਮਕਲੀ ਕੀ ਵਾਰ ਸੱਤਾ ਤੇ ਬਲਵੰਡ ਆਖੀ, ਉੱਥੇ ਆਖੀ ਸ਼ਬਦ ਲਿਖਿਆ ਹੋਇਆ, ਭਾਵ ਇਹਨਾਂ ਨੇ ਬੋਲ ਕੇ ਆਖ ਕੇ ਇਹ ਮਾਫ਼ੀ ਨਾ ਲਿਖ ਕੇ ਨਹੀਂ ਦਿੱਤਾ, ਬੋਲ ਕੇ ਦਿੱਤਾ। ਕੁੱਲ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, 21 ਵਾਰਾਂ ਗੁਰੂ ਸਾਹਿਬਾਨ ਦੀਆਂ ਨੇ, ਇੱਕ ਵਾਰ ਭਾਈ ਸੱਤਾ ਬਲਵੰਡ ਜੀ। ਆਪਾਂ ਆਸਾ ਕੀ ਵਾਰ ਦਾ ਕੀਰਤਨ ਅੱਜ ਸਵੇਰੇ ਵੀ ਸਰਵਣ ਕੀਤਾ, ਰੋਜ਼ ਸਰਵਣ ਕਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਾਰ, ਆਸਾ ਕੀ ਵਾਰ ਦਾ ਕੀਰਤਨ ਸਾਡੀ ਮਰਿਆਦਾ ਦਾ ਹਿੱਸਾ ਹੈ ਕਿ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਕਰਨਾ ਤੇ ਸੁਣਨਾ। ਭਾਈ ਸੱਤਾ ਬਲਵੰਡ ਜੀ ਦੀ ਉਹ ਵਾਰ ਵੀ ਗੁਰੂ ਮਹਾਰਾਜ ਨੇ ਦਰਜ ਕਰ, ਇਹ ਸਾਰੀ ਬਾਣੀ ਪੰਚਮ ਪਾਤਸ਼ਾਹ ਕੋਲ ਮੌਜੂਦ ਹੈ। ਸਨ 1604 ਦੇ ਵਿੱਚ ਪਹਿਲਾ ਪ੍ਰਕਾਸ਼, ਜਿਹਨੂੰ ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਹਿੰਦੇ। ਡੇਢ ਸਾਲ ਦਾ ਸਮਾਂ ਲੱਗਿਆ ਇਸ ਆਦ ਬੀੜ ਦੀ ਸੰਪਾਦਨਾ ਲਈ ਲਿਖਾਈ ਲਈ। ਰਾਮਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਇਹ ਸਾਰੀ ਲਿਖਣ ਦੀ ਭਾਈ ਗੁਰਦਾਸ ਜੀ ਲਿਖ ਰਹੇ ਨੇ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਲਿਖਵਾ ਰਹੇ ਨੇ, ਇਹ ਸਾਰੀ ਬਾਣੀ ਲਿਖੀ ਗਈ। ਅਤੇ ਪਹਿਲਾ ਪ੍ਰਕਾਸ਼ ਜਦੋਂ ਕੀਤਾ ਗਿਆ ਤਾਂ ਪਾਤਸ਼ਾਹ ਸੋਚਦੇ ਨੇ ਵੀ ਹੁਣ ਪਹਿਲਾ ਪ੍ਰਕਾਸ਼ ਕਰਨ ਦੀ ਜ਼ਿੰਮੇਵਾਰੀ ਕਿਹਨੂੰ ਦਿੱਤੀ ਜਾਵੇ। ਬਾਬਾ ਬੁੱਢਾ ਜੀ ਦੇ ਹਿੱਸੇ ਵਿੱਚ ਇਹ ਸੇਵਾ ਹੈ, ਬਾਬਾ ਬੁੱਢਾ ਜੀ ਨੂੰ ਪਾਤਸ਼ਾਹ ਨੇ ਕਿਹਾ ਕਿ ਤੁਸੀਂ ਇੱਥੋਂ ਆਦਿ ਬੀੜ ਨੂੰ ਦਰਬਾਰ ਸਾਹਿਬ ਤੱਕ ਲੈ ਕੇ ਜਾਣਾ। ਹੁਣ ਦੇਖੋ ਉੱਧਰ ਦਰਬਾਰ ਸਾਹਿਬ ਦੀ ਤਿਆਰੀ ਪੰਚਮ ਪਾਤਸ਼ਾਹ ਨੇ ਕੀਤੀ। ਅੰਮ੍ਰਿਤਸਰ ਸ਼ਹਿਰ ਜਿਹੜਾ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਵਸਾਇਆ ਸੀ। ਉਹਦੇ ਵਿੱਚ ਸਰੋਵਰ ਦੀ ਤਿਆਰੀ ਕੀਤੀ ਗੁਰੂ ਰਾਮਦਾਸ ਮਹਾਰਾਜ ਨੇ। ਸਰੋਵਰ ਦੇ ਵਿੱਚ ਦਰਬਾਰ ਸਾਹਿਬ ਦੀ ਉਸਾਰੀ ਪੰਚਮ ਪਾਤਸ਼ਾਹ ਨੇ। ਇਹ ਤਿਆਰੀ ਪਹਿਲਾਂ ਹੀ ਹੋ ਰਹੀ ਸੀ, ਉੱਧਰ ਬਾਣੀ ਤਿਆਰ ਹੋ ਰਹੀ ਸੀ, ਉੱਧਰ ਬਾਣੀ ਦਾ ਜਿੱਥੇ ਪ੍ਰਕਾਸ਼ ਕਰਨਾ ਉਹ ਸਥਾਨ ਤਿਆਰ ਹੋ ਰਿਹਾ। ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਪ੍ਰਕਾਸ਼ ਕੀਤਾ, ਬਾਬਾ ਬੁੱਢਾ ਜੀ ਦੇ ਸੀਸ ਤੇ ਰੱਖ ਕੇ ਆਦਿ ਬੀੜ ਨੂੰ ਰਾਮਸਰ ਸਾਹਿਬ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਲਿਆਂਦਾ ਗਿਆ। ਅੱਜ ਵੀ ਆ ਹੁਣ 12 ਤਰੀਕ ਸ਼ਨਿਚਰਵਾਰ ਨੂੰ ਜਿਹੜਾ ਆ ਰਿਹਾ ਸ਼ਨੀਵਾਰ, ਪਹਿਲਾ ਪ੍ਰਕਾਸ਼ ਦਿਹਾੜਾ ਹੈ। 422 ਸਾਲ ਹੋ ਗਏ ਨੇ, 1604 ਦੇ ਵਿੱਚ ਹੋਇਆ ਸੀ, ਹੁਣ 2026 ਚੱਲ ਰਿਹਾ। ਅਤੇ ਇਸੇ ਰਸਤੇ ਦੇ ਉੱਤੇ ਇਸ ਦਿਹਾੜੇ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਅੱਜ ਵੀ ਉੱਥੋਂ ਗੁਰੂ ਮਹਾਰਾਜ ਦੇ ਪ੍ਰਕਾਸ਼ ਨੂੰ ਲੈ ਕੇ ਇੱਥੇ ਪਹੁੰਚਦੀ। ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹਰ ਸਾਲ ਅੱਜ ਵੀ ਪਹਿਲਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕੀਤਾ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣਿਆ ਸਭ ਪੰਥ। ਹੁਕਮਨਾਮਾ ਆਪਾਂ ਅੱਜ ਕਹਿੰਦੇ, ਅੱਜ ਦਾ ਹੁਕਮਨਾਮਾ ਕੀ ਹੈ? ਪੁਰਾਣੇ ਸਮੇਂ ਪਿੰਡਾਂ ਦੇ ਵਿੱਚ ਅੱਜ ਵੀ ਆਵਾਜ਼ਾਂ ਕਹਿ ਦਿੰਦੇ, ਗੁਰੂ ਦੀ ਆਵਾਜ਼ ਹੈ। ਗੁਰ ਵਾਕ ਵੀ ਕਹਿ ਦਿੰਦੇ ਹਾਂ, ਵਾਕ ਗੁਰੂ ਦਾ ਵਾਕ ਹੈ, ਹੁਕਮਨਾਮਾ ਹੈ। ਅਤੇ ਬਾਬਾ ਬੁੱਢਾ ਜੀ ਨੇ ਪਹਿਲਾ ਹੁਕਮਨਾਮਾ ਲਿਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣ ਆਇਆ। ਇਹ ਪੜ੍ਹਦੇ ਹਾਂ ਆਪਾਂ, ਸ਼ਾਮ ਦਾ ਸਮਾਂ ਹੋ ਗਿਆ, ਸੁਖਾਸਨ ਕਰਨਾ ਹੈ। ਬਾਬਾ ਬੁੱਢਾ ਜੀ ਨੇ ਪੁੱਛਿਆ, ਮਹਾਰਾਜ ਇਸ ਆਦਿ ਬੀੜ ਨੂੰ ਕਿੱਥੇ ਟਿਕਾਣਾ, ਕਿੱਥੇ ਰੱਖਣਾ ਰਾਤ ਵਾਸਤੇ? ਪਾਤਸ਼ਾਹ ਨੇ ਉਹ ਪਲੰਗ, ਜਿਸ ਪਲੰਗ 'ਤੇ ਆਪ ਆਰਾਮ ਕਰਦੇ ਸਨ, ਕੋਠਾ ਸਾਹਿਬ ਦੇ ਵਿੱਚ ਅੱਜ ਵੀ ਉੱਥੇ ਹੀ ਹੁੰਦਾ, ਸੁਖਾਸਨ ਤੋਂ ਬਾਅਦ ਪਾਤਸ਼ਾਹ ਨੂੰ ਉੱਥੇ ਲੈ ਕੇ ਜਾਇਆ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉੱਥੋਂ ਹੀ ਸਵੇਰੇ ਪਾਲਕੀ ਵਿੱਚ ਰੱਖ ਕੇ ਅਤੇ ਪ੍ਰਕਾਸ਼ਮਾਨ ਕੀਤਾ ਜਾਂਦਾ, ਲਿਆ ਕੇ ਦਰਬਾਰ ਸਾਹਿਬ ਦੇ ਵਿੱਚ। ਉੱਥੇ ਪਲੰਗ ਦੇ ਉੱਤੇ ਪਾਤਸ਼ਾਹ ਆਰਾਮ ਕਰਦੇ ਸਨ, ਸੌਂਦੇ ਸਨ। ਉਸ ਪਲੰਗ ਦੇ ਉੱਪਰ ਕਹਿੰਦੇ ਇੱਥੇ ਰੱਖੋ, ਪਾਤਸ਼ਾਹ ਤੁਸੀਂ ਕਿੱਥੇ ਆਰਾਮ ਕਰੋਗੇ? ਪਾਤਸ਼ਾਹ ਨੇ ਉਸੇ ਪਲੰਗ ਦੇ ਥੱਲੇ ਇੱਕ ਚਾਦਰ ਵਿਛਾਈ ਚਿੱਟੇ ਰੰਗ ਦੀ, ਉਸ ਚਾਦਰ 'ਤੇ ਆਪ ਪਾਤਸ਼ਾਹ ਨੇ ਆਰਾਮ ਕੀਤਾ। ਅੱਜ ਵੀ ਜਦੋਂ ਕਿਤੇ ਮੌਕਾ ਮਿਲੇ, ਜਦੋਂ ਰਾਤ ਨੂੰ ਉੱਥੇ ਸੁਖਾਸਨ ਹੁੰਦਾ ਹੈ ਨਾ ਕੋਠਾ ਸਾਹਿਬ ਦੇ ਵਿੱਚ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਂਦੇ ਨੇ, ਅੱਜ ਵੀ ਇਸ ਗੱਲ ਨੂੰ ਯਾਦ ਕਰਦਿਆਂ ਉੱਥੇ ਥੱਲੇ ਇੱਕ ਚਿੱਟੀ ਚਾਦਰ ਵਿਛਾ ਦਿੱਤੀ ਜਾਂਦੀ। ਇਹ ਗੱਲ ਸਾਨੂੰ ਸਮਝਾਉਣ ਲਈ ਕਿ ਬਾਣੀ ਦਾ ਕਿੰਨਾ ਸਤਿਕਾਰ ਕਰਦੇ ਨੇ ਗੁਰੂ ਸਾਹਿਬ। ਅਜੇ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ ਹੈ, ਗੁਰਤਾ ਗੱਦੀ 1708 ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ੀ ਹੈ। 104 ਸਾਲ ਬਾਅਦ, ਇਹ 1604 ਦੀ ਗੱਲ ਕਰ ਰਹੇ ਹਾਂ ਆਪਾਂ, ਪਾਤਸ਼ਾਹ ਆਪ ਉੱਥੇ ਆਰਾਮ ਕਰਦੇ ਨੇ ਥੱਲੇ। ਇਹ ਸਤਿਕਾਰ ਹੈ, ਗੁਰੂ ਦੀ ਬਾਣੀ ਦਾ ਸਤਿਕਾਰ ਹੈ। ਸੱਚਮੁੱਚ ਇਹ ਸਤਿਕਾਰ ਬਹੁਤ ਜ਼ਰੂਰੀ ਹੈ, ਪਰ ਇਸ ਤੋਂ ਵੀ ਵੱਧ ਕੇ ਸਤਿਕਾਰ ਜਿਹੜਾ ਚਾਹੀਦਾ ਹੈ, ਉਹ ਇਸ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਇਹਦੇ ਵਿੱਚੋਂ ਮਿਲੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਢਾਲਣਾ ਹੈ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣਾ ਹੈ। ਸਾਨੂੰ ਪਤਾ ਲੱਗੇ ਗੁਰਬਾਣੀ ਸਾਨੂੰ ਉਪਦੇਸ਼ ਕੀ ਦੇ ਰਹੀ। ਬੜੀਆਂ ਐਸੀਆਂ ਆਪਾਂ ਸਾਖੀਆਂ ਪੜ੍ਹਦੇ ਹਾਂ ਕਿ ਕਿਸੇ ਨੇ ਇੱਕ ਵਾਰੀ ਵੀ ਬਾਣੀ ਦਾ ਇੱਕ ਸ਼ਬਦ ਸੁਣ ਲਿਆ ਨਾ, ਅਤੇ ਉਹਨੇ ਫਿਰ ਬਾਣੀ ਦੇ ਮੁਤਾਬਕ ਹੀ ਆਪਣੇ ਆਪ ਨੂੰ ਚਲਾਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਦਾਸੀਆਂ ਦੇ ਦੌਰਾਨ ਪਾਕਿਸਤਾਨ ਦੇ ਵਿੱਚ ਇੱਕ ਸ਼ਹਿਰ ਹੈ ਤੁਲੰਬਾ, ਉਸ ਸ਼ਹਿਰ ਦੇ ਕੋਲੋਂ ਜਾ ਰਹੇ ਨੇ, ਅਤੇ ਸ਼ਹਿਰ ਦੇ ਵਿੱਚੋਂ ਜਦੋਂ ਅਗਲੇ ਸ਼ਹਿਰ ਜਾਣਾ ਨਾ, ਅਤੇ ਬਾਹਰਲੇ ਪਾਸੇ ਜਿਵੇਂ ਅੱਜ ਕੱਲ੍ਹ ਨਾ ਉਹ ਹਾਈਵੇ ਬਣ ਜਾਂਦਾ ਬਾਹਰੋਂ ਬਾਹਰ ਰਸਤਾ, ਸ਼ਹਿਰ ਦੇ ਵਿੱਚੋਂ ਨਾ ਜਾ ਕੇ ਬਾਹਰੋਂ ਜਾਣ ਲੱਗੇ ਨੇ, ਅਤੇ ਕੁਝ ਜਿਹੜੇ ਪਾਤਸ਼ਾਹ ਨੂੰ ਮਿਲਣ ਵਾਲੇ ਉੱਥੇ ਦੇ, ਉਹ ਕਹਿੰਦੇ ਮਹਾਰਾਜ ਇੱਧਰ ਨਾ ਜਾਣਾ। ਪਾਤਸ਼ਾਹ ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਇੱਥੇ ਨਾ ਇੱਕ ਸੱਜਣ ਨਾਮ ਦਾ ਬੰਦਾ ਰਹਿੰਦਾ ਹੈ, ਉਹ ਬੜਾ ਖਤਰਨਾਕ ਹੈ, ਬੜਾ ਵੱਡਾ ਠੱਗ ਹੈ, ਉਹ ਠੱਗਦਾ ਵੀ ਹੈ ਅਤੇ ਲੋਕਾਂ ਨੂੰ ਮਾਰ ਵੀ ਦਿੰਦਾ ਹੈ।
1: ਜਾਣ ਵੀ ਲੈ ਲੈ
0: ਤੁਸੀਂ ਨਾ ਜਾਣਾ ਪਾ ਸਕਦੇ, ਮੈਂ ਤਾਂ ਚੱਲਾ ਹੀ ਉਹਦੇ ਕੋਲ, ਮੈਂ ਤਾਂ ਚੱਲਾ ਹੀ ਉਹਦੇ ਕੋਲ ਹਾਂ। ਹੁਣ ਉਹ ਸੱਜਣ ਉਹਨੇ ਇੱਕ ਬੜਾ ਵੱਡਾ ਸਥਾਨ ਬਣਾਇਆ ਹੋਇਆ ਜਿਹਨੂੰ ਆਪਾਂ ਧਰਮਸ਼ਾਲਾ ਕਹਿ ਲਈਏ, ਅੱਜ ਦੇ ਹਿਸਾਬ ਨਾਲ ਗੈਸਟ ਹਾਊਸ ਕਹਿ ਲਈਏ, ਬੜਾ ਵੱਡਾ ਸਥਾਨ ਬਣਾਇਆ। ਉਸ ਦੇ ਇੱਕ ਨੁੱਕਰ ਦੇ ਉੱਪਰ ਇੱਕ ਛੋਟਾ ਜਿਹਾ ਮੰਦਰ ਬਣਾਇਆ ਵੀ ਜੇ ਕੋਈ ਹਿੰਦੂ ਆਵੇ ਤਾਂ ਉੱਥੇ ਪੂਜਾ ਕਰ ਲਵੇ, ਇੱਕ ਨੁੱਕਰ 'ਤੇ ਛੋਟੀ ਜਿਹੀ ਮਸਜਿਦ ਬਣਾਈ ਹੈ ਵੀ ਜੇ ਕੋਈ ਮੁਸਲਮਾਨ ਆਵੇ ਤਾਂ ਉੱਥੇ ਨਮਾਜ਼ ਅਦਾ ਕਰ ਲਵੇ, ਸਾਰਿਆਂ ਵਾਸਤੇ ਜਗ੍ਹਾ ਬਣਾਈ ਹੈ। ਪਰ ਕਾਰਜ ਉਹਦਾ ਇਹ ਵੇ, ਕੰਮ ਉਹਦਾ ਇਹ ਵੇ ਵੀ ਜੇ ਕੋਈ ਆਉਂਦਾ ਉਹਨੂੰ ਪਤਾ ਵੀ ਬੜਾ ਪੈਸੇ ਵਾਲਾ ਹੈ, ਉਹ ਪੈਸਾ ਖੋਹ ਲੈਂਦਾ, ਜੇ ਕੋਈ ਵਿਰੋਧ ਕਰਦਾ ਤਾਂ ਉਹਦੀ ਹੱਤਿਆ ਕਰ ਦਿੰਦਾ, ਉਹਨੂੰ ਮਾਰ ਦਿੰਦਾ, ਪਿਛਲੇ ਪਾਸੇ ਲਾਸ਼ ਵੀ ਦਬਾ ਦਿੰਦਾ। ਹੁਣ ਗੁਰੂ ਨਾਨਕ ਸਾਹਿਬ ਪਹੁੰਚੇ, ਪਾਤਸ਼ਾਹ ਦੇ ਚਿਹਰੇ ਦਾ ਨੂਰ ਦੇਖ ਕੇ, ਹੱਥ ਵਿੱਚ ਝੋਲਾ ਵੀ ਪਕੜਿਆ ਹੋਇਆ, ਉਹ ਵੇਖ ਕੇ ਕਹਿੰਦਾ ਵੀ ਇਹਨਾਂ ਕੋਲ ਤਾਂ ਬਹੁਤ ਕੁਝ ਹੋਏਗਾ। ਪਰ ਇਹ ਗੱਲ ਪੱਕੀ ਆਪਾਂ ਪਿੱਛੇ ਵੀ ਜ਼ਿਕਰ ਕੀਤਾ ਵੀ ਪਾਤਸ਼ਾਹ ਕਦੇ ਵੀ ਪੈਸਾ ਦੌਲਤ ਕੋਈ ਸਮਾਨ ਨਾਲ ਲੈ ਕੇ ਨਹੀਂ ਚੱਲਦੇ, ਖਾਲੀ ਹੱਥ ਪਏ ਜਿੱਥੇ ਵੀ ਗਏ ਨੇ ਖਾਲੀ ਹੱਥ। ਭਾਈ ਮਰਦਾਨਾ ਜੀ ਨੇ ਵਿਸ਼ੇਸ਼ ਹਦਾਇਤ ਦਿੱਤੀ ਸੀ ਵੀ ਨਾਲ ਕੁਝ ਨਹੀਂ ਲੈ ਕੇ ਜਾਣਾ। ਜਦੋਂ ਭਾਈ ਮਰਦਾਨਾ ਜੀ ਨੇ ਸਵਾਲ ਕੀਤਾ ਨਾ ਜਦੋਂ ਉਦਾਸੀਆਂ ਦੀ ਆਰੰਭਤਾ ਵੇਲੇ ਵੀ ਮਹਾਰਾਜ ਤੁਸੀਂ ਕਹਿੰਦੇ ਨਾਲ ਕੁਝ ਨਹੀਂ ਲੈ ਕੇ ਜਾਣਾ, ਰਾਹ 'ਚ ਭੁੱਖ ਲੱਗ ਗਈ ਖਾਵਾਂ, ਕਹਿੰਦੇ ਸਭ ਮਿਲੇਗਾ, ਗੁਰਤਾਰ ਭਲੀ ਕਰੇ, ਨਾਲ ਕੁਝ ਨਹੀਂ ਲੈ ਕੇ। ਹੁਣ ਨਾਲ ਭਾਈ ਮਰਦਾਨਾ ਜੀ ਵੀ, ਉਹ ਕਹਿੰਦਾ ਨਾਲ ਸੇਵਕ ਵੀ ਨੇ ਬੜੇ ਪੈਸੇ ਵਾਲੇ, ਅੱਜ ਤਾਂ ਗੱਲ ਬਣ ਗਈ, ਇੱਕ ਕਮਰਾ ਦੇ ਦਿੰਦਾ, ਨਾਲ ਦੇ ਕਮਰੇ 'ਚ ਬੈਠਦਾ, ਆਪ ਇੰਤਜ਼ਾਰ ਕਰਦਾ ਵੀ ਕਦੋਂ ਸੋਣਗੇ ਤਾਂ ਮੈਂ ਆਪਣਾ ਕੰਮ ਕਰ ਲਵਾਂਗਾ, ਲੰਗਰ ਪ੍ਰਸ਼ਾਦਾ ਦਿੰਦਾ ਛੱਕ ਕੇ ਵੀ ਉਹ ਸੋ ਜਾਣਗੇ। ਹੁਣ ਪਾਤਸ਼ਾਹ ਵੀ ਇਸ ਇੰਤਜ਼ਾਰ ਵਿੱਚ ਨੇ ਵੀ ਕਦੋਂ ਭਾਈ ਸੱਜਣ ਇੱਥੇ ਆ ਕੇ ਬੈਠੇ ਅਤੇ ਉਹਨੂੰ ਗੁਰੂ ਵਾਲੇ ਪਾਸੇ ਲਾਈਏ, ਉਹਨੂੰ ਸਹੀ ਰਸਤਾ ਦੇਈਏ, ਉਹਨੂੰ ਜੀਵਨ ਦੀ ਸੇਧ ਬਖਸ਼ੀਏ। ਉੱਥੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਰਬਾਬ ਵਜਾਓ ਬਾਣੀ ਹੈ, ਇੱਕ ਸ਼ਬਦ ਪੜ੍ਹਦੇ ਨੇ, ਉੱਜਲ ਕਹਿਹਾ ਚਿਲਕਣਾ ਘੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਹੁਣ ਭਾਈ ਸੱਜਣ ਸਿਆਣਾ ਤਾਂ ਬੜਾ, ਕਿਉਂਕਿ ਐਸਾ ਕੰਮ ਕਰਨ ਵਾਲਿਆਂ ਦਾ ਦਿਮਾਗ ਬੜਾ ਹੁੰਦਾ। ਉੱਜਲ ਕਹਿਹਾ ਚਿਲਕਣਾ, ਪੁਰਾਣੇ ਸਮੇਂ ਦੇ ਵਿੱਚ ਨਾ ਕੰਮ ਤਾਂਬਾ ਕਹਿ ਦਿੰਦੇ ਨੇ, ਕਾਂਸੀ ਕਹਿ ਦਿੰਦੇ ਨੇ, ਉਹਦੇ ਭਾਂਡੇ ਹੁੰਦੇ ਸਨ, ਕਹਿ ਦੇ ਭਾਂਡੇ ਹੁੰਦੇ ਸਨ, ਕਹਿਹਾ ਉੱਡਣ ਕਹਿਹਾ ਚਿਲਕਣਾ, ਬਾਹਰੋਂ ਉਹ ਭਾਂਡਾ ਬੜਾ ਚਮਕਦਾਰ ਹੁੰਦਾ ਸੀ, ਚਮਕਦਾ ਹੁੰਦਾ ਸੀ, ਪਰ ਉਹਨੂੰ ਧੋਣ ਵਾਲੇ ਜਦੋਂ ਵੀ ਧੋਂਦੇ ਨੇ ਉਹਦੇ ਵਿੱਚੋਂ ਕਾਲਕ ਨਜ਼ਰ ਆ ਜਾਂਦੀ ਸੀ। ਉੱਜਲ ਕਹਿਹਾ ਚਿਲਕਣਾ ਘੋਟਿਮ ਕਾਲੜੀ ਮਸ, ਮਸ ਦਾ ਮਤਲਬ ਹੈ ਕਾਲਕ, ਸਿਆਹੀ। ਕਹਿੰਦੇ ਭਾਵੇਂ ਸੌ ਵਾਰ ਧੋ ਲਓ, ਧੋਤਿਆਂ ਝੂਠ ਨਾ ਉਤਰੈ, ਉਹਦੀ ਨਿਸ਼ਾਨ ਉਹਦੀ ਕਾਲਕ ਨਹੀਂ ਸੀ ਜਾਂਦੀ, ਭਾਵੇਂ ਸੌ ਵਾਰ ਧੋ ਲਓ ਜੇ ਸੌ ਧੋਵਾਂ ਤਿਸ। ਹੁਣ ਸੱਜਣ ਕਹਿੰਦਾ ਵੀ ਗੱਲ ਤਾਂ ਮੇਰੇ 'ਤੇ ਢੁੱਕਦੀ ਪਈ ਹੈ ਅਤੇ ਮੇਰੇ ਅੰਦਰ ਦੀ ਗੱਲ ਹੈ, ਬਾਹਰੋਂ ਤਾਂ ਮੈਂ ਵੀ ਬੜਾ ਚਮਕਦਾ ਪਿਆ, ਮੈਂ ਵੀ ਬੜਾ ਲੋਕਾਂ ਨੂੰ ਚਮਕ ਕੇ ਦਿਖਾਉਂਦਾ, ਇਹ ਅੱਜ ਗੱਲ ਸਾਡੇ ਸਾਰਿਆਂ ਵਾਸਤੇ ਹੀ ਹੈ, ਪਰ ਅੰਦਰ ਤਾਂ ਮੇਰੇ ਵੀ ਕਾਲਕ ਭਰੀ ਵੀ, ਇਹ ਤਾਂ ਮਹਾਰਾਜ ਮੇਰੇ ਬਾਰੇ ਹੀ ਗੱਲ ਕਹਿੰਦੇ ਪਏ ਨੇ। ਅਗਲਾ ਪਤਾ ਜਿਹੜਾ ਰਹਾਓ ਵਾਲਾ ਪਤਾ, ਉਹਦੇ ਤਾਂ ਪਾਤਸ਼ਾਹ ਨੇ ਨਾਮ ਵੀ ਸੱਜਣ ਲੈ ਦਿੱਤਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ, ਵੀ ਸੱਜਣ ਤਾਂ ਉਹੀ ਨੇ ਜਿਹੜੇ ਹਮੇਸ਼ਾ ਨਾਲ ਰਹਿੰਦੇ ਨੇ, ਜਿੱਥੇ ਲੇਖਾ ਮੰਗੀ ਹੈ, ਜਦੋਂ ਮੌਤ ਹੋ ਜਾਏਗੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿੱਥੇ ਲੇਖਾ ਹੋਏਗਾ ਉੱਥੇ ਵੀ ਨਾਲ ਖੜੇ ਹੋਣ, ਜਿੱਥੇ ਖੜੇ ਦਿਸਨ। ਹੁਣ ਉੱਥੇ ਨਾਲ ਕੌਣ ਜਾ ਸਕਦਾ ਜੀ, ਉਹ ਸੱਜਣ ਕਿਹੜਾ ਹੋ ਸਕਦਾ, ਸੱਜਣ ਦਾ ਇੱਕ ਅੱਖਰੀਆ ਉੱਥੇ ਮਿੱਤਰ ਵੀ ਹੈ, ਕਿਹੜਾ ਮਿੱਤਰ ਹੈ ਜਿਹੜਾ ਉਸ ਵਕਤ ਨਾਲ ਜਾਂਦਾ, ਕੋਈ ਮਾਂ ਨਹੀਂ, ਕੋਈ ਪਿਓ ਨਹੀਂ, ਕੋਈ ਧੀ ਨਹੀਂ, ਕੋਈ ਪੁੱਤਰ ਨਹੀਂ, ਕੋਈ ਪਤੀ ਨਹੀਂ, ਕੋਈ ਪਤਨੀ ਨਹੀਂ, ਕੋਈ ਵੀ ਰਿਸ਼ਤਾ ਨਾਲ ਨਹੀਂ ਜਾਂਦਾ, ਉੱਥੇ ਤਾਂ ਮਨੁੱਖ ਨੇ ਇਕੱਲੇ ਹੀ ਜਾਣਾ। ਹੁਣ ਸੱਜਣ ਕਿਹੜਾ, ਪਾਤਸ਼ਾਹ ਕਿਹੜੇ ਸੱਜਣ ਦੀ ਗੱਲ ਕਰ ਰਹੇ ਨੇ, ਉਹ ਸੱਜਣ ਨੇ ਸਾਡੇ ਕਮਾਏ ਹੋਏ ਕਰਮ, ਸਾਡੇ ਅੰਦਰ ਜਿਹੜੇ ਗੁਣ ਨੇ, ਜਿਹੜੇ ਅਵਗੁਣ ਨੇ, ਉਹਨਾਂ ਨੇ ਨਾਲ ਜਾਣਾ, ਉਹੀ ਸਾਡੇ ਸੱਜਣ ਨੇ, ਉਹੀ ਸਾਡੇ ਮਿੱਤਰ ਨੇ। ਤੇ ਜਦੋਂ ਭਾਈ ਸੱਜਣ ਨੇ ਇਹ ਸ਼ਬਦ ਸੁਣਿਆ, ਆ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਪੈ ਗਿਆ, ਕਹਿੰਦਾ ਮਹਾਰਾਜ ਮਾਫ਼ ਕਰੋ, ਬੜੀਆਂ ਗਲਤੀਆਂ। ਪਾਤਸ਼ਾਹ ਕਹਿੰਦੇ ਕੀ ਨਾਮ ਹੈ ਪੁਰਖਾ ਤੇਰਾ, ਕਹਿੰਦਾ ਜੀ ਸੱਜਣ, ਕਹਿੰਦੇ ਫਿਰ ਕੰਮ ਵੀ ਸੱਜਣਾ। ਇੱਕੋ ਸ਼ਬਦ ਸੁਣਿਆ ਭਾਈ ਸੱਜਣ ਨੇ ਗੁਰੂ ਨਾਨਕ ਸਾਹਿਬ, ਇੱਕੋ ਸ਼ਬਦ, ਜੀਵਨ ਬਦਲ ਗਿਆ, ਇੰਨਾ ਜੀਵਨ ਬਦਲ ਗਿਆ, ਪਾਤਸ਼ਾਹ ਦੇ ਨਾਲ ਜੁੜ ਗਿਆ। ਪਾਤਸ਼ਾਹ ਨੇ ਉਸ ਸੱਜਣ ਨੂੰ, ਜਿਹਨੂੰ ਦੁਨੀਆ ਠੱਗ ਕਹਿੰਦੀ, ਅਸੀਂ ਅੱਜ ਵੀ ਠੱਗ ਕਹੀ ਜਾਂਦੇ ਹਾਂ, ਹੈ ਵੈਸੇ ਉਹ ਭਾਈ ਸੱਜਣ ਹੈ, ਠੱਗੀ ਤਾਂ ਖਤਮ ਕਰਤੀ ਸੀ ਪਾਤਸ਼ਾਹ ਨੇ। ਉਸ ਸੱਜਣ ਨੂੰ ਪਾਤਸ਼ਾਹ ਨੇ ਉਸ ਇਲਾਕੇ ਦਾ ਪ੍ਰਚਾਰਕ ਨਿਯੁਕਤ ਕਰ ਦਿੱਤਾ। ਐਡੀ ਕਿਰਪਾ, ਕੇਵਲ ਗੁਰਬਾਣੀ ਦਾ ਸ਼ਬਦ ਸੁਣਦੇ, ਸੱਚਮੁੱਚ ਗੁਰਬਾਣੀ ਜੀਵਨ ਨੂੰ ਬਦਲ ਦਿੰਦੀ। ਗੁਰਬਾਣੀ ਦੇ ਨਾਲ ਜੁੜੀਏ ਤਾਂ ਸਹੀ, ਸਾਂਝ ਤਾਂ ਪਾਈਏ, ਗੁਰਬਾਣੀ ਜੀਵਨ ਨੂੰ ਬਦਲ ਦਿੰਦੀ ਹੈ। ਇਤਿਹਾਸਕਾਰ ਲਿਖਦੇ ਨੇ ਕਹਿੰਦੇ ਇਸ ਘਟਨਾ ਤੋਂ ਕੁਝ ਦਿਨ ਬਾਅਦ ਉੱਥੋਂ ਜਿੱਥੋਂ ਗੁਰੂ ਨਾਨਕ ਸਾਹਿਬ ਜਾ ਰਹੇ ਸਨ ਸ਼ਹਿਰ ਵਿੱਚ ਉਸ ਰਸਤੇ 'ਤੇ ਸੱਜਣ ਵਾਲੇ ਰਸਤੇ 'ਤੇ ਕੁਝ ਲੋਕ ਜਾ ਰਹੇ ਨੇ ਅਤੇ ਉੱਥੇ ਵਾਲੇ ਫਿਰ ਲੋਕ ਉਹਨਾਂ ਨੂੰ ਰੋਕਦੇ ਨੇ, ਕਹਿੰਦੇ ਉੱਧਰ ਨਾ ਜਾਓ, ਉੱਥੇ ਸੱਜਣ ਰਹਿੰਦਾ ਜੇ, ਬੜਾ ਖਤਰਨਾਕ ਬੰਦਾ ਜੇ। ਅਤੇ ਕਹਿੰਦੇ ਸੱਜਣ ਉੱਥੇ ਹੀ ਖੜਾ ਸੀ, ਕਹਿੰਦਾ ਭਰਾਵੋ ਜਾਓ, ਡਰੋ ਨਾ, ਤੁਸੀਂ ਰਸਤਾ ਨਾ ਬਦਲੋ, ਕਿਉਂਕਿ ਹੁਣ ਸੱਜਣ ਬਦਲ ਗਏ, ਹੁਣ ਸੱਜਣ ਬਦਲ ਗਏ। ਸੱਜਣ ਨੂੰ ਬਦਲਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਤਸ਼ਾਹ ਦੀ ਬਾਣੀ। ਆਪਾਂ ਬਾਣੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ, ਆਉਣ ਵਾਲੇ ਦਿਨਾਂ ਵਿੱਚ ਸ਼ਾਮ ਦੇ ਸਮੇਂ ਬਾਣੀ ਦੇ ਪ੍ਰਕਾਸ਼ ਦੀਆਂ ਆਪਾਂ ਵਿਚਾਰਾਂ ਦੇ ਨਾਲ ਸਾਂਝ ਪਾਉਣੀ। ਅਗਲੇ ਐਤਵਾਰ ਦੇ ਦੀਵਾਨ ਵਿੱਚ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਦਿਹਾੜੀ ਵਿਚਾਰ ਕਰਦੇ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਇਹਨਾਂ ਵਿਚਾਰਾਂ ਵਿੱਚੋਂ ਇਹ ਸਮਝ ਲਈਏ। ਆਪਾਂ ਆਰੰਭਤਾ ਕੀਤੀ ਸੀ ਭਾਈ ਜਸਵੰਤ ਸਿੰਘ ਖਾਲੜਾ ਦੇ ਬਾਰੇ ਗੱਲ ਕਰਕੇ, ਉਹਨਾਂ ਦੇ ਅੰਦਰ ਵੀ ਗੁਰਬਾਣੀ ਦੇ ਇਹ ਗੁਣ ਨੇ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਬਦਲਿਆ ਅਤੇ ਉਹ ਇੱਥੇ ਤੱਕ ਪਹੁੰਚ ਪਾਏ। ਇਹ ਸਾਰਾ ਕੁਝ ਗੁਰਬਾਣੀ ਕਰਕੇ ਹੈ। ਸੋ ਆਓ ਅੱਜ ਦੀਆਂ ਆਪਾਂ ਇਹਨਾਂ ਵਿਚਾਰਾਂ ਦੇ ਨਾਲ ਜੁੜੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਸਾਡੇ ਅੰਦਰ ਵੀ ਉਹ ਗੁਣ ਭਰ ਦਿਓ ਜਿਹੜੇ ਭਾਈ ਸੱਜਣ ਦੇ ਅੰਦਰ ਭਰੇ ਸੀ। ਅਸੀਂ ਵੀ ਆਪਣੇ ਜੀਵਨ ਨੂੰ ਬਦਲ ਸਕੀਏ, ਅਸੀਂ ਵੀ ਉਸ ਸੱਜਣ ਵਾਂਗ ਆਪਣਾ ਆਪ ਨੂੰ ਬਦਲ ਸਕੀਏ। ਸੱਚ ਜਾਣਿਓ, ਜਦੋਂ ਇਹ ਅਰਦਾਸ ਬੇਨਤੀ ਜੋਦੜੀ ਕਬੂਲ ਹੋ ਗਈ, ਹੋ ਜਾਣਗੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀ ਗਏ, ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਇਤਨੇ ਸ਼ਬਦ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਕੋਟਾਨ ਕੋਟ ਸ਼ੁਕਰ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਮਰੱਥਾ ਬਖਸ਼ੀ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਕਰ ਸਕਿਆ। ਇੱਥੋਂ ਦੇ ਸਮੁੱਚੇ ਪ੍ਰਬੰਧ ਦਾ ਹੈਡ ਗ੍ਰੰਥੀ ਸਾਹਿਬਾਨ, ਕੀਰਤਨੀ ਸਾਹਿਬਾਨ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ

ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੇ ਸ਼ਬਦ ਖੁਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਕਟਵਾਏ ਖੋਪੜੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ ਧੰਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ।

ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਏ ਦੇਖ ਦੇਖ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮੱਤ

ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ। ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ

ਸਮੂਹ ਪਰਿਵਾਰ 'ਤੇ ਆਪ ਜੀ ਨੇ ਕਿਰਪਾ ਕੀਤੀ ਹੈ। ਅਮਰੀਕਾ ਦੇ ਵਿੱਚ ਪੱਕਿਆਂ ਕੀਤਾ ਹੈ ਪਾਤਸ਼ਾਹ ਜੀ। ਆਪ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ। ਪਰਸੋਂ ਰੋਜ਼ ਤੋਂ ਗੁਰੂ ਘਰ ਵਿਖੇ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਕਰਵਾਏ ਬਾਣੀ ਆਦਿ ਤੋਂ ਮੱਧ ਮਾਤੋਂ ਸੰਪੂਰਨ ਭੋਗ ਪਏ ਉਪਰੰਤ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਚੌਪਈ ਸਾਹਿਬ ਜੀ ਦੀ ਬਾਣੀ ਦੇ ਜਾਪ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਪਾਤਸ਼ਾਹ ਜੀਓ। ਔਰ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਵਿਚਾਰਾਂ ਹੋਈਆਂ ਮਹਾਰਾਜ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਜ਼ਰੀ ਨਜ਼ਰ ਨਿਹਾਲ ਕਰਨਾ ਮਹਾਰਾਜ। ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ। ਬੇਅੰਤ ਸੰਗਤਾਂ ਨੇ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ। ਬੇਅੰਤ ਸੰਗਤਾਂ ਨੇ ਆਪ ਜੀ ਦੀਆਂ ਬਿਲਡਿੰਗਾਂ ਵਾਸਤੇ ਮਾਇਆ ਭੇਟਾ ਕੀਤੀ। ਸਭ ਦੀਆਂ ਹਾਜ਼ਰੀਆਂ ਸੇਵਾਵਾਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ। ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀਓ। ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ। ਭਾਈ ਪ੍ਰਕਾਸ਼ ਸਿੰਘ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਭਾਈ ਪਰਮਿੰਦਰ ਸਿੰਘ ਸੋਮਲ ਨੂੰ ਦੇਹ ਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨੀ। ਗੁਰਜੀਤ ਸੇਠੀ ਸਮੂਹ ਪਰਿਵਾਰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ ਪਾਵਨ ਪਿੱਤਰ ਸਥਾਨਾਂ ਹੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਅਰੰਭੇ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ। ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਪਾਤਸ਼ਾਹ ਜੀ। ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ। ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਮੂਹ ਸੇਵਾਦਾਰਾਂ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ। ਆਪਣੇ ਦਰਦੀਆਂ ਸੇਵਾਵਾਂ ਆਪ ਆਪਣਾ ਮੇਰਾ ਭਰਿਆ ਹੱਥ ਸਿਰ 'ਤੇ ਰੱਖ ਕੇ ਆਪ ਬਖਸ਼ਿਸ਼ ਕਰਕੇ ਕਰਵਾ ਲੈਣੀਆਂ। ਵਿਰਧਵਾਨ ਦੀ ਲਾਜ ਰੱਖਣੀ ਮਹਾਰਾਜ। ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।